ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਿਸਨੇ ਤਾਂ ਮਹਿਲ ਪਾਏ ਸੀ। ਕਸਮੇ ਪਾਵੇ ਸੋ ਕਰੇ ਮਨੁ ਜਿੰਦਿਆ ਸੁਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ ਤਾਂ

ਓੜੀ ਚਿੱਟੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵ ਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡ ਹੋ ਵਡਾ ਵਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ ਨਦਰ ਉਪੱਠੀ ਜੇ

ਥੋੜੀ ਸਤਿਗੁਰ ਵੱਡਾ ਕਰ ਸਾਲਾ ਹੀ ਇਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਲੈ ਤਾਂ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੋਂ ਠਹਿਨੋ ਨਿਤ ਪਾਈਆਂ ਸਹਿ ਤੋਂ

ਦੂਜਿਆਂ ਦੀ ਰੋਟੀ ਖੋਹ ਕੇ ਖਾਣਾ ਅਪਰਾਧ, ਭੁੱਖ ਲੱਗਣ 'ਤੇ ਰੋਟੀ ਖਾਣਾ ਪ੍ਰਕਿਰਤੀ, ਅਤੇ ਖੁਦ ਭੁੱਖੇ ਰਹਿ ਕੇ ਦੂਜਿਆਂ ਨੂੰ ਖਵਾਉਣਾ ਸੰਸਕ੍ਰਿਤੀ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਇਸੇ ਦੇ ਨਾਲ ਹੀ ਅੱਜ ਦਾ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਹੋਏ ਨੇ। ਹੁਣ ਪੇਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਬੱਚਿਆਂ ਨੂੰ, ਚੰਗਾ ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ,

0: ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਕਰਨ ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ ਜ਼ਰੂਰੀ,
1: ਬੜਾ ਮਹੱਤਵਪੂਰਨ ਆ ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ, ਅਤੇ ਫਸਲ ਨੇ ਬੋਲ ਕੇ ਤੁਹਾਨੂੰ ਦੱਸ ਦੇਣਾ ਹੈ ਕਿ ਅੱਜ ਮੈਂ ਠੀਕ ਨਹੀਂ ਹਾਂ ਅਤੇ ਅੱਜ ਮੈਂ ਠੀਕ ਨਹੀਂ ਹਾਂ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ, ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ, ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ ਗੇੜਾ ਮਾਰਦੇ ਹਾਂ ਨਿਰੀਖਣ ਕਰਦੇ ਹਾਂ ਤਾਂ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹਾਂ ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ,
0: ਹਾਂ
1: ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ,
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਨੂੰ ਇਹਨਾਂ ਦਿਨਾਂ 'ਚ ਪੈਂਦਾ।
1: ਹਾਂ ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ ਜੇ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ,
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ, ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ, ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਸਰਵੇਖਣ, ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ, ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ, ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਿਆ ਜੀ,
1: ਆ ਗਿਆ,
0: ਉਹ ਬੜੇ ਜਿੱਦਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਕਾਰਗਰ ਨੇ,
1: ਹਾਂ ਜੈਵਿਕ ਕੰਟਰੋਲ ਜਿਹਨੂੰ ਕਹਿੰਦੇ
0: ਹਾਂ, ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ,
0: ਹਾਂ
1: ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ ਹੋ ਜਾਂਦੀ
0: ਹੋ ਜਾਂਦੀ ਹੋ ਜਾਂਦੀ ਹੈ ਹੋ ਜਾਂਦੀ ਹੈ
1: ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਦੇਖੋ ਖੰਡ ਮੇਲਿਆਂ ਨਾਲ ਰਾਬਤਾ ਰੱਖੋ,
0: ਹਾਂ
1: ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ ਬਿਲਕੁਲ,
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬੱਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਰੁੜੀਆ ਰਾਮ ਜੀ ਕਮਾਦ ਦੇ ਵਿੱਚ, ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ,
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ, ਵਧੀਆ
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ,
1: ਹਾਂ
0: ਮਲਚਿੰਗ ਕਰ,
1: ਇਹਦੇ ਨਾਲ ਕਹਿੰਦਾ ਪਾਣੀ ਦੀ ਬੱਚਤ ਅਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋ ਗਈ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ 'ਚ ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋ ਗਈ ਹੈ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ, ਪੁੰਨ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਹੈ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਹੈ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਰੁੜੀ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦੀ ਜੀ ਇਹਨਾਂ ਦਿਨਾਂ ਦੇ ਵਿੱਚ,
0: ਨਾ ਮੁਰਾਦ ਚੀਜ਼ ਹੈ ਜੀ,
1: ਹਾਂਜੀ
0: ਨਾ ਮੁਰਾਦ,
1: ਇਹ ਕਾਫੀ, ਕਿਉਂਕਿ ਫਸਲ ਜਦੋਂ ਜਿੱਦਾਂ ਆਪਾਂ ਕਹਿੰਦੇ ਹਾਂ ਉੱਗਰੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਆ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਇਹਦਾ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ
1: ਬਹੁਤ ਨੁਕਸਾਨ,
0: ਦੋਨਾਂ ਪੱਖਾਂ ਦੇ ਨੁਕਸਾਨ ਕਰਦਾ, ਔਰ ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ, ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ,
1: ਨਾ ਨਾ ਪਹਿਲੇ,
0: ਇਹ ਕੀੜਾ ਇੱਕ ਐਸਾ ਹੈ, ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ,
1: ਹਾਂ

0: ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਹ ਤੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ
0: ਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਤੇ ਗੰਨਾ ਹੀ ਬਾਹਰ ਆ ਜਾਂਦਾ। ਸੋ ਇਸ ਕਰਕੇ ਇਹ ਕੀੜਾ ਹੈ, ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ,
1: ਸਾਵਧਾਨੀ ਨਾਲ,
0: ਸਾਵਧਾਨੀ।
1: ਇਸ ਤੋਂ ਇਲਾਵਾ ਗੇਤੀ ਫੋੜਦਾ ਗੜੂਆ, ਇਹ ਵੀ ਬਹੁਤ ਨੁਕਸਾਨ ਕਰਦਾ ਜੀ।
0: ਬਿਲਕੁਲ ਬਿਲਕੁਲ,
1: ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ। ਅਤੇ ਇਹ ਤਾਂ ਵਧੀਆ ਤਰੀਕਾ ਹੈ ਕਿ ਆਪਾਂ ਜਿਹੜੀ ਦਾਣੇਦਾਰ ਦਵਾਈ ਆ ਨਾ ਉਹ ਇਸਤੇਮਾਲ ਕਰ ਲਓ ਜੀ।
0: ਇਹ ਤਾਂ ਦੇਖੋ ਸੰਧੂ ਸਾਹਿਬ, ਕੁਛ ਕੁ ਚੀਜ਼ਾਂ ਤਾਂ ਐਸੀਆਂ ਹੈ, ਜਿੱਦਾਂ ਆਪਾਂ ਸਿਉਂਕ ਦੀ ਵੀ ਗੱਲ ਕਰਦੇ ਹਾਂ ਕਿ ਪਹਿਲਾਂ ਜੇ ਜ਼ਮੀਨ ਨੂੰ ਸੋਧ ਲਿਆ ਜਾਵੇ ਨਾ, ਕਾਫ਼ੀ ਹੱਦ ਤੱਕ ਸਾਡਾ ਨੁਕਸਾਨ ਜਿਹੜਾ ਬਚ ਜਾਂਦਾ ਹੈ। ਸਿਉਂਕ ਦੀ ਰੋਕਥਾਮ ਲਈ ਵੀ ਆਪਾਂ ਦਵਾਈ ਪਹਿਲਾਂ ਵਰਤ ਲਈਏ ਕਮਾਦ ਦੀ ਫਸਲ ਦੀ ਬਜਾਰੇ ਤੋਂ ਪਹਿਲਾਂ, ਫਿਰ ਵੀ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ।
1: ਹਾਂ, ਜਦੋਂ ਆਪਾਂ ਬੀਜਦੇ ਹਾਂ ਨਾ, ਉਦੋਂ ਜਿਹੜੀਆਂ ਗੁੱਲੀਆਂ ਦੇ ਉੱਪਰ ਦਵਾਈ ਪਾ ਦਈਏ ਤੇ ਉਹਦੇ ਨਾਲ ਫਿਰ ਸਿਉਂਕ ਦਾ ਨਾ ਜਿਹੜੀ ਸੰਭਾਵਨਾ ਖਤਮ ਹੋ ਜਾਂਦੀ ਹੈ।
0: ਘਰਾਂ ਦੇ ਵਿੱਚ ਹੁਣ ਜਦੋਂ ਲੋਕੀ ਮਕਾਨ ਬਣਾਉਂਦੇ ਆ ਜੀ,
1: ਪਹਿਲਾਂ ਦਵਾਈ
0: ਕਰਨ ਲੱਗ ਗਏ ਨਾ, ਦਵਾਈਆਂ ਪਾਉਣ ਲੱਗ ਗਏ, ਤੇ ਇਸ ਕਰਕੇ ਉਹ ਇੱਕ ਵਾਰੀ ਦਵਾਈ ਪਾਉਣ ਨਾਲ ਨਹੀਂ ਕੰਮ ਚੱਲਦਾ, ਇਹ ਵੀ ਉਹਨਾਂ ਦਾ ਭੁਲੇਖਾ ਹੈ। ਕਿਉਂਕਿ ਜਿਹੜੀ ਪੈਲੀ 'ਚ, ਕਿਉਂਕਿ ਜ਼ਮੀਨ ਦਾ ਆਧਾਰ ਹੁੰਦਾ, ਸਿਉਂਕ ਨੇ ਤਾਂ ਥੱਲੇ ਆਉਣਾ, ਸਿਉਂਕ ਨੇ ਬਾਹਰੋਂ ਤਾਂ ਆਉਣਾ ਨਹੀਂ ਕਿਤੋਂ, ਜ਼ਮੀਨ 'ਚ ਆਉਣਾ ਹੈ ਤੇ ਘਰ ਤਾਂ ਤੁਸੀਂ ਜ਼ਮੀਨ 'ਤੇ ਬਣਾਇਆ ਨਾ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਭਾਈ ਉਹਨੂੰ ਨਿਕਲ ਸਿਰ ਨਹੀਂ ਚੱਕਣ ਦੇਣਾ, ਨਿਕਲ ਬਸ।
1: ਅਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਰੁੜੀਆ ਰਾਮ ਜੀ, ਅਗੇਤੀ ਫੋੜ ਦੇ ਗੜੂਏ ਦੇ ਵਿੱਚ ਮਿੱਤਰ ਕੀੜਿਆਂ ਦੇ ਰਾਹੀਂ ਰੋਕਥਾਮ, ਇਹ ਬੜਾ ਢੁਕਵਾਂ ਸਮਾਂ ਹੁੰਦਾ ਜੀ।
0: ਬਿਲਕੁਲ,
1: ਕਿ ਜਿਹੜੇ ਇੱਕ ਵੱਖ ਵੱਖ ਕਿਸਮ ਦੇ ਨਾ ਜਿਹੜੇ ਮਿੱਤਰ ਕੀੜੇ ਹੈ, ਉਹ ਕਾਰਡ ਆਪਾਂ ਜਿਹੜੇ ਬੂਟਿਆਂ ਦੇ ਥੱਲੜੇ ਪਾਸੇ ਨਾ
0: ਨੱਥੀ ਕਰਦੀ ਹੈ।
1: ਹਾਂ, 40 ਬਰਾਬਰ ਹਿੱਸਿਆਂ 'ਚ ਆਪਣੇ ਜਿਹੜਾ ਖੇਤ ਆ ਨਾ,
0: ਵੰਡ ਕਰ ਲੈਣੀ ਹੈ
1: ਹੁਣ, ਵੰਡ ਲਓ ਅਤੇ 40 ਬਰਾਬਰ ਹਿੱਸਿਆਂ ਦੇ ਵਿੱਚ ਆਪਾਂ ਨੇ ਵੱਖ ਵੱਖ ਥਾਵਾਂ 'ਤੇ ਉਹ ਕਾਰਡ ਜਿਹੜੇ ਹੈ ਉਹ ਲਾ ਦਈਏ ਜੀ।
0: ਇਹ ਤਾਂ ਬਹੁਤ ਜ਼ਿੰਮੇਦਾਰ, ਹੁਣ ਦੇਖੋ ਇਹ ਉਪਰਾਲਾ ਕਰਦੇ ਹੈ,
1: ਹੱਦ ਤੱਕ ਬਹੁਤ ਵਧੀਆ ਜੀ। 500 ਆਂਡੇ ਹੋਣੇ ਚਾਹੀਦੇ ਆ ਜੀ, ਤੋ ਇਸ ਤਰੀਕੇ ਨਾਲ ਤਕਰੀਬਨ ਕੋਈ 20,000 ਆਂਡੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਲਗਾ ਦਈਏ ਅਤੇ ਇਹ ਬੜਾ ਵਧੀਆ ਪ੍ਰਬੰਧ ਹੋ ਜਾਂਦਾ ਜੀ। ਫਿਰ ਜਿਹੜੀ ਆਪਾਂ ਨੂੰ ਦਵਾਈ ਜਿਹੜੀ ਰਸਾਇਣ ਵਰਤਣੇ ਆ ਨਾ, ਉਹਨਾਂ ਦੀ ਬੱਚਤ ਹੋ ਜਾਏਗੀ ਜੀ।
0: ਬੱਚਤ ਹੋ ਜਾਂਦੀ ਹੈ ਨਾ ਰਸਾਇਣ ਨਾ ਵਰਤਣ ਨਾਲ, ਸੰਧੂ ਸਾਹਿਬ ਕਈ ਪੱਖਾਂ 'ਤੇ ਬੱਚਤ ਹੈ। ਇੱਕ ਤਾਂ ਵਾਤਾਵਰਣ ਦੀ ਬੱਚਤ ਹੋਊਗੀ, ਦੂਜੀ ਪੈਸਿਆਂ ਦੀ। ਹੁਣ ਦੇਖੋ ਰਸਾਇਣ ਮਹਿੰਗੇ ਬਹੁਤ ਨੇ,
1: ਖਰਚਾ ਬਹੁਤ
0: ਜ਼ਿਆਦਾ ਵੱਧ ਜਾਂਦਾ ਹੈ। ਸੋ ਇਸ ਕਰਕੇ ਜੇ ਕੋਸ਼ਿਸ਼ ਕਰੀਏ ਕਿ ਸਾਡਾ ਵੀ ਇਹ ਸੱਪ ਵੀ ਮਰ ਜਾਵੇ, ਸੋਟੀ ਵੱਜ ਜਾਵੇ, ਪੈਸੇ ਦੀ ਬੱਚਤ ਹੋ ਜਾਵੇ ਅਤੇ ਕੀਟ ਪਤੰਗ ਤੋਂ ਵੀ ਬਚਾਅ ਹੋ ਜਾਵੇ, ਅਤੇ ਇਸ ਕਰਕੇ ਜਿਹੜਾ ਟ੍ਰਾਈਕੋਗ੍ਰਾਮਾ ਕਾਰਡ ਜਿਹੜੇ ਹੈ ਇਹ ਬੜੇ ਹੀ ਕਾਰਗਰ ਤਰੀਕਾ ਹੈ ਇਹਨਾਂ ਨੂੰ ਕਾਬੂ ਕਰਨ ਦਾ। ਅਤੇ ਜਿੱਦਾਂ ਤੁਸੀਂ ਦੱਸਿਆ ਵੇਲਾ ਹੈ,
1: ਵੇਲੇ
0: ਦਾ ਕੰਮ, ਦੇਖੋ ਵੇਲੇ ਦੀਆਂ ਤਾਂ ਫਿਰ ਟੱਕਰਾਂ ਹੀ ਹੋ ਜਾਂਦੀਆਂ ਨੇ ਜੀ। ਆਹ ਦਿਨਾਂ ਦੇ ਵਿੱਚ ਬੰਦੋਬਸਤ ਕਰਨਾ ਹੈ, ਇਹ ਬੜੇ ਵਧੀਆ ਦਿਨ ਚੱਲਣ ਡੇ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਸਿਉਂਕ ਦੀ ਗੱਲ ਕਰ ਲਈਏ ਆਪਾਂ, ਜਿੱਦਾਂ ਤੁਸੀਂ ਆਗ ਦੇ ਗੜੂਏ ਦੀ ਗੱਲ ਕੀਤੀ ਹੈ,
1: ਕਾਲਾ ਖਟਮਲ ਦੀ ਗੱਲ ਕਰੋ,
0: ਕਾਲਾ ਖਟਮਲ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਬਹੁਤ ਸਾਰੇ ਕੀੜੇ ਹੈ ਜਿਹੜੇ ਪੈਂਦੇ ਹੈ, ਪਰ ਉਹਨਾਂ ਦਾ ਜੇ ਪ੍ਰਬੰਧ ਕਰਨਾ ਹੈ ਉਹ ਆਪਣੇ ਕੋਲ ਹੁਣ ਬੜਾ ਢੁਕਵਾਂ ਸਮਾਂ ਹੈ।
1: ਕੀ ਇਰਾਦਾ ਫਿਰ,
0: ਚੱਲੀਏ ਜੀ।
1: ਜੈ ਹਿੰਦ ਜੀ,
0: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6:40 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ, ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ ਪਰਿਚੇ ਤਹਿਤ।

ਸਵੇਰੇ 7:02 ਤੇ ਲੈ ਕੇ ਹਾਜ਼ਰ ਹੋਵਾਂਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। 8:40 ਤੇ ਤੁਸੀਂ ਸੁਣੋਗੇ ਮਸੀਹੀ ਭਜਨ। ਸਵੇਰੇ 9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਉਸਤਾਦ ਰਾਸ਼ਿਦ ਖਾਨ ਹੋਣਾ ਤੋਂ ਸ਼ਾਸਤਰੀ ਗਾਇਨ ਸੁਣੋਗੇ ਰਾਗ ਤੋੜੀ। ਸਵੇਰੇ 9:30 ਦਾ ਸਮਾਂ ਰਹੇਗਾ ਪ੍ਰੋਗਰਾਮ ਗਿਆਨ ਵਿਗਿਆਨ ਦਾ। ਅੱਜ ਦੇ ਇਸ ਪ੍ਰੋਗਰਾਮ 'ਚ ਲੀਫਾਈ ਮਰੀ ਸਕੈਨ, ਇਸ ਦੇ ਬਾਰੇ ਵੀਨਸ ਮਿੱਟੂ ਜਾਣਕਾਰੀ ਦੇਣਗੇ। ਹੋਰ ਪੌਦਿਆਂ ਦੀ ਸਿਹਤ ਬਾਰੇ ਗੱਲਾਂ ਹੋਣਗੀਆਂ ਅਤੇ ਨਾਲ ਹੀ ਗਿਆਨ ਵਿਗਿਆਨ ਵਾਲੀਆਂ ਖ਼ਬਰਾਂ ਹੋਣਗੀਆਂ।

ਦੇ ਪ੍ਰੋਗਰਾਮ ਸੁਰ ਸਾਧਨਾ 'ਚ ਉਸਤਾਦ ਰਾਸ਼ਿਦ ਖਾਨ ਹੋਣਾ ਤੋਂ ਸ਼ਾਸਤਰੀ ਗਾਇਨ ਸੁਣੋਗੇ ਰਾਗ ਤੋੜੀ। ਸਵੇਰੇ 9:30 ਦਾ ਸਮਾਂ ਰਹੇਗਾ ਪ੍ਰੋਗਰਾਮ ਗਿਆਨ ਵਿਗਿਆਨ ਦਾ। ਅੱਜ ਦੇ ਇਸ ਪ੍ਰੋਗਰਾਮ 'ਚ ਲੀਫਾਈ ਮਰੀ ਸਕੈਨ, ਇਸਦੇ ਬਾਰੇ ਵੀਨਸ ਮਿੱਟੂ ਜਾਣਕਾਰੀ ਦੇਣਗੇ। ਹੋਰ ਪੌਦਿਆਂ ਦੀ ਸਿਹਤ ਬਾਰੇ ਗੱਲਾਂ ਹੋਣਗੀਆਂ ਅਤੇ ਨਾਲ ਹੀ ਗਿਆਨ ਵਿਗਿਆਨ ਵਾਲੀਆਂ ਖਬਰਾਂ ਹੋਣਗੀਆਂ। ਦਸ ਵੱਜ ਕੇ 2 ਮਿੰਟ 'ਤੇ ਤੁਹਾਡੀਆਂ ਲਾਈਵ ਫੋਨ ਕਾਲਸ ਦੇ ਜ਼ਰੀਏ ਫਰਮਾਇਸ਼ਾਂ ਪੁਗਾਵਾਂਗੇ। ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਦਾ ਸਮਾਂ ਰਹੇਗਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਜਿਸ ਦੇ ਵਿੱਚ ਤੁਸੀਂ ਸਾਨੂੰ ਆਪਣੀਆਂ ਵਟਸਐਪ ਦੇ ਜ਼ਰੀਏ ਫਰਮਾਇਸ਼ਾਂ ਭੇਜਦੇ ਹੋ ਪੰਜਾਬੀ ਗੀਤਾਂ ਦੇ ਲਈ। 12:05 'ਤੇ ਸੁਖਦੀਪ ਸਿੰਘ ਅਤੇ ਗੁਰਪ੍ਰੀਤ ਕੌਰ ਲੈ ਕੇ ਹਾਜ਼ਰ ਹੋ ਜਾਵਾਂਗੇ ਬੱਚਿਆਂ ਦਾ ਮਨ ਪਾਉਂਦਾ ਪ੍ਰੋਗਰਾਮ ਬਾਲ ਜਗਤ। ਦਿਨੇ 1:15 ਤੋਂ ਲੈ ਕੇ 1:40 ਤੱਕ ਦਾ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਦਾ ਸਮਾਂ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਪ੍ਰੀਤਮ ਸਿੰਘ ਢਾਡੀ ਅਤੇ ਸਾਥੀਆਂ ਨੂੰ ਸੁਣੋਗੇ।

ਇਹ ਪੁਰਸਕਾਰ ਦੇਸ਼ ਭਰ ਵਿੱਚ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਤਰਨ ਤਾਰਨ ਪੁਲਿਸ ਨੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 ਵਿੱਚ ਰੋਪੜ ਨਹਿਰ ਨੈੱਟਵਰਕ ਹੇਠਾਂ ਸਿੰਚਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਅਤੇ ਖੇਡ ਮੈਦਾਨ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਪੰਜਾਬ ਦੇ ਸਾਹਿਲ ਜਾਧਵ ਨੇ ਚੀਨ ਦੇ ਸ਼ਿੰਗਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਵਿੱਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਨਤਾ ਅਤੇ ਡੋਪਿੰਗ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਸਨ ਜੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੋਹਣੀ ਸਵੇਰ।

ਆਵਾਜ਼ਾਂ ਦਾ ਇਹ ਸਫ਼ਰ ਜੋ ਕਦੇ ਇੱਕ ਹੌਲੀ ਜਿਹੀ ਤਰੰਗ ਦੇ ਨਾਲ ਸ਼ੁਰੂ ਹੋਇਆ ਸੀ, ਕੱਲ 90 ਸਾਲਾਂ ਦਾ ਹੋ ਗਿਆ। ਸੁਨਹਿਰੀਆਂ ਯਾਦਾਂ, ਸੰਗੀਤ, ਖਬਰਾਂ, ਭਾਵਨਾਵਾਂ ਦੇ ਨਾਲ ਹਰ ਦਿਲ ਵਿੱਚ ਵਸਦਾ ਇੱਕ ਪਰਿਵਾਰ ਬਣ ਚੁੱਕਿਆ ਆਕਾਸ਼ਵਾਣੀ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਅੱਜ ਦੇ ਖੂਬਸੂਰਤ ਸਫ਼ਰ ਦੇ ਵਿੱਚ ਜਿਸਦਾ ਨਾਂ ਹੈ ਸੋਹਣੀ ਸਵੇਰ। ਬਿਲਕੁਲ ਜੀ, ਬੜੇ ਮਾਣ, ਉਤਸ਼ਾਹ, ਖੁਸ਼ੀ ਦੇ ਨਾਲ ਕੱਲ ਪੂਰੇ ਦੇਸ਼ ਵਿੱਚ ਮਨਾਇਆ ਗਿਆ ਆਕਾਸ਼ਵਾਣੀ ਦਾ 90ਵਾਂ ਵਰ੍ਹਾ। ਜੀ ਹਾਂ, ਅਤੇ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਮੌਜੂਦ ਆਕਾਸ਼ਵਾਣੀ ਕੇਂਦਰਾਂ ਨੇ ਇਸ ਇਤਿਹਾਸਿਕ ਮੌਕੇ 'ਤੇ ਬੜੀ ਰੌਣਕ, ਪਿਆਰ ਦੇ ਨਾਲ, ਚਾਵਾਂ ਦੇ ਨਾਲ ਆਕਾਸ਼ਵਾਣੀ ਦਾ ਇਹ 90ਵਾਂ ਬਰਥਡੇ ਜਿਹੜਾ ਸੀ ਉਹ ਬੜਾ ਬਖੂਬੀ ਮਨਾਇਆ। ਸਾਨੂੰ ਪਤਾ ਹੈ ਸਾਡੇ ਸਾਰੇ ਹੀ ਸਰੋਤੇ ਦਿਲੋਂ ਚਾਹ ਅਤੇ ਖੁਸ਼ੀ ਦੇ ਨਾਲ ਇਸ ਮੌਕੇ ਦੇ ਵਿੱਚ ਸਾਡੇ ਨਾਲ ਨਾਲ ਸੀ। ਸੋ ਅਸੀਂ ਉਹਨਾਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਰੇਡੀਓ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਨੇ, ਲਗਾਵ ਰੱਖਦੇ ਨੇ। ਅਤੇ ਬਿਲਕੁਲ, ਰੇਡੀਓ ਆਪਣੇ ਇਹਨਾਂ ਸਾਥੀਆਂ ਦੇ ਕਰਕੇ ਹੀ ਹੈ ਜਿਹੜੇ ਹਰ ਪਲ ਪਲ ਪਲ ਜੁੜਦੇ ਨੇ, ਸੁਣਦੇ ਨੇ, ਅੱਗੇ ਤੱਕ ਸੁਨੇਹੇ ਪਹੁੰਚਾਉਂਦੇ ਨੇ, ਜੁੜੇ ਰਹਿੰਦੇ ਨੇ। ਅਤੇ ਹਾਂ, ਸਮੇਂ ਸਮੇਂ 'ਤੇ ਆਪਣੇ ਦਿਲ ਦੀਆਂ ਰੀਝਾਂ, ਗੱਲਾਂ ਅਤੇ ਸਾਰਾ ਕੁਝ ਨਾਪਦੇ ਤੋਲਦੇ ਹੋਏ ਦੱਸਦੇ ਨੇ, ਸਾਡੇ ਤੱਕ ਪਹੁੰਚਾਉਂਦੇ ਨੇ। ਜੀ ਹਾਂ, ਪੀੜ੍ਹੀਆਂ ਨੂੰ ਜੋੜਦਾ ਏ ਆਕਾਸ਼ਵਾਣੀ। ਸੰਗੀਤ, ਸਾਹਿਤ, ਖਬਰਾਂ, ਲੋਕਧਾਰਾ, ਜਾਣਕਾਰੀ ਅਤੇ ਮਹਾਨਤਾ ਦਾ ਸਫ਼ਰ। ਅੱਜ ਵੀ ਆਕਾਸ਼ਵਾਣੀ ਦੀ ਆਵਾਜ਼ ਹਰ ਦਿਲ ਦੀ ਧੜਕਣ ਦੇ ਨਾਲ ਜੁੜੀ ਹੋਈ ਮਹਿਸੂਸ ਹੋ ਰਹੀ ਹੈ। 90 ਸਾਲਾਂ ਦਾ ਇਹ ਸਫ਼ਰ

ਬਿਲਕੁਲ ਜੀ, ਆ ਕੇ ਜੁੜੇ ਰਹੋ ਰੇਡੀਓ ਦੇ ਨਾਲ ਅਤੇ ਇਸ ਸਫ਼ਰ ਦੇ ਨਾਲ ਜਿਸਦਾ ਨਾਮ ਹੈ ਸੋਹਣੀ ਸਵੇਰ। ਅਤੇ ਦੋਸਤੋ, ਅੱਜ ਦਾ ਦਿਨ ਜਿਹੜਾ ਉਹ ਬੜਾ ਹੀ ਖਾਸ ਹੈ। ਵੈਸੇ ਹਰ ਦਿਨ ਜਿਹੜਾ ਉਹ ਆਪਣੇ ਆਪ ਵਿੱਚ ਖਾਸ ਹੁੰਦਾ, ਪਰ ਅੱਜ ਦੇ ਦਿਨ ਵਿੱਚ ਜਿਸ ਦੀ ਗੱਲ ਹੋਣੀ ਹੈ ਉਹ ਵੀ ਖਾਸ ਹੈ ਸਾਡੀ ਜ਼ਿੰਦਗੀ ਦੇ ਵਿੱਚ ਵੀ, ਅਤੇ ਸਾਡੀ ਜ਼ਿੰਦਗੀ ਦੇ ਪੂਰੇ ਸਫ਼ਰ ਦੇ ਵਿੱਚ ਵੀ। ਜੀ ਹਾਂ, ਗੱਲ ਕਰ ਰਹੇ ਹਾਂ ਉਸੇ ਠੰਡੀ ਛਾਂ ਦੀ, ਉਸੇ ਮਾਂ ਦੀ ਜੋ ਦੁਆ ਬਣ ਕੇ ਸਾਡੀ ਜ਼ਿੰਦਗੀ ਦੇ ਵਿੱਚ ਰਹਿੰਦੀ ਹੈ, ਜਿਹੜੀ ਹਰ ਪਲ ਆਪਣੇ ਬੱਚੇ 'ਤੇ ਨਿਛਾਵਰ ਕਰਦੀ ਹੈ, ਨਿਰਸਵਾਰਥ ਉਸਨੂੰ ਪਿਆਰ ਕਰਦੀ ਹੈ, ਹਮੇਸ਼ਾ ਹੀ ਉਸਦੇ ਲਈ ਖੜੀ ਰਹਿੰਦੀ ਹੈ, ਉਸਦੇ ਬਾਰੇ ਚਿੰਤਾ ਕਰਦੀ ਹੈ, ਅਤੇ ਉਸਨੂੰ ਹੌਂਸਲਾ ਦਿੰਦੀ ਹੈ ਕਿ ਕੁਛ ਵੀ ਹੋ ਜਾਏ ਮੈਂ ਤੇਰੇ ਨਾਲ ਹਾਂ। ਜਦੋਂ ਇਹ ਹੌਂਸਲਾ, ਇਹ ਯਕੀਨ, ਇਹ ਪਿਆਰ, ਇਹ ਵਿਸ਼ਵਾਸ ਪਿੱਛੇ ਹੁੰਦਾ ਨਾ, ਫਿਰ ਕੁਝ ਵੀ ਔਖਾ ਨਹੀਂ ਲੱਗਦਾ। ਮਾਂ ਦੀ ਗੋਦੀ ਦਾ ਉਹ ਸਕੂਨ ਕਿਤੇ ਵੀ ਲੱਭ ਨਹੀਂ ਸਕਦਾ। ਉਸਦੇ ਨਾਲ ਲੱਗ ਕੇ ਆਪਣਾ ਸਾਰਾ ਦੁੱਖ ਭੁੱਲ ਜਾਣ ਦਾ ਅਹਿਸਾਸ ਜਿਹੜਾ ਹੁੰਦਾ ਨਾ, ਉਹ ਸਾਨੂੰ ਕਿਤੇ ਹੋਰ ਲੱਭ ਹੀ ਨਹੀਂ ਸਕਦਾ। ਸੋ ਅੱਜ ਹਰ ਉਸ ਮਾਂ ਨੂੰ ਸਲਾਮ ਹੈ ਜਿਸਨੇ ਆਪਣੀ ਬੁੱਕਲ ਦੇ ਵਿੱਚ ਆਪਣੇ ਪਿਆਰੇ ਜਿਹੇ ਪੁੱਤ ਜਾਂ ਧੀ ਨੂੰ ਹਮੇਸ਼ਾ ਹੀ ਨਿੱਘ ਦਿੱਤਾ ਹੈ। ਮਾਂ, ਭਾਰਤੀ ਸੰਸਕ੍ਰਿਤੀ ਦੇ ਵਿੱਚ ਮਾਂ ਸ਼ਬਦ ਸ਼ਕਤੀ ਦੇ ਲਈ ਵੀ ਵਰਤਿਆ ਜਾਂਦਾ ਹੈ। ਸਾਡੇ ਪੁਰਾਣਾਂ ਦੇ ਵਿੱਚ ਮਾਂ ਜਦੋਂ ਕਿਹਾ ਜਾਂਦਾ ਨਾ, ਤਾਂ ਫਿਰ ਪੁਕਾਰ ਜਿਹੜੀ ਹੈ ਉਹ ਸਾਡੀ ਦੇਵੀ ਮਾਂ ਤੱਕ ਵੀ ਪਹੁੰਚ ਜਾਂਦੀ ਹੈ। ਅਤੇ ਜਦੋਂ ਮਾਂ ਕਹਿ ਕੇ ਕੋਈ ਉਸਨੂੰ ਯਾਦ ਕਰਦਾ, ਤਾਂ ਫਿਰ ਜਿਹੜਾ ਜੀਵਨ ਹੈ ਉਸਦੀ ਕੋਈ ਵੀ ਮੁਸ਼ਕਿਲ ਹੋਵੇ ਉਹ ਮੁਸ਼ਕਿਲ ਨਹੀਂ ਰਹਿ ਜਾਂਦੀ, ਕਿਉਂਕਿ ਮਾਂ ਦੇ ਅੱਗੇ ਜਦੋਂ ਅਸੀਂ ਨਤਮਸਤਕ ਹੋ ਜਾਂਦੇ ਹਾਂ ਤਾਂ ਫਿਰ ਮਾਂ ਆਪਣੇ ਆਪ ਹੀ ਸੰਭਾਲ ਵੀ ਲੈਂਦੀ ਹੈ। ਰੱਬ ਨੂੰ ਸ਼ਾਇਦ ਹਰ ਪਾਸੇ ਮੌਜੂਦ ਰਹਿਣਾ ਔਖਾ ਲੱਗਾ।

ਅਸੀਂ ਆਪਣੀ ਮਾਂ ਦੇ ਨਾਲ ਸ਼ੁਰੂਆਤ ਕਰੀਏ ਤਾਂ ਹੋਰ ਕੀ ਚਾਹੀਦਾ। ਸੋ ਅੱਜ ਬਹੁਤ ਸਾਰੇ ਤੋਹਫੇ ਅਸੀਂ ਸਾਰੇ ਦੇਣ ਦੀ ਕੋਸ਼ਿਸ਼ ਕਰਾਂਗੇ ਆਪਣੇ ਮਦਰਸ ਨੂੰ ਜਾਂ ਜਿਹਨਾਂ ਨੇ ਸਾਨੂੰ ਮਾਂ ਵਰਗਾ ਪਿਆਰ ਦਿੱਤਾ ਹੈ ਉਹਨਾਂ ਨੂੰ। ਸਾਡੇ 'ਚੋਂ ਬਹੁਤਿਆਂ ਨੇ ਅੱਜ ਦੀ ਸ਼ੁਰੂਆਤ ਦੇਵੀ ਮਾਂ ਦੇ ਆਸ਼ੀਰਵਾਦ ਦੇ ਨਾਲ ਵੀ ਕਰ ਲਈ ਹੈ ਅਤੇ ਮਦਰਸ ਡੇ ਦੇ ਲਈ ਅੱਜ ਵੱਖ ਵੱਖ ਅਖਬਾਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਲਿਖਿਆ ਹੋਇਆ ਵੀ ਪਾਉਣਾ। ਪਰ ਸੱਚੀ ਦੱਸਾਂ, ਅਸਲ ਤੋਹਫਾ ਹੈ ਵਕਤ। ਜੋ ਤੁਸੀਂ ਉਹਨਾਂ ਲਈ ਵਕਤ ਕੱਢੋਗੇ, ਉਹਨਾਂ ਦੇ ਨਾਲ ਬੈਠੋਗੇ, ਉਹਨਾਂ ਨਾਲ ਗੱਲਬਾਤ ਕਰੋਗੇ, ਅਤੇ ਅੱਜ ਹਾਂ ਥੋੜ੍ਹੀ ਜਿਹੀ ਐਪਰੀਸੀਏਸ਼ਨ ਤਾਂ ਉਹਨਾਂ ਦੀ ਵੀ ਬਣਦੀ ਹੈ, ਦਿਲੋਂ ਐਪਰੀਸੀਏਸ਼ਨ ਬਣਦੀ ਹੈ, ਕਿਉਂਕਿ ਉਹ ਸਾਰਾ ਸਮਾਂ ਜਿਹੜਾ ਸਾਨੂੰ ਸਾਡੀਆਂ ਖੁਸ਼ੀਆਂ ਨੂੰ ਅਤੇ ਸਾਡੇ ਲਈ ਜਿਹੜਾ ਗੁਜ਼ਾਰਦੇ ਨੇ। ਨਿਰਸਵਾਰਥ ਪਿਆਰ ਕਰਨ ਵਾਲੀਆਂ ਇਹਨਾਂ ਮਾਵਾਂ ਦੇ ਲਈ ਅੱਜ ਜਿਹੜੀਆਂ ਰੌਣਕਾਂ ਨੇ ਘਰਾਂ ਦੇ ਵਿੱਚ ਲੱਗ ਹੀ ਜਾਣੀਆਂ ਚਾਹੀਦੀਆਂ ਨੇ। ਹਰ ਦਿਨ ਜਿਹੜਾ ਹੁੰਦਾ ਨਾ ਆਪਣੇ ਨਾਲ ਕੋਈ ਸੁਨੇਹਾ ਲੈ ਕੇ ਆਉਂਦਾ। ਜੇ ਅੱਜ ਦਾ ਦਿਨ ਕਹਿ ਰਿਹਾ ਕਿ ਮਦਰਸ ਡੇ ਦੇ ਉੱਤੇ ਮੰਮਾ ਲਈ ਕੁਛ ਹੋਰ ਲਵੋ ਨਾ ਲਵੋ, ਪਰ ਉਹਨਾਂ ਦੇ ਲਈ ਆਪਣਾ ਪਿਆਰ ਸਤਿਕਾਰ ਉਹਨਾਂ ਨੂੰ ਦਿਖਾਓ ਜ਼ਰੂਰ, ਅਤੇ ਇਹ ਵੀ ਦਿਖਾਓ ਕਿ ਤੁਹਾਡੇ ਕੋਲ ਉਹਨਾਂ ਦੇ ਲਈ ਵਕਤ ਹੈ, ਸਮਾਂ ਹੈ। ਉਹਨਾਂ ਦੇ ਨਾਲ ਬਿਤਾਏ ਹੋਏ ਤੁਹਾਡੇ ਕੁਝ ਪਲ ਉਹਨਾਂ ਨੂੰ ਬਹੁਤ ਸਕੂਨ ਦੇਣਗੇ। ਅੱਜ ਤੁਸੀਂ ਉਹਨਾਂ ਦੇ ਲਈ ਇੱਕ ਸਪੈਸ਼ਲ ਟੀ ਤਿਆਰ ਕਰ ਸਕਦੇ ਹੋ, ਹੈਲਦੀ ਵਾਲੀ ਟੀ ਉਹਨਾਂ ਨੂੰ ਦੇ ਸਕਦੇ ਹੋ, ਪਿਲਾ ਸਕਦੇ ਹੋ, ਅਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰ ਸਕਦੇ ਹੋ। ਚਾਹ ਵੈਸੇ ਹਰ ਮਾਂ ਦੀ ਫੇਵਰੇਟ ਹੁੰਦੀ ਹੈ। ਖੈਰ, ਹੈਲਦੀ ਮਾਵਾਂ ਦੇ ਲਈ ਜਿਹੜਾ ਹੈਲਦੀ ਬ੍ਰੇਕਫਾਸਟ ਹੈ ਉਹ ਵੀ ਬਣਾ ਸਕਦੇ ਹੋ, ਕਿਉਂਕਿ ਸਮਾਂ ਜਿਹੜਾ ਨਾ ਉਹ ਕਹਿ ਰਿਹਾ ਹੈ ਕਿ ਨਾਸ਼ਤੇ ਦਾ ਟਾਈਮ ਜਿਹੜਾ ਉਹ ਹੋਣ ਹੀ ਵਾਲਾ। ਸੋ ਖੁਦ ਵੀ ਇਸ ਦੇ ਲਈ ਪਿਆਰ ਅਤੇ ਅਗਾਂਹ ਵਧੀਏ, ਅਤੇ ਨਾਲ ਹੀ ਹੋਰਾਂ ਨੂੰ ਵੀ ਕਹੀਏ ਕਿ ਬਿਲਕੁਲ ਇਸ ਮਮਤਾ ਦੀ ਛਾਂ ਨੂੰ, ਇਸ ਮਾਂ ਨੂੰ ਪਿਆਰ ਦੇ ਨਾਲ, ਸਹਿਜਤਾ ਦੇ ਨਾਲ ਕਦੇ ਕਦੇ ਘੁੱਟ ਕੇ ਇੱਕ ਜੱਫੀ ਵੀ ਪਾ ਲਈਏ, ਕਿਉਂਕਿ ਮਾਵਾਂ ਜੰਨਤ ਦਾ ਪਰਛਾਵਾਂ।

0: ਬਿਲਕੁਲ ਜੀ ਆਇਆਂ ਨੂੰ ਵੀ ਕਹਿ ਰਿਹਾ ਅਤੇ ਪ੍ਰੋਗਰਾਮ ਕਹਿ ਰਿਹਾ ਕਿ ਹੁਣ ਆਪਾਂ ਜੀ ਆਇਆਂ ਨੂੰ ਕਹਿਣਾ ਉਹਨਾਂ ਸੁਨੇਹਿਆਂ ਨੂੰ ਜਿਹੜੇ ਤੁਹਾਡੇ ਤੱਕ ਅਸੀਂ ਪਹੁੰਚਾਉਣ ਜਾ ਰਹੇ ਹਾਂ। ਬਿਲਕੁਲ ਜੀ, ਇਹਨਾਂ ਸੁਨੇਹਿਆਂ ਤੋਂ ਬਾਅਦ ਆ ਕੇ ਗੱਲ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਬਿਲਕੁਲ ਜੀ, ਸੰਭਲ ਕੇ ਚੱਲਣਾ ਹੀ ਕਹਿ ਰਿਹਾ, ਅੱਜ ਦਾ ਵੀ ਦਿਨ ਅਤੇ ਕੱਲ੍ਹ ਦਾ ਵੀ ਦਿਨ। ਪਤਾ ਕਿਉਂ? ਕਿਉਂਕਿ ਸੰਭਲ ਕੇ ਚੱਲੀਏ, ਬਿਜਲੀ ਦੀ ਜਿਹੜੀ ਕਟੌਤੀ ਹੈ ਨਾ ਉਹ ਕਰੀਏ, ਅਤੇ ਜੇਕਰ ਨਹੀਂ ਕੀਤੀ ਤਾਂ ਫਿਰ ਤਾਂ ਹਾਂ, ਬਿਜਲੀ ਵਿਭਾਗ ਨੇ ਕਹਿ ਹੀ ਦਿੱਤਾ ਹੈ। ਬਿਲਕੁਲ ਜੀ, 10 ਮਈ ਯਾਨੀ ਕਿ ਅੱਜ ਦੇ ਦਿਨ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਫੋਕਲ ਪੁਆਇੰਟ 1 ਦੇ ਨਾਲ ਜੁੜੇ ਸਨ ਫਲੈਗ, DIC 2 ਅਤੇ ਸਟਾਰਟ ਅਤੇ ਰੰਧਾਵਾ ਮਸੰਦਾ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਰਹਿਣ ਵਾਲੀ ਹੈ। ਉੱਥੇ ਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਟਰਾਂਸਪੋਰਟ ਨਗਰ, ਭਾਰਤ ਅਤੇ ਪੰਜਾਬੀ ਬਾਗ, ਬੱਲਾਂ ਅਤੇ ਰਾਏਪੁਰ ਜਿਹੜੇ ਜਗ੍ਹਾਵਾਂ ਨੇ, ਖੇਤਰ ਨੇ, ਉਹਨਾਂ ਦੇ ਵਿੱਚ ਵੀ ਬਿਜਲੀ ਸਪਲਾਈ ਜਿਹੜੀ ਹੈ ਉਹ ਪ੍ਰਭਾਵਿਤ ਹੋਣ ਵਾਲੀ ਹੈ। ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ GDPA ਅਤੇ HB ਗਲੋਬ, GMP ਜਮਸ਼ੇਦ ਬਸਤੀ ਜਿਹੜੀ ਹੈ, ਹੁਸ਼ਿਆਰਪੁਰ ਰੋਡ ਅਤੇ ਲਲੀਆਂ 'ਚ ਬਿਜਲੀ ਬੰਦ ਰਹਿਣ ਵਾਲੀ ਹੈ। ਸੋ ਆਪਣੇ ਜਿਹੜੇ ਕੰਮ ਕਾਜ ਨੇ, ਅਜੇ ਸਮਾਂ ਜਿਹੜਾ ਉਹ ਥੋੜ੍ਹਾ ਜਿਹਾ ਪਿਆ, ਸੋ ਜਲਦੀ ਦੇ ਨਾਲ ਕਰ ਲਓ। ਪਾਣੀ ਜਿਹੜਾ ਉਹਨੂੰ ਜਮ੍ਹਾਂ ਕਰਕੇ ਰੱਖ ਸਕਦੇ ਹੋ ਜੇ ਕੋਈ ਜ਼ਰੂਰੀ ਕੰਮ ਹੈ, ਕਿਉਂਕਿ ਫਿਰ ਜਦੋਂ ਬਿਜਲੀ ਨੇ ਜਾਣਾ ਤਾਂ ਪਾਣੀ ਦੀ ਸਪਲਾਈ ਵੀ ਬੰਦ ਹੋਣੀ ਹੈ। 11 ਮਈ ਯਾਨੀ ਕਿ ਕੱਲ੍ਹ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਮਸ਼ੇਰ ਬਿਜਲੀ ਘਰ ਦੇ ਤਹਿਤ ਆਉਣ ਵਾਲੇ ਜੰਡੂ ਸਿੰਘਾ, ਜਗਰਾਲ, ਬੰਬੀਵਾਲਾ, ਸੰਸਾਰਪੁਰ, ਹਾਊਸਿੰਗ ਬੋਰਡ ਅਤੇ ਰੇਲਵੇ ਸਟੇਸ਼ਨ ਚੀਮਾ ਨਗਰ ਅਤੇ ਮੁਨਪੁਰ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਰਹਿਣ ਵਾਲੀ ਹੈ। ਸੋ ਇਹੀ ਹੈ ਬਿਜਲੀ ਵਿਭਾਗ ਦਾ ਕਹਿਣਾ। ਅਤੇ ਜਲੰਧਰ ਦੇ ਵਿੱਚ ਇਹਨਾਂ ਥਾਵਾਂ 'ਤੇ 2 ਦਿਨਾਂ ਦੀ ਬਿਜਲੀ ਕਟੌਤੀ ਇਹ ਹੈ। ਅਤੇ ਹਾਂ, ਮੌਸਮ ਜਿਹੜਾ ਹੈ ਨਾ ਉਹ ਵੀ ਅਜਿਹਾ ਹੀ ਹੈ ਕਿ 2 ਦਿਨ ਮੌਸਮ ਜਿਹੜਾ ਹੈ,

बिल्कुल जी, ते कुछ भी मुश्किल नहीं है। अजिहियां गल्लां नूं ही सार्थक करन दे लई कहिंदे ने कि नीहां नूं मजबूत कीता जाए। नीहां मजबूत ते उत्ते बणन वाली जिहड़ी इमारत हुंदी है उह वी मजबूत बणदी है। सो बच्चियां दे लई बहुत सारे जिहड़े काम ने उह कीते जा रहे ने, ते अजिहे ही काम पंजाब दी सरकारी स्कूलां दे बच्चियां दे लई वी सर्वगाणी ਜਿਹੜਾ ਵਿਕਾਸ ਹੈ ਸਿਰਫ ਪੱਖੀ ਵਿਕਾਸ ਦੇ ਲਈ ਕੀਤੇ ਜਾ ਰਹੇ ਨੇ। ਸੋ ਇਹਨਾਂ ਸਕੂਲਾਂ ਦੇ ਵਿੱਚ ਬੈਗਲੈਸ ਡੇ ਇਸਦਾ ਚਲਨ ਪੈਦਾ ਹੋ ਰਿਹਾ ਹੈ, ਅਤੇ ਹੁਣ ਸਰਕਾਰ ਨੇ ਕਿਹਾ ਹੈ ਕਿ ਸਾਰੀ ਜਿਹੜਾ ਸੈਸ਼ਨ ਹੁੰਦਾ ਉਹਦੇ ਅੰਤਰਗਤ 10 ਦਿਨ ਜਿਹੜੇ ਨੇ ਉਹ ਬੈਗਲੈਸ ਡੇ ਦੇ ਵਿੱਚੋਂ ਮਨਾਏ ਜਾਣਗੇ, ਅਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਸਕੂਲੀ ਕਿਤਾਬਾਂ ਨੇ ਬਲਕਿ ਜਿਹੜੀਆਂ ਛੋਟੀਆਂ ਛੋਟੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਨਾਲ ਕੰਮ ਕਰਨਗੇ, ਸਿੱਖਣਗੇ ਅਤੇ ਆਪਣੇ ਆਪ ਨੂੰ ਰਚਨਾਤਮਕਤਾ ਦੇ ਵਿੱਚ ਢਾਲਣਗੇ। ਬਿਲਕੁਲ ਜੀ, ਉਹਨਾਂ ਦਾ ਇਹ ਵਿਵਹਾਰਿਕ ਰੂਪ ਦੇਖਿਆ ਜਾਏ, ਉਹਨਾਂ ਦੀਆਂ ਰਚਨਾਤਮਕ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਹੋਰ ਉਜਾਗਰ ਕੀਤਾ ਜਾਏ, ਇਸ ਕਰਕੇ ਇਹ ਵਾਲੇ ਦਿਨ ਸਕੂਲਾਂ ਦੇ ਲਈ ਮਨਾਉਣੇ ਲਾਜ਼ਮੀ ਕਰ ਦਿੱਤੇ ਗਏ ਨੇ। 21ਵੀਂ ਸਦੀ ਦੇ ਕੌਸ਼ਲ ਵਿਕਾਸ ਦੇ ਲਈ ਕੀਤੇ ਜਾਣਗੇ ਇਹ ਕੰਮ। ਬੱਚਿਆਂ ਦੇ ਲਈ ਜਿਹੜੀ ਬੈਗਲੈਸ ਡੇ ਹੋਣਗੇ, ਜਿਨ੍ਹਾਂ ਦੇ ਵਿੱਚ ਕਿਤਾਬਾਂ ਦੀ ਨਹੀਂ ਬਲਕਿ ਉਹਨਾਂ ਨੂੰ ਵਿਵਹਾਰਿਕ ਤੌਰ 'ਤੇ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾਏਗੀ। ਦਿਨ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਦੇ ਨਾਲ ਅਤੇ ਮਾਇੰਡਫੁੱਲ ਗਤੀਵਿਧੀਆਂ ਦੇ ਨਾਲ ਹੋਇਆ ਕਰੇਗੀ। ਦੁਪਹਿਰ ਦੇ ਭੋਜਨ ਤੋਂ ਬਾਅਦ ਰਚਨਾਤਮਕ ਭਾਵਨਾਤਮਕ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾਏਗੀ, ਅਤੇ ਕਲਾ 'ਤੇ ਆਧਾਰਿਤ ਜਿਹੜੇ ਕਾਰਿਕ੍ਰਮ ਨੇ ਪ੍ਰੋਗਰਾਮ ਨੇ ਉਹ ਕੀਤੇ ਜਾਇਆ ਕਰਨਗੇ, ਜਿਸ ਦੇ ਵਿੱਚ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਜਿਹੜੀ ਵਿਕਾਸ ਸ਼ਕਤੀ ਹੈ ਉਹਨੂੰ ਹੋਰ ਵੀ ਉਜਾਗਰ ਕੀਤਾ ਜਾਇਆ ਕਰੇਗਾ। ਅਤੇ ਫਿਰ ਨਾਲ ਹੀ ਨਾਲ ਉਹ ਇੱਕ ਖਾਸ ਪ੍ਰੋਗਰਾਮ ਦਾ ਹਿੱਸਾ ਬਣਨਗੇ, ਉਹ ਹੈ ਕੁਦਰਤ ਬਣੋ। ਕੁਦਰਤ ਬਣੋ ਦੇ ਅੰਤਰਗਤ ਨਾ ਇੱਕ ਵਿਸ਼ੇਸ਼ ਤਰ੍ਹਾਂ ਦੀ ਗਤੀਵਿਧੀ ਜਿਹੜੀ ਹੈ ਉਹ ਰੱਖੀ ਜਾਏਗੀ। ਇਸ ਦੇ ਵਿੱਚ ਬੱਚੇ ਆਪਣੀ ਕਲਪਨਾ ਦੇ ਨਾਲ ਕੁਦਰਤ ਦੇ ਵਿੱਚੋਂ ਕੁਝ ਵੀ ਬਣਾਉਣਗੇ, ਕੋਈ ਵੀ ਹਿੱਸੇਦਾਰੀ ਹੈ ਜਿਹੜੀ ਉਹ ਉਸਨੂੰ ਦੇਖਣਗੇ, ਚਾਹੇ ਉਹ ਪੰਛੀ ਹੋਣ, ਤਿੱਤਲੀ ਹੋਏ, ਜੁਗਨੂ ਹੋਣ ਜਾਂ ਨਦੀਆਂ ਹੋਣ। ਬੱਚੇ ਜਿਹੜੇ ਨੇ ਸਕੈਚਿੰਗ ਦੇ ਨਾਲ ਇਨਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਉਹ ਦੱਸਣਗੇ। ਇਸ ਦੇ ਬਾਅਦ ਜਿਹੜਾ ਕੁਦਰਤ ਦਾ ਰੱਖ ਰਖਾਵ ਕਿਵੇਂ ਦਾ ਹੋਣਾ ਚਾਹੀਦਾ ਇਸ 'ਤੇ ਪੋਸਟਰ ਬਣਾਉਣਗੇ, ਆਪਣੇ ਵਿਚਾਰ ਦੱਸਣਗੇ, ਅਤੇ ਫਿਰ ਆਪਣੀਆਂ ਕਲਾਕ੍ਰਿਤੀਆਂ ਦੇ ਰਾਹੀਂ ਉਹ ਦੱਸਣਗੇ ਕਿ ਸਾਡਾ ਸਾਥ ਕੁਦਰਤ ਦੇ ਨਾਲ ਕਿਹੋ ਜਿਹਾ ਹੋਣਾ ਚਾਹੀਦਾ। ਇਸ ਦੇ ਲਈ ਸਕੂਲੀ ਬੱਚਿਆਂ ਨੂੰ ਕੁਦਰਤੀ ਮਾਹੌਲ ਜਿਹੜਾ ਉਹਦੇ ਵਿੱਚ ਰੱਖਿਆ ਜਾਏਗਾ। ਅਤੇ ਹਾਂ, ਇਸ ਦਾ ਉਦੇਸ਼ ਇਹੀ ਹੈ ਕਿ ਬੱਚਿਆਂ ਨੂੰ ਅਸੀਂ ਕੁਦਰਤ ਦੇ ਨਾਲ, ਪ੍ਰਕਿਰਤੀ ਦੇ ਨਾਲ ਜੋੜੇ ਸਕੀਏ, ਅਤੇ ਉਹਨਾਂ ਨੂੰ ਵਾਤਾਵਰਨ ਦੇ ਪ੍ਰਤੀ, ਪਰਿਆਵਰਨ ਦੇ ਪ੍ਰਤੀ ਸੰਵੇਦਨਸ਼ੀਲ ਬਣਾਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁਦਰਤ ਦੀ ਜਿਹੜੀ ਅਹਿਮੀਅਤ ਹੈ, ਕੁਦਰਤ ਨਾਲ ਜਿਹੜਾ ਲਗਾਵ ਹੈ, ਉਸ ਨੂੰ ਬਖੂਬੀ ਮਹਿਸੂਸ ਕਰ ਸਕਣ। ਸੋ ਅਜਿਹੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸਮੇਂ ਸਮੇਂ 'ਤੇ ਚਲਾਏ ਜਾ ਰਹੇ ਨੇ, ਤਾਂ ਕਿ ਬੱਚੇ ਜਿਹੜੇ ਨੇ ਉਹ 21ਵੀਂ ਸਦੀ ਦੇ ਕੌਸ਼ਲ ਸਿੱਖ ਸਕਣ ਅਤੇ ਕੁਦਰਤ ਦੇ ਨਾਲ ਜੁੜ ਸਕਣ। ਅਤੇ ਮਾਪਿਆਂ ਦਾ ਵੀ, ਯਾਨੀ ਕਿ ਸਾਡੇ ਸਾਰਿਆਂ ਦਾ ਇਹ ਵੀ ਫਰਜ਼ ਬਣ ਜਾਂਦਾ ਹੈ ਕਿ ਅਸੀਂ ਬੱਚਿਆਂ ਨੂੰ ਕੁਦਰਤੀ ਮਾਹੌਲ ਦੇ ਨਾਲ ਜਿਹੜਾ ਉਹ ਅਟੈਚ ਜ਼ਰੂਰ ਕਰੀਏ, ਕਿਉਂਕਿ ਅੱਜ ਬੱਚੇ ਕੁਝ ਹੀ

ਟਾਈਮ ਦੇ ਨਾਲ ਥੱਕ ਜਾਂਦੇ ਨੇ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਥਕਾਵਟ ਜਿਹੜੀ ਹੈ ਉਹ ਰਹਿ ਜਾਂਦੀ ਹੈ। ਛੋਟੇ ਛੋਟੇ ਕੰਮਾਂ 'ਤੇ ਵੀ ਉਹ ਕਹਿ ਦਿੰਦੇ ਨੇ ਕਿ ਨਹੀਂ ਅਸੀਂ ਨਹੀਂ ਕਰ ਸਕਦੇ। ਇਸ ਕਰਕੇ ਘਰਾਂ ਦੀਆਂ ਏਸੀਆਂ 'ਚੋਂ ਕੱਢ ਕੇ ਸਕੂਲਾਂ ਦੇ ਵਿੱਚ ਏਸੀਆਂ ਦੀ ਜਿਹੜੀ ਡਿਮਾਂਡ ਹੈ ਉਹ ਨਾ ਕਰੀਏ, ਅਤੇ ਬੱਚਿਆਂ ਨੂੰ ਕੁਝ ਕੁ ਕੁਦਰਤੀ ਵਾਤਾਵਰਨ ਦੇ ਵਿੱਚ ਵੀ ਰਹਿਣ ਦਈਏ, ਤਾਂ ਕਿ ਉਹ ਇਸ ਵਾਤਾਵਰਨ ਦੇ ਵਿੱਚ ਅਜਿਹਾ ਹੀ ਵੱਡੇ ਹੋ ਸਕਣ, ਪਲ ਸਕਣ, ਅਤੇ ਹਾਂ ਬਿਨਾਂ ਥਕਾਵਟ ਤੋਂ ਰਹਿ ਸਕਣ। ਕਿਉਂਕਿ ਜਦੋਂ ਕੁਦਰਤ ਦੇ ਨਾਲ ਜੁੜਦੇ ਹਾਂ ਨਾ, ਫਿਰ ਸਹਿਣਸ਼ੀਲਤਾ ਦੇ ਵਿੱਚ ਵੀ ਵਾਧਾ ਹੁੰਦਾ, ਕਿਉਂਕਿ ਕੁਦਰਤ ਸਭ ਤੋਂ ਜ਼ਿਆਦਾ ਸਹਿਣ ਕਰਦੀ ਹੈ। ਅਤੇ ਹਾਂ, ਕੁਦਰਤ ਦੇ ਨਾਲ ਜੁੜ ਕੇ ਅਸੀਂ ਸਿੱਖਦੇ ਹਾਂ ਕਿ ਸਹਿਣਸ਼ੀਲਤਾ ਜਿਹੜੀ ਹੈ ਨਾ ਉਹ ਮਿਲਣੀ ਅੱਜ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ। ਖੈਰ, ਗੱਲਾਂ ਬਾਤਾਂ ਤਾਂ ਬਹੁਤ ਨੇ ਜਿਹੜੀਆਂ ਤੁਹਾਡੇ ਨਾਲ ਕਰਦੇ ਰਹਿਣ ਨੂੰ ਜੀ ਕਰ ਰਿਹਾ, ਪਰ ਹੁਣ ਪ੍ਰੋਗਰਾਮ ਕਹਿ ਰਿਹਾ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਉਹ ਵੀ ਤੁਹਾਡੇ ਤੱਕ ਪਹੁੰਚਾ ਦਈਏ, ਅਤੇ ਫਿਰ ਗੀਤ ਤੋਂ ਬਾਅਦ ਆ ਕੇ

ਦੇ ਨਾਲ ਜੁੜ ਕੇ ਅਸੀਂ ਸਿੱਖਦੇ ਹਾਂ ਕਿ ਇਹ ਸਹਿਨਸ਼ੀਲਤਾ ਜਿਹੜੀ ਹੈ ਨਾ, ਉਹ ਮਿਲਣੀ ਅੱਜ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ। ਖੈਰ, ਗੱਲਾਂ ਬਾਤਾਂ ਤਾਂ ਬਹੁਤ ਨੇ ਜਿਹੜੀਆਂ ਤੁਹਾਡੇ ਨਾਲ ਕਰਦੇ ਰਹਿਣ ਨੂੰ ਜੀ ਕਰ ਰਿਹਾ, ਪਰ ਹੁਣ ਪ੍ਰੋਗਰਾਮ ਕਹਿ ਰਿਹਾ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਉਹ ਵੀ ਤੁਹਾਡੇ ਤੱਕ ਪਹੁੰਚਾ ਦੀਏ, ਅਤੇ ਫਿਰ ਗੀਤ ਤੋਂ ਬਾਅਦ ਆ ਕੇ ਕਰਾਂਗੇ ਹੋਰ ਗੱਲਾਂ ਬਾਤਾਂ। ਅਤੇ ਲਓ ਜੀ,

ਬੱਚੇ ਵੀ ਹੈ ਨਾ, ਉਹ ਵੀ ਆਪਣੇ ਮਾਪਿਆਂ ਨੂੰ ਬਹੁਤ ਅਜਾਈ ਬੋਲ ਜਾਂਦੇ ਨੇ। ਸੋ ਆਪਣੇ ਸ਼ਬਦਾਂ 'ਤੇ ਅਹਿਤਿਆਤ ਵਰਤੀਏ ਤਾਂ ਕਿ ਦਿਲ ਨਾ ਦੁਖੇ ਮਾਂ ਦਾ, ਜਾਂ ਦਿਲ ਨਾ ਦੁਖੇ ਸਾਡੇ ਚੁਗਿਰਦੇ ਵਿੱਚ ਕਿਸੇ ਆਉਣ ਵਾਲੇ ਦਾ। ਆਕਾਸ਼ਵਾਣੀ ਵਾਂਗੂ ਪਿਆਰ ਜਿਹੜਾ ਸੰਗੀਤ ਆਪਣਾਪਨ, ਇਹ ਡੋਰ ਹਮੇਸ਼ਾ ਦਿਲਾਂ ਨੂੰ ਜੋੜਦੀ ਰਹੇ, ਅਤੇ ਮਾਂ ਦਾ ਪਿਆਰ ਉਸਦੀ ਹੱਲਾਸ਼ੇਰੀ ਸਾਡੇ ਸੁਪਨਿਆਂ ਨੂੰ ਸਵਾਰਦੀ ਰਹੇ। ਅਤੇ ਹੁਣ ਇਹਨਾਂ ਸਾਰੀਆਂ ਦੁਆਵਾਂ ਦੇ ਨਾਲ ਕਿ ਖੁਸ਼ੀਆਂ ਖੇੜੇ ਰਹਿਣ ਤੁਹਾਡੇ ਵਿਹੜੇ ਬਰਕਰਾਰ, ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਕਿਸੇ ਇੱਕ ਨਵੀਂ ਸਵੇਰ ਦੇ ਵਿੱਚ, ਨਵੀਆਂ ਗੱਲਾਂ ਦੇ ਨਾਲ, ਨਵੇਂ ਗੀਤਾਂ ਦੇ ਨਾਲ। ਮੁਸਕਰਾਉਂਦੇ ਰਹੋ, ਗਾਉਂਦੇ ਰਹੋ, ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਹੈ। ਅਤੇ ਹਾਂ, ਅੱਜ ਦੇ ਕੁਝ ਪਲ ਆਪਣੀ ਮਾਂ ਦੇ ਲਈ ਜ਼ਰੂਰ ਕੱਢ ਲਿਓ, ਕਿਉਂਕਿ ਜਿਹੜਾ ਸਮਾਂ ਦਿੰਦੇ ਹਾਂ ਨਾ, ਉਹ ਮਾਂ ਦੇ ਲਈ ਹਮੇਸ਼ਾ ਹੀ ਹਰ ਤੋਹਫੇ ਤੋਂ ਵੱਧ ਹੁੰਦਾ ਹੈ। ਸੋ ਇਸ ਸਮੇਂ ਦੇ ਵਿੱਚ ਉਸਦੇ ਪ੍ਰਤੀ ਆਪਣੇ ਪਿਆਰ ਨੂੰ, ਆਪਣੇ ਸਤਿਕਾਰ ਨੂੰ ਜ਼ਾਹਿਰ ਜ਼ਰੂਰ ਕਰਿਓ, ਕਿਉਂਕਿ ਦਿਲ ਦੇ ਵਿੱਚ ਰੱਖਣ 'ਤੇ ਨਹੀਂ ਬਲਕਿ ਅਹਿਸਾਸਾਂ ਨੂੰ ਜਤਾਉਣ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਮਿਠਾਸ ਹੈ ਉਹ ਜ਼ਿੰਦਗੀ ਦੇ ਵਿੱਚ ਘੁਲਦੀ ਹੈ। ਸੋ ਅੱਜ ਮਾਂ ਦੇ ਲਈ ਬਸ ਕੁਝ ਕੁ ਸਮਾਂ ਜ਼ਰੂਰ ਕੱਢਣਾ। ਖੈਰ, ਬਹੁਤ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਹੁਣ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ। ਅਤੇ ਜਾਂਦੇ ਜਾਂਦੇ ਇਸ ਗੀਤ ਦੇ ਕੁਝ ਬੋਲ ਵੀ,

ਹੱਸਦਾ ਮੁਸਕਰਾਉਂਦਾ ਨੱਚਦਾ ਗਾਉਂਦਾ ਇਹ ਗੀਤ। ਅਤੇ ਹਾਂ, ਪ੍ਰੋਗਰਾਮ ਜਿਹੜਾ ਕਹਿ ਰਿਹਾ ਨਾ, ਉਹ ਕਹਿ ਰਿਹਾ ਕਿ ਹੁਣ ਇਹਨਾਂ ਸਾਰੇ ਰੰਗਾਂ ਨੂੰ ਸਮੇਟਣ ਦਾ ਸਮਾਂ ਹੋ ਗਿਆ। ਅਤੇ ਬਿਲਕੁਲ ਜੀ, ਅੱਜ ਦੇ ਦਿਨ ਦੇ ਵਿੱਚ, ਅੱਜ ਦੇ ਦਿਨ ਦੀ ਸ਼ੁਰੂਆਤ ਦੇ ਵਿੱਚ, ਜਿੱਥੇ ਆਕਾਸ਼ਵਾਣੀ ਦੇ 90 ਸਾਲਾਂ ਦੀ ਕਹਾਣੀ ਦਾ ਸੁਨੇਹਾ ਸੀ, ਉੱਥੇ ਹੀ ਮਾਂ ਦੇ ਪਿਆਰ ਦੀ ਮਹਿਕ ਅੱਜ ਅਸੀਂ ਹੰਡਾ ਰਹੇ ਹਾਂ। ਬਿਲਕੁਲ ਜੀ, ਮਦਰਸ ਡੇ ਦਾ ਦਿਨ ਅਸੀਂ ਸਾਰੇ ਅੱਜ ਮਨਾ ਰਹੇ ਹਾਂ। ਹਮੇਸ਼ਾ ਆਪਣੇ ਮਾਪਿਆਂ ਦਾ ਸਤਿਕਾਰ ਕਰੀਏ, ਪਿਆਰ ਕਰੀਏ, ਕਦਰ ਕਰੀਏ, ਇਹੀ ਤਾਂ ਸੁਨੇਹਾ ਹੈ ਅੱਜ ਦੇ ਦਿਨ ਦਾ। ਅਤੇ ਬਿਲਕੁਲ, ਅੱਜ ਕੱਲ੍ਹ ਜਿਹੜੇ ਛੋਟੇ ਛੋਟੇ

0: and Bhumika in 61 kilogram also registered RSC victories, while Anzi claimed a dominant 5-0 win in the 37 kg category and Sonia Cruz to a 5-0 victory in 40 kg. And now, for a look at today's newspapers, it's over to Sarabjit Kaur.
1: Thank you, Shagun. The Statesman highlights Suvendu Adhikari sworn in as Bengal CM, while the Times of India adds NDA show of strength as Suvendu sworn in as first BJP CM of Bengal. Hindustan Times. Prime Minister bows, thanks voters, notes the pioneer. Numbers in order, Vijay to be TN Commander-in-Chief, notes Hindustan Times. The Statesman headlines, TVK crosses final hurdle for majority, secures IUML's VCK's support for forming Vijay Sarkar. Agni 5 tested, capable of multiple nuclear strikes, cites Hindustan Times. India tests advanced Agni missile from Odisha coast, reports the pioneer. The Asian Age reports, Lieutenant General Raja Subramani appointed as next CDS, Swaminathan to helm Navy. The Tribune reports, Pak China affairs experts, Lieutenant General Raja Subramani picked up as next CDS, Swaminathan named Navy Chief. Hindustan Times headline states, Vinesh gets WFI notice, returns set get delayed, while the Indian Express headlines, Vinesh comeback hits a hurdle, WFI bars her from competing until June 26th. In a Mother's Day special piece titled, Giving Them Roots, the Indian Express mentions inspiring stories of motherhood, pointing motherhood may not give you awards, but it certainly gives you battle scars and memories. And finally, Indian tourism waking up to its floral power, the Financial Express writes, the demand for flower-centric travel is witnessing strong growth. And with that, it's back to you, Shagun.
0: Thank you, Sarabjit. And now before we end the bulletin, the headlines once again. Prime Minister Narendra Modi to visit Karnataka and Telangana today to launch multiple development projects worth around 9,400 crore rupees in Hyderabad and participate in 45th anniversary celebrations of the Art of Living in Bengaluru. TVK Chief C. Joseph Vijay to be sworn in as Chief Minister of Tamil Nadu this morning. President Draupadi Murmu appoints N. Rangasamy as Chief Minister of Puducherry. Centre operationalises four labour codes with publication of rules. DRDO achieves major breakthrough in hypersonic missile development by conducting long-duration test of scramjet combustor. And nine Indian boxers advance to finals of Asian Boxing Under-15 and Under-17 Championships in Tashkent. And with that, we end the morning news. Have a nice day.
2: Namaskar, Akashvani. ਉਹਨਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਤਾਮਿਲਨਾਡੂ ਵਿੱਚ ਟੀ ਵੀ ਕੇ ਪਾਰਟੀ ਦੇ ਮੁਖੀ ਸੀ ਜੋਸੇਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਹੈਦਰਾਬਾਦ ਵਿੱਚ ਸਕ੍ਰੈਮਜੈੱਟ ਕੰਪਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਜ਼ਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਅੰਡਰ 15 ਅਤੇ ਅੰਡਰ 17 ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ ਉਹ ਲਗਭਗ ਸਵੇਰੇ 11 ਵਜੇ ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਸੰਸਥਾ ਦੀ 45ਵੀਂ ਵਰ੍ਹੇਗੰਢ ਸੰਬੰਧੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਆਰਟ ਆਫ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਨਵੇਂ ਬਣੇ ਮੈਡੀਟੇਸ਼ਨ ਟੈਂਪਲ ਦਾ ਉਦਘਾਟਨ ਕਰਨਗੇ ਸ਼੍ਰੀ ਮੋਦੀ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਜਾਣਗੇ ਜਿੱਥੇ ਉਹ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਸ਼੍ਰੀ ਮੋਦੀ ਹੈਦਰਾਬਾਦ ਦੇ ਪਣਜੀ ਆਰਥਿਕ ਗਲਿਆਰੇ 'ਚ ਗੁੱਡੇਬੇਲੂਰ ਤੋਂ ਮਹਿਬੂਬ ਨਗਰ ਤੱਕ ਰਾਸ਼ਟਰੀ ਸ਼ਾਹਰਾਹ 167 'ਤੇ 4 ਮਾਰਗੀਕਰਨ ਦਾ ਨੀਂਹ ਪੱਥਰ ਰੱਖਣਗੇ ਉਹ ਵਾਰੰਗਲ ਵਿੱਚ PM ਮਿੱਤਰ ਪਾਰਕ ਦਾ ਉਦਘਾਟਨ ਕਰਕੇ ਜਿਸ ਨੂੰ ਕਾਕਤੀਆ ਮੈਗਾ ਟੈਕਸਟਾਈਲ ਪਾਰਕ ਵੀ ਕਿਹਾ ਜਾਂਦਾ ਹੈ ਸਿਹਤ ਸੰਭਾਲ ਬੁਨਿਆਦੀ ਢਾਂਚੇ ਤਹਿਤ ਇੱਕ ਅਹਿਮ ਪਹਿਲਕਦਮੀ ਵਿੱਚ ਪ੍ਰਧਾਨ ਮੰਤਰੀ ਸਿੰਧੂ ਹਸਪਤਾਲ ਦਾ ਵੀ ਉਦਘਾਟਨ ਕਰਨਗੇ ਤਮਲਿਕਾ ਵੇਤਰੀ ਕੜਗਮ ਟੀ ਵੀ ਕੇ ਪਾਰਟੀ ਦੇ ਮੁਖੀ ਸੀ

ਜੋਸਫ ਵਿੱਚ ਅੱਜ ਸਵੇਰੇ 10 ਵਜੇ ਚੇਨਈ ਵਿੱਚ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪਾਰਟੀ ਦੇ 9 ਮੰਤਰੀਆਂ ਵੱਲੋਂ ਵੀ ਸਹੁੰ ਚੁੱਕਣ ਦੀ ਉਮੀਦ ਹੈ। ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ 234 ਮੈਂਬਰੀ ਸਦਨ ਵਿੱਚ 120 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਵਿਜੇ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੱਤਾ ਹੈ। ਲੋਕ ਭਵਨ ਤੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ VCK ਅਤੇ IUML ਨੇ TVK ਦੀਆਂ ਸਰਕਾਰ ਦੇ ਗਠਨ ਲਈ ਆਪਣੇ ਸਮਰਥਨ ਪੱਤਰ ਸੌਂਪ ਦਿੱਤੇ ਨੇ। 5 ਵਿਧਾਇਕਾਂ ਵਾਲੀ ਕਾਂਗਰਸ ਅਤੇ 2-2 ਵਿਧਾਇਕਾਂ ਵਾਲੀਆਂ CPI ਅਤੇ CPM ਰਾਜ ਵਿੱਚ ਸਰਕਾਰ ਦੇ ਗਠਨ ਲਈ ਪਹਿਲਾਂ ਹੀ ਹਮਾਇਤ ਦਾ ਐਲਾਨ ਕਰ ਚੁੱਕੀਆਂ ਨੇ। ਸਹੁੰ ਚੁੱਕ ਸਮਾਗਮ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਚੇਨਈ ਵਿੱਚ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼੍ਰੀ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਉਪ ਰਾਜਪਾਲ ਕੈਲਾਸ਼ ਨਾਥਨ ਨੇ ਸ਼੍ਰੀ ਰੰਗਾਸਾਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਉਹ 13 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਇਹ ਉਹਨਾਂ ਦਾ 5ਵਾਂ ਕਾਰਜਕਾਲ ਹੋਏਗਾ। ਆਲ ਇੰਡੀਆ NR ਕਾਂਗਰਸ ਦੀ ਅਗਵਾਈ ਵਾਲੇ NDA ਨੇ 9 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਸੀ। ਕੇਰਲਮ ਵਿੱਚ ਸਰਕਾਰ ਦੇ ਗਠਨ ਬਾਰੇ ਚਰਚਾ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ਇਸ ਮੀਟਿੰਗ 'ਚ ਸ਼੍ਰੀ ਰਾਹੁਲ ਗਾਂਧੀ, ਕੇਰਲਾ ਦੇ ਇੰਚਾਰਜ ਜਨਰਲ ਸਕੱਤਰ ਦੀਪਾ ਦਾਸ ਮੁਨਸ਼ੀ, ਸੰਗਠਨ ਜਨਰਲ ਸਕੱਤਰ KC ਵੇਣੂਗੋਪਾਲ ਅਤੇ ਸੀਨੀਅਰ ਸੂਬਾ ਆਗੂ ਰਮੇਸ਼ ਜੈਨਿਥਲਾ ਅਤੇ VD ਸਤੀਸ਼ਨ ਸ਼ਾਮਲ ਹੋਏ। ਪਾਰਟੀ ਨੇ ਕਿਹਾ ਕਿ ਕੇਰਲਮ ਦੇ ਨਵੇਂ ਮੁੱਖ ਮੰਤਰੀ ਬਾਰੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਹੋਵੇਗਾ ਅਤੇ ਜਲਦੀ ਹੀ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਅੱਜ ਸਵੇਰੇ 9 ਵਜੇ ਗੁਹਾਟੀ 'ਚ ਹੋਏਗੀ। ਮੀਟਿੰਗ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ। ਰਾਜ ਵਿੱਚ ਲਗਾਤਾਰ 3ਜੇ ਕਾਰਜਕਾਲ ਲਈ NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਨੇ। ਤ੍ਰਿਣਮੂਲ ਕਾਂਗਰਸ ਨੇ ਬਾਲੀਗੰਜ ਦੇ ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਦਨੇਖਾਲੀ ਤੋਂ ਵਿਧਾਇਕ ਅਸੀਮ ਪਾਤਰਾ ਅਤੇ ਚੁਰੰਗੀ ਤੋਂ ਵਿਧਾਇਕ ਨਯਨਾ ਬੰਦੋਪਾਧਿਆਇ ਵਿਰੋਧੀ ਧਿਰ ਦੇ ਉਪ ਨੇਤਾ ਹੋਣਗੇ। ਕੋਲਕਾਤਾ ਪੋਰਟ ਦੇ ਵਿਧਾਇਕ ਫਿਰਹਾਦ ਹਾਕਿਮ ਨੂੰ ਵਿਧਾਨ ਸਭਾ 'ਚ ਪਾਰਟੀ ਦਾ ਚੀਫ ਵਿਪ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੰਭਾਵਿਤ ਹੜ੍ਹਾਂ ਅਤੇ ਲੂਣ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਮੀਟਿੰਗ ਦੌਰਾਨ ਸ਼੍ਰੀ ਸ਼ਾਹ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਵੀ ਕਰਨਗੇ। ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਸਾਧਨ ਜੁਟਾਉਣ ਅਤੇ ਅੰਤਰ ਏਜੰਸੀ ਤਾਲਮੇਲ ਦੀ ਵੀ ਸਮੀਖਿਆ ਕੀਤੀ ਜਾਵੇਗੀ। ਗ੍ਰਹਿ ਮੰਤਰੀ ਲੰਮੇ ਸਮੇਂ ਦੇ ਹੜ੍ਹ ਰੋਕਥਾਮ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ। ਹੜ੍ਹ ਅਤੇ ਲੂ ਦੀ ਭਵਿੱਖਬਾਣੀ ਸੰਬੰਧੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਜਨਤਕ ਜਾਗਰੂਕਤਾ, ਲੋੜੀਂਦੀ ਰਾਹਤ ਸਮੱਗਰੀ ਦੀ ਸਪਲਾਈ ਅਤੇ ਡਾਕਟਰੀ ਸਹਾਇਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਮੀਟਿੰਗ ਲੋਕ ਕੇਂਦਰਿਤ ਆਫਤ ਪ੍ਰਬੰਧਨ ਅਤੇ ਸਰਗਰਮ ਉਪਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈੱਟ ਕੰਬਸਟਰ ਦੀ ਸਫਲ ਪਰਖ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਪ੍ਰੀਖਣ ਨੇ 1200 ਸਕਿੰਟਾਂ ਤੋਂ ਵੱਧ ਦਾ ਰਨ ਟਾਈਮ ਹਾਸਲ ਕੀਤਾ, ਜੋ ਕਿ ਇਸ ਸਾਲ ਜਨਵਰੀ ਵਿੱਚ ਕੀਤੇ ਗਏ 700 ਸੈਕਿੰਡ ਦੇ ਸਮੇਂ ਤੋਂ ਵੱਧ ਹੈ। ਇਹ ਸਫਲ ਪਰਖ ਨਾਲ ਭਾਰਤ ਉੱਨਤ ਏਰੋਸਪੇਸ ਸਮਰਥਾਵਾਂ ਅਤੇ ਲਗਾਤਾਰ ਵਿਕਸਿਤ ਹੋ ਰਹੀਆਂ ਯੁੱਧ ਤਕਨੀਕਾਂ ਵਿੱਚ ਮੋਹਰੀ ਸਥਾਨ ਹਾਸਲ ਕਰ ਲਏਗਾ। ਇਹ ਭਾਰਤ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਵਿਕਾਸ ਪ੍ਰੋਗਰਾਮ ਨੂੰ ਵੀ ਮਜ਼ਬੂਤ ਕਰੇਗੀ। ਮੰਤਰਾਲੇ ਨੇ ਕਿਹਾ ਹੈ ਕਿ ਕੰਬਸਟਰ ਨੂੰ DRDO ਦੀ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਵੱਲੋਂ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਉਦਯੋਗ ਭਾਈਵਾਲਾਂ ਅਤੇ ਅਕਾਦਮਿਕ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਇਸ ਪ੍ਰਾਪਤੀ ਨੂੰ ਦੇਸ਼ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰੋਗਰਾਮ ਲਈ ਇੱਕ ਠੋਸ ਨੀਂਹ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਪ੍ਰਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇੱਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਅੰਸ਼ਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ। ਤ੍ਰਿਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਭਾਰਤ ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਤੇ ਹਿੰਸਕ ਝੜਪ ਤੋਂ ਬਾਅਦ ਤਣਾਅ ਵੱਧ ਗਿਆ ਹੈ। ਇਸ ਝੜਪ ਵਿੱਚ 3 ਬੰਗਲਾਦੇਸ਼ੀ ਨਾਗਰਿਕ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ।

0: ਘਟਨਾ ਸ਼ੁੱਕਰਵਾਰ ਦੇਰ ਰਾਤ ਪੱਥਰੀ ਆਧਾਰ ਸਰਹੱਦ ਦੇ ਗੇਟ ਨੰਬਰ 101 ਨੇੜੇ ਵਾਪਰੀ। ਸ਼ੱਕੀ ਤਸਕਰਾਂ ਦਾ ਇੱਕ ਵੱਡਾ ਸਮੂਹ ਮੱਛੀਆਂ ਦੀ ਤਸਕਰੀ ਕਰਨ ਲਈ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। 0 ਪੁਆਇੰਟ ਪਾਰ ਕਰਕੇ ਬੰਗਲਾਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਹਨਾਂ ਨੂੰ BSF ਦੀ ਇੱਕ ਗਸ਼ਤੀ ਦਲ ਨੇ ਰੋਕਿਆ। ਤਸਕਰਾਂ ਨੇ ਆਤਮ ਸਮਰਪਣ ਕਰਨ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਹਿੰਸਕ ਹੋ ਗਏ ਅਤੇ ਸੁਰੱਖਿਆ ਬਲਾਂ 'ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। BSF ਦੇ ਜਵਾਨਾਂ ਨੇ ਹਾਲਤ ਨੂੰ ਕਾਬੂ ਕਰਨ ਲਈ ਆਤਮ ਰੱਖਿਆ ਵਿੱਚ ਗੋਲੀਬਾਰੀ ਕੀਤੀ। ਮ੍ਰਿਤਕਾਂ ਦੀ ਪਛਾਣ ਮੁਸ਼ਾਲੇ ਮੀਆਂ, ਨਬੀਰ ਹੁਸੈਨ ਅਤੇ ਯੂਸਫ ਅਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸ਼ਨਿਚਰਵਾਰ BSF, ਬਾਰਡਰ ਰੇਂਜ ਗਾਰਡ ਬੰਗਲਾਦੇਸ਼ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਵਿਚਕਾਰ ਇੱਕ ਉੱਚ ਪੱਧਰੀ ਫਲੈਗ ਮੀਟਿੰਗ ਹੋਈ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆਈ ਮੁੱਕੇਬਾਜ਼ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਸੈਮੀਫਾਈਨਲ ਮੁਕਾਬਲੇ ਵਿੱਚ ਅਕਸ਼ਤਾ ਨੇ 30-33 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਜਾਨ ਮੁਰਾਦ ਖਿਲਾਫ ਇੱਕ ਪਾਸੜ ਜਿੱਤ ਦਰਜ ਕੀਤੀ। ਅੰਜੀ ਨੇ 37 ਕਿਲੋਗ੍ਰਾਮ ਵਰਗ ਵਿੱਚ ਉਜ਼ਬੇਕਿਸਤਾਨ ਦੀ ਸਰਵੀਨੋਜ਼ ਰਿਸਕੂਲੋਵਾ ਨੂੰ 5-0 ਨਾਲ ਅਤੇ ਸੋਨੀਆ ਨੇ 40 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਡਾਇਨਾ ਮੈਂਡੀਗਾਇਰੇਵਾ ਨੂੰ 5-0 ਨਾਲ ਹਰਾਇਆ। ਤਨਵੀ ਨੇ 43 ਕਿਲੋਗ੍ਰਾਮ ਵਰਗ ਵਿੱਚ ਇੱਕ ਪਾਸੜ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੀ ਸੇਜਮ ਨੂਰਲੂਬੇਕ ਨੂੰ ਮਾਤ ਦਿੱਤੀ। ਹੰਸਿਕਾ ਅਤਰੀ ਨੇ 46 ਕਿਲੋਗ੍ਰਾਮ ਵਰਗ ਵਿੱਚ ਕੋਰੀਆ ਦੀ ਯੂਹੀ ਚੂਏਨ ਨੂੰ ਹਰਾਇਆ। ਸੁਨੈਨਾ ਨੇ 58 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਰਦਾਕ ਅਬਦੀ ਖਾਨ 'ਤੇ ਜਿੱਤ ਹਾਸਲ ਕੀਤੀ। 61 ਕਿਲੋਗ੍ਰਾਮ ਵਰਗ ਵਿੱਚ ਭੂਮਿਕਾ ਨੇ ਚੀਨੀ ਤਾਈਪੇ ਦੀ ਚੋ ਜਿੰਗ ਚਾਂਗ ਨੂੰ ਹਰਾਇਆ। ਇੱਕ ਹੋਰ ਮੁਕਾਬਲੇ ਵਿੱਚ ਤਨਵੀ ਨੇ 64 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਯਾਸਮਿਨ ਜੋਤਖਨੋਵਾ ਨੂੰ 4-1 ਨਾਲ ਮਾਤ ਦਿੱਤੀ। IPL ਕ੍ਰਿਕਟ ਵਿੱਚ ਬੀਤੀ ਰਾਤ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਰਾਇਲਸ ਦੀ ਟੀਮ 152 ਦੌੜਾਂ 'ਤੇ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈੱਟ ਕੰਪਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਸਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਸੀਹੀ ਭਜਨ, ਇਹਨਾਂ ਦੇ ਲਈ ਕੁਝ ਕੁ ਪਲਾਂ ਦਾ ਇੰਤਜ਼ਾਰ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਈਸੀ ਮਸੀਹੀ ਭਜਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜੇ ਨੇ। ਹੁਣ ਪੇਸ਼ ਨੇ ਜੀ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੌਂਡੇਚਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮ ਜੈੱਟ ਕੰਬਸਟਰ ਦੀ ਸਫਲ ਪਰਖ ਦੇ ਨਾਲ ਹਾਈਪਰਸੋਨਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ 'ਚ ਸੰਭਾਵਿਤ ਹੜ੍ਹਾਂ ਅਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲੇ, ਵਿਭਾਗਾਂ, ਖੁਦਮੁਖਤਾਰੀਆਂ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਰਸ ਅਤੇ ਕੰਟਰੈਕਟਰ ਵਰਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸੰਬੰਧੀ ਮਾਮਲੇ ਦੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 109ਵੇਂ ਦਿਨ ਕੱਲ ਪੰਜਾਬ ਪੁਲਿਸ ਨੇ 536 ਥਾਵਾਂ 'ਤੇ ਛਾਪੇ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਅਤੇ ਏਸ਼ੀਆਈ ਮੁੱਕੇਬਾਜ਼ ਅੰਡਰ 15 ਅਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲਸ ਵਿੱਚ ਪਹੁੰਚ ਗਈਆਂ ਨੇ। IPL ਕ੍ਰਿਕਟ ਵਿੱਚ ਜੈਪੁਰ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਹ ਸਨ ਜੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਉਸਤਾਦ ਰਾਸ਼ਿਦ ਖਾਨ ਹੋਣਾ ਤੋਂ ਸ਼ਾਸਤਰੀ ਗਾਇਨ ਸੁਣਦੇ ਹਾਂ। ਰਾਗ ਤੌੜੀ ਦੇ ਵਿੱਚ

0: शास्त्रीय संगीत दे प्रोग्राम सुर साधना च हुणे तुसी उस्ताद राशिद खान तो शास्त्रीय गायन सुन रहे सी राग तौड़ी। मीडियम वेव 343.6 मीटर यानी 873 किलोहर्ट्स ते असी आकाशवाणी दे जलंधर केंद्र तो बोल रहे हां। ज्ञान विज्ञान
1: ज्ञान विज्ञान
2: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਇਸ ਵਿੱਚ ਵੀਨਸ ਮਿੱਠੂ ਹੋਰਾਂ ਦੀ ਵਾਰਤਾ ਹੋਏਗੀ MRI ਬਾਰੇ। ਇਸ ਇਲਾਵਾ ਵਿਗਿਆਨ ਨਾਲ ਜੁੜੀਆਂ ਖਬਰਾਂ ਅਤੇ ਤੱਥ ਵੀ ਹੋਣਗੇ। ਅਸੀਂ ਆਪਣੇ ਸਰੀਰ ਦੀ ਜਿਵੇਂ ਰੱਖਿਆ ਕਰਦੇ ਹਾਂ, ਸਰੀਰਕ ਗਤੀਵਿਧੀਆਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਦਿਨ ਮਨਾਉਂਦੇ ਹਾਂ। ਮਹੀਨੇ ਵੀ ਮਨਾਏ ਜਾਂਦੇ ਨੇ ਕਿ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ, ਪਰ ਪੌਦੇ ਵੀ ਓਨੇ ਹੀ ਜ਼ਰੂਰੀ ਨੇ। ਪੌਦਿਆਂ ਦੀ ਸਾਂਭ ਸੰਭਾਲ ਦਾ ਵੀ ਦਿਨ ਹੁੰਦਾ ਅਤੇ ਲੋੜ ਹੈ ਇਹਨਾਂ ਪੌਦਿਆਂ ਬਾਰੇ ਜਾਣਨ ਦੀ, ਇਹਨਾਂ ਨੂੰ ਸਾਂਭਣ ਦੀ, ਹਰਿਆਵਲ ਨੂੰ ਆਪਣੇ ਘਰ ਲਿਆਉਣ ਦੀ। ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਪਲਾਂਟ ਡੇ, ਅਤੇ ਫਿਰ ਜਾਣਦੇ ਹਾਂ ਇਸ ਬਾਰੇ।
3: ਪੌਦਿਆਂ ਦੀ ਸਿਹਤ ਦਾ ਅੰਤਰਰਾਸ਼ਟਰੀ ਸਿਹਤ ਦਿਵਸ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੁਆਰਾ ਸਥਾਪਿਤ ਅਤੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ ਸਮਰਥਿਤ ਇਹ ਦਿਨ ਭੋਜਨ ਸੁਰੱਖਿਆ, ਵਾਤਾਵਰਣ ਸੰਤੁਲਨ ਅਤੇ ਆਰਥਿਕ ਅਸਥਿਰਤਾ ਦੀ ਰੱਖਿਆ ਲਈ ਵਿੱਚ ਪੌਦਿਆਂ ਦੀ ਸਿਹਤ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਇਹ ਮਨਾਉਣ ਪੌਦਿਆਂ ਦੇ ਕੀੜਿਆਂ ਅਤੇ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਕਾਰਵਾਈ ਨੂੰ ਉਤਸ਼ਾਹਿਤ ਕਰਦਾ ਹੈ, ਜੋ ਫਸਲਾਂ, ਰੋਜ਼ੀ ਰੋਟੀ ਅਤੇ ਗ੍ਰਹਿ ਦੇ ਵਾਤਾਵਰਣ ਪ੍ਰਣਾਲੀਆਂ ਨੂੰ ਖਤਰੇ ਵਿੱਚ ਪਾਉਂਦੇ ਹਨ। 2026 ਦਾ ਥੀਮ ਭੋਜਨ ਸੁਰੱਖਿਆ ਲਈ ਪੈਦਾ ਜੈਵਿਕ ਸੁਰੱਖਿਆ ਹੈ, ਜੋ ਇਸ ਗੱਲ 'ਤੇ ਕੇਂਦਰਿਤ ਕਰਦਾ ਹੈ ਕਿ ਭੋਜਨ ਸੁਰੱਖਿਆ

0: ਯਕੀਨੀ ਬਣਾਉਣ, ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਨ ਪ੍ਰਣਾਲੀਆਂ ਦੀ ਰੱਖਿਆ ਲਈ ਪੌਦਿਆਂ ਦੀ ਸਿਹਤ ਦੀ ਰੱਖਿਆ ਕਿਵੇਂ ਬਹੁਤ ਜ਼ਰੂਰੀ ਹੈ। ਇਸ ਨੂੰ ਅਪਣਾਉਣ ਤੋਂ ਬਾਅਦ ਇਸ ਦਿਨ ਨੂੰ ਵਿਸ਼ਵ ਵਿਆਪੀ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੁਆਰਾ ਮਾਨਤਾ ਦਿੱਤੀ ਗਈ ਹੈ। ਪੌਦੇ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਉਹ ਸਾਡੇ ਦੁਆਰਾ ਖਾਧੇ ਜਾਣ ਵਾਲੇ ਜ਼ਿਆਦਾਤਰ ਭੋਜਨ ਅਤੇ ਸਾਹ ਲੈਣ ਲਈ ਵਾਲੀ ਆਕਸੀਜਨ ਪ੍ਰਦਾਨ ਕਰਦੇ ਹਨ। ਜਦੋਂ ਪੌਦਿਆਂ ਦੀ ਸਿਹਤ ਨਾਲ ਸਮਝੌਤਾ ਕੀਤਾ ਜਾਂਦਾ ਹੈ ਤਾਂ ਇਸ ਦੇ ਪ੍ਰਭਾਵ ਖੇਤੀਬਾੜੀ ਤੋਂ ਬਹੁਤ ਦੂਰ ਫੈਲਦੇ ਹਨ। ਜੈਵ ਵਿਭਿੰਨਤਾ ਤੋਂ ਲੈ ਕੇ ਜਨਤਕ ਸਿਹਤ ਤੱਕ ਹਰ ਚੀਜ਼ ਨੂੰ ਛੂੰਹਦੇ ਹਨ। ਪੌਦਿਆਂ ਦੀ ਸਿਹਤ ਦੇ ਮਾਮਲਿਆਂ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ ਵੱਧਦੀ ਵਿਸ਼ਵ ਆਬਾਦੀ ਦੀਆਂ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਹਤਮੰਦ ਫਸਲਾਂ ਜ਼ਰੂਰੀ ਹਨ। ਸਿਹਤਮੰਦ ਪੌਦੇ ਵਾਤਾਵਰਣ ਪ੍ਰਣਾਲੀਆਂ ਨੂੰ ਨਿਯਮਿਤ ਕਰਨ ਅਤੇ ਨੁਕਸਾਨਦੇਹ ਰਸਾਇਣਾਂ ਦੀ ਜ਼ਰੂਰਤ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਕੀੜਿਆਂ ਦੇ ਕਹਿਰ ਨੂੰ ਰੋਕਣਾ, ਕਿਸਾਨਾਂ ਦੀ ਆਮਦਨ ਦੀ ਰੱਖਿਆ ਕਰਨਾ ਹੈ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਸੁਰੱਖਿਅਤ ਅਤੇ ਸਥਿਰ ਰੱਖਦੇ ਹਨ। ਕੁਝ ਪੌਦਿਆਂ ਦੀਆਂ ਬਿਮਾਰੀਆਂ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਦੇ ਜੋਖਮਾਂ ਦੇ ਉਭਾਰ ਵਿੱਚ ਯੋਗਦਾਨ ਪਾਉਂਦੀਆਂ ਹਨ, ਜਿਸ ਨਾਲ ਪੌਦਿਆਂ ਦੀ ਸੁਰੱਖਿਆ ਇੱਕ ਵਿਆਪਕ ਸਿਹਤ ਯਤਨ ਦਾ ਹਿੱਸਾ ਬਣਦੀ ਹੈ। ਪੌਦਿਆਂ ਦੀ ਸਿਹਤ ਦੇ ਅੰਤਰਰਾਸ਼ਟਰੀ ਦਿਵਸ ਦੀ ਸਥਾਪਨਾ 2020 ਵਿੱਚ ਪੌਦਿਆਂ ਦੀ ਸਿਹਤ ਦੇ ਅੰਤਰਰਾਸ਼ਟਰੀ ਸਾਲ ਦੇ ਮੱਦੇਨਜ਼ਰ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੁਆਰਾ ਅਧਿਕਾਰਤ ਤੌਰ 'ਤੇ ਅਪਣਾਏ ਗਏ 12 ਮਈ ਨੂੰ ਦੁਨੀਆ ਭਰ ਵਿੱਚ ਪੌਦਿਆਂ ਦੀ ਸੁਰੱਖਿਆ ਦੀ ਜ਼ਰੂਰਤ ਵੱਲ ਲੰਬੇ ਸਮੇਂ ਦਾ ਧਿਆਨ ਖਿੱਚਣ ਲਈ ਸਾਲਾਨਾ ਮਿਤੀ ਵਜੋਂ ਚੁਣਿਆ ਗਿਆ ਸੀ।
1: ਇਹ ਸੀ ਪੌਦਿਆਂ ਬਾਰੇ ਜਾਣਕਾਰੀ। ਤੇ ਹੁਣ ਜਾਣਕਾਰੀ ਲੈਂਦੇ ਹਾਂ ਵਿਗਿਆਨਿਕ ਤੱਥ ਬਾਰੇ।
2: ਭਾਰਤੀ ਕੰਪਨੀ ਦੀ ਲਾਈਫਾਈ ਟੈਕਨੋਲੋਜੀ ਨੇ ਇੱਕ ਸਫਲਤਾ ਪ੍ਰਾਪਤ ਕੀਤੀ। ਰੋਸ਼ਨੀ 'ਤੇ ਚੱਲੇਗਾ ਇੰਟਰਨੈੱਟ, ਆਓ ਜਾਣਦੇ ਹਾਂ ਇਸ ਬਾਰੇ। ਦੇਸ਼ ਨਵੀਨਤਾ ਅਤੇ ਤਕਨੀਕੀ ਕਾਢਾਂ ਦੇ ਖੇਤਰ ਵਿੱਚ ਨਿਰੰਤਰ ਤਰੱਕੀ ਦੇਖ ਰਿਹਾ ਹੈ। ਇਸ ਰੁਝਾਨ ਅਨੁਸਾਰ ਦਿੱਲੀ NCR ਖੇਤਰ ਵਿੱਚ ਸਥਿਤ ਇੱਕ ਕੰਪਨੀ ਨੇ 2014 ਵਿੱਚ ਇੱਕ ਤਕਨਾਲੋਜੀ ਵਿਕਸਿਤ ਕੀਤੀ, ਇੱਕ ਅਜਿਹਾ ਕਾਰਨਾਮਾ ਜਿਸ ਨੂੰ ਬਾਅਦ ਵਿੱਚ ਵਿਸ਼ਵ ਪੱਧਰ 'ਤੇ ਕੁਝ ਮੁੱਠੀ ਭਰ ਕੰਪਨੀਆਂ ਹੀ ਦੁਹਰਾਉਣ ਦੇ ਯੋਗ ਸਨ। ਫਿਰ ਵੀ ਇਸ ਮਹੱਤਵਪੂਰਨ ਪ੍ਰਾਪਤੀ ਦੇ ਬਾਵਜੂਦ ਇਸ ਕੰਪਨੀ ਬਾਰੇ ਜਨਤਕ ਜਾਗਰੂਕਤਾ ਅੱਜ ਵੀ ਸੀਮਿਤ ਹੈ। ਇਹ ਤਕਨਾਲੋਜੀ ਕੀ ਹੈ? ਕੰਪਨੀ ਦੀ ਸਥਾਪਨਾ 2014 ਵਿੱਚ ਦੀਪਕ ਸੋਲੰਕੀ ਦੁਆਰਾ ਕੀਤੀ ਗਈ ਸੀ। ਦੀਪਕ ਸੋਲੰਕੀ ਅਨੁਸਾਰ ਜਦੋਂ ਕਿ ਫਾਈਬਰ ਆਪਟੀਕਲ ਕੇਬਲ ਅਤੇ ਰੇਡੀਓ ਤਰੰਗਾਂ ਖਾਸ ਕਰਕੇ ਵਾਈਫਾਈ ਨੂੰ ਰਵਾਇਤੀ ਤੌਰ 'ਤੇ ਇੰਟਰਨੈੱਟ ਕਨੈਕਟੀਵਿਟੀ ਲਈ ਵਰਤਿਆ ਜਾਂਦਾ ਰਿਹਾ ਹੈ, ਉਸ ਦੁਆਰਾ ਵਿਕਸਿਤ ਕੀਤੀ ਗਈ ਤਕਨਾਲੋਜੀ ਰੋਸ਼ਨੀ ਦੇ ਮਾਧਿਅਮ ਰਾਹੀਂ ਡਾਟਾ ਟ੍ਰਾਂਸਫਰ ਦੀ ਸਹੂਲਤ ਦਿੰਦੀ ਹੈ। ਇਸ ਟੈਕਨੋਲੋਜੀ ਨੂੰ ਲਾਈਟ ਫਿਡੈਲਿਟੀ ਵਜੋਂ ਜਾਣਿਆ ਜਾਂਦਾ ਹੈ। ਇਹ ਕਿਵੇਂ ਕੰਮ ਕਰਦਾ ਹੈ? ਲਾਈਫਾਈ ਟੈਕਨੋਲੋਜੀ ਵਿੱਚ LED ਲਾਈਟਾਂ ਜਾਂ ਲੇਜ਼ਰ ਬੀਮਾਂ ਦੀ ਵਰਤੋਂ ਕਰਕੇ ਡਾਟਾ ਨੂੰ ਇੱਕ ਸਥਾਨ ਤੋਂ ਦੂਜੀ ਥਾਂ 'ਤੇ ਭੇਜਿਆ ਜਾਂਦਾ ਹੈ। ਦੀਪਕ ਸੋਲੰਕੀ ਅਨੁਸਾਰ ਜਦੋਂ ਕਿ ਇੰਟਰਨੈੱਟ ਕਨੈਕਟੀਵਿਟੀ ਲਈ ਫਾਈਬਰ ਆਪਟੀਕਲ ਕੇਬਲ ਵਿਛਾਉਣ ਵਿੱਚ ਕਾਫ਼ੀ ਖਰਚਾ ਆਉਂਦਾ ਹੈ, ਲਾਈਫਾਈ ਟੈਕਨੋਲੋਜੀ ਮੁਕਾਬਲਨ ਵਧੇਰੇ ਕਿਫਾਇਤੀ ਅਤੇ ਟਿਕਾਊ ਸਾਬਤ ਹੋ ਸਕਦੀ ਹੈ। ਇਸ ਦੇ ਸਭ ਤੋਂ ਮਹੱਤਵਪੂਰਨ ਗੁਣ ਇਸ ਦੀ ਉੱਚ ਗਤੀ ਅਤੇ ਵਿਸ਼ਾਲ ਸਮਰੱਥਾ ਹੈ। ਇਹ ਟੈਕਨੋਲੋਜੀ 10 GBPS ਤੋਂ ਵੱਧ ਗਤੀ ਪ੍ਰਦਾਨ ਕਰਨ ਦੇ ਸਮਰੱਥ ਹੈ, ਇੱਕ ਦਰ ਜੋ ਮਿਆਰੀ ਵਾਈਫਾਈ ਨਾਲੋਂ ਕਈ ਗੁਣਾ ਤੇਜ਼ ਹੈ, ਇੱਕ ਬਹੁਤ ਹੀ ਉਪਯੋਗੀ ਟੈਕਨੋਲੋਜੀ। ਇਸ ਤੋਂ ਇਲਾਵਾ ਫ੍ਰੀ ਸਪੇਸ ਆਪਟੀਕਲ ਦੀ ਵਰਤੋਂ ਕਰਦੇ ਹੋਏ ਇਹ ਟੈਕਨੋਲੋਜੀ 1 ਤੋਂ 25 ਕਿਲੋਮੀਟਰ ਤੱਕ ਦੀ ਦੂਰੀ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੀ ਹੈ। ਇਹ ਉਹਨਾਂ ਖੇਤਰਾਂ ਵਿੱਚ ਖਾਸ ਤੌਰ 'ਤੇ ਲਾਭਦਾਇਕ ਸਾਬਤ ਹੁੰਦੀ ਹੈ ਜਿੱਥੇ ਫਾਈਬਰ ਆਪਟੀਕਲ ਨੈੱਟਵਰਕ ਵਿਛਾਉਣਾ ਇੱਕ ਚੁਣੌਤੀਪੂਰਨ ਕੰਮ ਹੈ। ਇੰਟਰਨੈੱਟ ਕਨੈਕਟੀਵਿਟੀ ਇੱਕ ਚੁਣੌਤੀ। ਦੀਪਕ ਸੋਲੰਕੀ ਦਾ ਮੰਨਣਾ ਹੈ ਕਿ ਜੇਕਰ ਲਾਈਫਾਈ ਟੈਕਨੋਲੋਜੀ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਇੰਟਰਨੈੱਟ ਨੂੰ ਤੇਜ਼, ਵਧੇਰੇ ਸੁਰੱਖਿਅਤ ਅਤੇ ਵਧੇਰੇ ਪਹੁੰਚਣਯੋਗ ਬਣਾ ਸਕਦਾ ਹੈ। ਇਹ ਟੈਕਨੋਲੋਜੀ ਮਹੱਤਵਪੂਰਨ ਤਬਦੀਲੀ ਲਿਆਉਣ ਦੀ ਸਮਰੱਥਾ ਰੱਖਦੀ ਹੈ, ਖਾਸ ਕਰਕੇ ਪੇਂਡੂ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਇੱਕ ਨਿਰੰਤਰ ਚੁਣੌਤੀ ਬਣੀ ਹੋਈ ਹੈ। ਇਸ ਤਰ੍ਹਾਂ ਲਾਈਫਾਈ ਭਾਰਤ ਦੇ ਡਿਜੀਟਲ ਭਵਿੱਖ ਲਈ ਇੱਕ ਨਵਾਂ ਰਸਤਾ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ। ਲਾਈਫਾਈ ਲਾਈਟ ਫਿਡੈਲਿਟੀ ਇੱਕ ਵਾਇਰਲੈਸ ਸੰਚਾਰ ਟੈਕਨੋਲੋਜੀ ਹੈ ਜੋ ਡਾਟਾ ਸੰਚਾਰਿਤ ਕਰਨ ਲਈ ਦ੍ਰਿਸ਼ਮਾਨ ਰੋਸ਼ਨੀ ਦੀ ਵਰਤੋਂ ਕਰਦੀ ਹੈ। ਇਸ ਨੂੰ ਸਭ ਤੋਂ ਪਹਿਲਾਂ ਇੱਕ ਜਰਮਨ ਭੌਤਿਕ ਵਿਗਿਆਨੀ ਹਾਰੈਡ ਹੌਸ ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਵਾਈਫਾਈ ਦਾ ਇੱਕ ਤੇਜ਼ ਅਤੇ ਵਧੇਰੇ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ। ਲਾਈਫਾਈ ਵਿੱਚ ਲੈੱਡ ਬਲਬਾਂ ਦੀ ਵਰਤੋਂ ਬਹੁਤ ਤੇਜ਼ੀ ਗਤੀ ਅਤੇ ਚਮਕਦੀ ਰੋਸ਼ਨੀ ਦੁਆਰਾ ਡਾਟਾ ਭੇਜਣ ਲਈ ਕੀਤੀ ਜਾਂਦੀ ਹੈ ਜੋ ਮਨੁੱਖੀ ਅੱਖ ਲਈ ਅਧਿਕ ਹਨ। ਇੱਕ ਰਿਸੀਵਰ ਇਹਨਾਂ ਲਾਈਟ ਸਿਗਨਲਾਂ ਦਾ ਪਤਾ ਲਗਾਉਂਦਾ ਹੈ ਅਤੇ ਉਹਨਾਂ ਨੂੰ ਡਿਜੀਟਲ ਡਾਟਾ ਵਿੱਚ ਬਦਲਦਾ ਹੈ, ਕਿਉਂਕਿ ਇਹ ਰੇਡੀਓ ਤਰੰਗਾਂ ਦੀ ਬਜਾਏ ਰੋਸ਼ਨੀ ਦੀ ਵਰਤੋਂ ਕਰਦਾ ਹੈ। ਲਾਈਫਾਈ ਉੱਚ ਬੈਂਡ ਵਿਡਥ ਦੀ ਪੇਸ਼ਕਸ਼ ਕਰਦਾ ਹੈ ਅਤੇ ਰਵਾਇਤੀ ਵਾਈਫਾਈ ਨਾਲੋਂ 100 ਗੁਣਾ ਤੇਜ਼ ਗਤੀ ਪ੍ਰਾਪਤ ਕਰ ਸਕਦਾ ਹੈ। ਲਾਈਫਾਈ ਦੇ ਮੁੱਖ ਫਾਇਦਿਆਂ ਵਿੱਚੋਂ ਇੱਕ ਸੁਰੱਖਿਆ ਹੈ। ਰੋਸ਼ਨੀ ਕੰਧਾਂ ਵਿੱਚੋਂ ਨਹੀਂ ਲੰਘਦੀ, ਜਿਸ ਕਾਰਨ ਹੈਕਰਾਂ ਲਈ ਕਮਰੇ ਦੇ ਬਾਹਰੋਂ ਨੈੱਟਵਰਕ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਉਹਨਾਂ ਵਾਤਾਵਰਣਾਂ ਵਿੱਚ ਵੀ ਉਪਯੋਗੀ ਹੈ ਜਿੱਥੇ ਰੇਡੀਓ ਤਰੰਗਾਂ ਪ੍ਰਤੀਬੰਧਿਤ ਹਨ, ਜਿਵੇਂ ਕਿ ਹਸਪਤਾਲ।

0: ਹਵਾਈ ਜਹਾਜ਼ ਅਤੇ ਪਾਣੀ ਦੇ ਅੰਦਰ ਸੰਚਾਰ। ਹਾਲਾਂਕਿ ਲਾਈਫਾਈ ਦੀਆਂ ਵੀ ਸੀਮਾਵਾਂ ਹਨ, ਇਸ ਨੂੰ ਇੱਕ ਨਿਰੰਤਰ ਰੋਸ਼ਨੀ ਸਰੋਤ ਦੀ ਲੋੜ ਹੁੰਦੀ ਹੈ ਅਤੇ ਇਹ ਪੂਰੀ ਤਰ੍ਹਾਂ ਹਨੇਰੇ ਵਿੱਚ ਕੰਮ ਨਹੀਂ ਕਰ ਸਕਦਾ। ਭੌਤਿਕ ਰੁਕਾਵਟਾਂ ਵੀ ਸਿਗਨਲ ਵਿੱਚ ਵਿਘਨ ਪਾ ਸਕਦੀਆਂ ਹਨ। ਇਹਨਾਂ ਚੁਣੌਤੀਆਂ ਦੇ ਬਾਵਜੂਦ ਹਾਈ ਸਪੀਡ ਸੁਰੱਖਿਅਤ ਸੰਚਾਰ ਦੇ ਭਵਿੱਖ ਵਿੱਚ ਲਾਈਫਾਈ ਵਿੱਚ ਬਹੁਤ ਸੰਭਾਵਨਾਵਾਂ ਹਨ, ਖਾਸ ਕਰਕੇ ਜਦੋਂ ਤੇਜ਼ ਇੰਟਰਨੈੱਟ ਦੀ ਮੰਗ ਵੱਧਦੀ ਜਾ ਰਹੀ ਹੈ। ਤੁਹਾਡੇ ਰੌਂਗਟੇ ਕਿਉਂ ਖੜੇ ਹੋ ਜਾਂਦੇ ਹਨ? ਕੀ ਹੈ ਇਸ ਦੇ ਪਿੱਛੇ ਲੁਕਿਆ ਹੋਇਆ ਵਿਗਿਆਨ? ਆਓ ਜਾਣਦੇ ਹਾਂ ਇਸ ਬਾਰੇ। ਤੁਸੀਂ ਇੱਕ ਥ੍ਰਿਲਰ ਫਿਲਮ ਦੇਖ ਰਹੇ ਹੋ ਜਾਂ ਕੋਈ ਗਾਣਾ ਬਿਲਕੁਲ ਸਹੀ ਵੱਜਦਾ ਹੈ, ਜਾਂ ਤੁਸੀਂ ਇੱਕ ਠੰਡੇ ਕਮਰੇ ਵਿੱਚ ਕਦਮ ਰੱਖਦੇ ਹੋ ਅਤੇ ਤੁਹਾਡੀ ਚਮੜੀ ਛੋਟੇ ਛੋਟੇ ਉਭਰੇ ਹੋਏ ਝੁੰਡਾਂ ਵਿੱਚ ਢੱਕੀ ਹੁੰਦੀ ਹੈ। ਬਾਹਾਂ ਦੇ ਵਾਲ ਖੜੇ ਹੁੰਦੇ ਹਨ। ਇਹ ਕੁਝ ਸਕਿੰਟਾਂ ਤੱਕ ਰਹਿੰਦਾ ਹੈ ਅਤੇ ਫਿਰ ਬਿਨਾਂ ਕਿਸੇ ਚੇਤਾਵਨੀ ਦੇ ਅਲੋਪ ਹੋ ਜਾਂਦਾ ਹੈ, ਜਿਵੇਂ ਕਿ ਇਹ ਆਇਆ ਹੀ ਨਹੀਂ ਸੀ। ਇਹ ਇੰਨੇ ਆਮ ਹਨ ਕਿ ਜ਼ਿਆਦਾਤਰ ਲੋਕ ਇਹ ਪੁੱਛਣ ਲਈ ਕਦੇ ਨਹੀਂ ਰੁਕਦੇ ਕਿ ਉਹ ਅਸਲ ਵਿੱਚ ਕੀ ਹਨ ਜਾਂ ਸਰੀਰ ਉਹਨਾਂ ਨੂੰ ਪੈਦਾ ਕਰਨ ਵਿੱਚ ਕਿਉਂ ਪਰੇਸ਼ਾਨੀ ਕਰਦਾ ਹੈ। ਜਵਾਬ ਤੁਹਾਡੀ ਉਮੀਦ ਤੋਂ ਕਿਤੇ ਅੱਗੇ ਪਹੁੰਚਦਾ ਹੈ। ਜਦੋਂ ਰੌਂਗਟੇ ਖੜ੍ਹੇ ਹੁੰਦੇ ਹਨ ਤਾਂ ਤੁਹਾਡੇ ਸਰੀਰ ਦੇ ਹਰੇਕ ਵਾਲ ਉੱਪਰ ਬੈਠ ਜਾਂਦੇ ਹਨ, ਤੁਹਾਡੀ ਰੀੜ੍ਹ ਦੀ ਹੱਡੀ ਨੂੰ ਇੱਕ ਸੂਖਮ ਕੰਬਣੀ ਭੇਜਦੇ ਹਨ। ਪਰ ਇਸ ਦੇ ਪਿੱਛੇ ਕੀ ਪ੍ਰਕਿਰਿਆ ਹੈ? ਹਰੇਕ ਵਾਲ ਇੱਕ ਛੋਟੇ ਜਿਹੇ ਫੋਲੀਸਿਲ ਦੇ ਅੰਦਰ ਬੈਠਦਾ ਹੈ ਅਤੇ ਉਸ ਫੋਲੀਸਿਲ ਨਾਲ ਜੁੜਿਆ ਇੱਕ ਛੋਟਾ ਜਿਹਾ ਮਾਸਪੇਸ਼ੀ ਹੁੰਦਾ ਹੈ, ਜਿਸ ਨੂੰ ਅਰੈਕਟਰ ਪਿੱਲੀ ਕਿਹਾ ਜਾਂਦਾ ਹੈ। ਜਦੋਂ ਤੁਹਾਡਾ ਦਿਮਾਗੀ ਪ੍ਰਣਾਲੀ ਠੰਡ, ਡਰ ਜਾਂ ਇੱਥੋਂ ਤੱਕ ਕਿ ਤੀਬਰ ਭਾਵਨਾ ਦੁਆਰਾ ਇੱਕ ਸੰਕੇਤ ਭੇਜਦਾ ਹੈ, ਤਾਂ ਇਹ ਮਾਸਪੇਸ਼ੀਆਂ ਇੱਕੋ ਸਮੇਂ ਸੁੰਗੜਦੀਆਂ ਹਨ, ਵਾਲਾਂ ਨੂੰ ਸਿੱਧਾ ਖਿੱਚਦੀਆਂ ਹਨ ਅਤੇ ਆਲੇ ਦੁਆਲੇ ਦੀ ਚਮੜੀ ਨੂੰ ਇੱਕ ਛੋਟੇ ਉਭਰੇ ਹੋਏ ਝੁੰਡ ਵਿੱਚ ਧੱਕਦੀਆਂ ਹਨ। ਇਹ ਸਭ ਕੁਝ ਇੱਕ ਸਕਿੰਟ ਦੇ ਅੰਦਰ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਕਿਰਿਆ ਨੂੰ ਚਾਲੂ ਕਰਨ ਵਾਲਾ ਸਿਗਨਲ ਅਸਲ ਵਿੱਚ ਐਡਰੇਨਲਾਈਨ ਤੋਂ ਆਉਂਦਾ ਹੈ। ਜਦੋਂ ਦਿਮਾਗ ਕਿਸੇ ਖਤਰੇ ਜਾਂ ਤਾਪਮਾਨ ਵਿੱਚ ਅਚਾਨਕ ਗਿਰਾਵਟ ਨੂੰ ਮਹਿਸੂਸ ਕਰਦਾ ਹੈ, ਤਾਂ ਇਹ ਲਗਭਗ ਤੁਰੰਤ ਖੂਨ ਦੇ ਪ੍ਰਭਾਵ ਵਿੱਚ ਐਡਰੇਨਲਾਈਨ ਛੱਡਦਾ ਹੈ, ਜਿਸ ਕਾਰਨ ਰੌਂਗਟੇ ਇੱਕ ਥਾਂ ਦੀ ਬਜਾਏ ਹਰ ਜਗ੍ਹਾ ਦਿਖਾਈ ਦਿੰਦੇ ਹਨ। ਹੁਣ ਇਹ ਸਰੀਰ ਵਿਧੀ ਕਿਉਂ ਮੌਜੂਦ ਹੈ, ਇਹ ਦਿਲਚਸਪ ਹੋ ਜਾਂਦਾ ਹੈ। ਮਨੁੱਖਾਂ ਵਿੱਚ ਰੌਂਗਟੇ ਵੱਡੇ ਪੱਧਰ ਦੇ ਵਿਕਾਰ ਹਨ, ਪਰ ਸਾਡੇ ਵਿਕਾਸਵਾਦੀ ਪੂਰਵਜਾਂ ਅਤੇ ਅੱਜ ਦੇ ਜ਼ਿਆਦਾਤਰ ਥਣਧਾਰੀ ਜੀਵਾਂ ਵਿੱਚ ਇਹੀ ਪ੍ਰਤੀਕ੍ਰਿਆ ਦੋ ਸਪਸ਼ਟ ਉਦੇਸ਼ਾਂ ਦੀ ਪੂਰਤੀ ਕਰਦੀ ਸੀ। ਪਹਿਲਾ ਉਦੇਸ਼ ਨਿੱਘ ਸੀ। ਜਦੋਂ ਕਿਸੇ ਜਾਨਵਰ ਦਾ ਫਰ ਸਿਰੇ ਤੇ ਖੜਾ ਰਹਿੰਦਾ ਸੀ, ਇਹ ਚਮੜੀ ਦੇ ਨੇੜੇ ਹਵਾ ਦੀ ਇੱਕ ਪਰਤ ਨੂੰ ਫਸਾਉਂਦਾ ਹੈ, ਜਿਸ ਨਾਲ ਠੰਡ ਦੇ ਵਿਰੁੱਧ ਇੰਸੂਲੇਸ਼ਨ ਬਣਦਾ ਹੈ। ਫਰ ਜਿੰਨਾ ਮੋਟਾ ਹੁੰਦਾ ਹੈ, ਇਹ ਉਨਾ ਹੀ ਪ੍ਰਭਾਵਸ਼ਾਲੀ ਹੁੰਦਾ ਹੈ। ਮਨੁੱਖਾਂ ਨੇ ਬਹੁਤ ਪਹਿਲਾਂ ਆਪਣੇ ਸਰੀਰ ਦੇ ਜ਼ਿਆਦਾਤਰ ਵਾਲ ਗੁਆ ਦਿੱਤੇ ਸਨ, ਇਸ ਲਈ ਵਿਧੀ ਬਣੀ ਹੋਈ ਰਹਿੰਦੀ ਹੈ, ਪਰ ਲਾਭ ਖਤਮ ਹੋ ਜਾਂਦਾ ਹੈ। ਜਦੋਂ ਧਮਕੀ ਦਿੱਤੀ ਜਾਂਦੀ ਹੈ ਤਾਂ ਬਿੱਲੀਆਂ ਅਤੇ ਸੂਰ ਵਰਗੇ ਜਾਨਵਰ ਸਰੀਰਕ ਤੌਰ 'ਤੇ ਵੱਡੇ ਦਿਖਾਈ ਦੇਣ ਲਈ ਆਪਣੇ ਫਰ ਜਾਂ ਕੋਇਲ ਚੁੱਕਦੇ ਹਨ। ਆਰੈਕਟਰ ਪਿੱਲੀ ਪ੍ਰਤੀਕ੍ਰਿਆ ਉਸੇ ਖਤਰੇ ਦੇ ਪ੍ਰਦਰਸ਼ਨ ਦਾ ਹਿੱਸਾ ਸੀ। ਦੁਬਾਰਾ ਮਨੁੱਖਾਂ ਨੇ ਪ੍ਰਤੀਬਿੰਬ ਨੂੰ ਬਰਕਰਾਰ ਰੱਖਿਆ, ਪਰ ਫਰ ਨੂੰ ਨਹੀਂ, ਜਿਸ ਨੇ ਇਸ ਨੂੰ ਉਪਯੋਗੀ ਬਣਾਇਆ। ਇਹ ਸਮਝਾਉਣਾ ਔਖਾ ਹੈ ਕਿ ਸਾਨੂੰ ਸੰਗੀਤ ਤੋਂ ਜਾਂ ਅਚਾਨਕ ਹੈਰਾਨੀ ਦੇ ਪਲ ਤੋਂ ਕਿਉਂ ਹੰਝੂ ਆਉਂਦੇ ਹਨ। ਖੋਜਕਰਤਾ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਿਮਾਗ ਦੇ ਭਾਵਨਾਤਮਕ ਕੇਂਦਰ ਉਹਨਾਂ ਪ੍ਰਣਾਲੀਆਂ ਨਾਲ ਸਰਕਟਰੀ ਸਾਂਝੀ ਕਰਦੇ ਹਨ ਜੋ ਸਰੀਰਕ ਖਤਰਿਆਂ ਨੂੰ ਪ੍ਰਤੀਕ੍ਰਿਆ ਕਰਦੇ ਹਨ। ਇੱਕ ਫਿਲਮ ਵਿੱਚ ਇੱਕ ਸੁਰ ਜਾਂ ਅਚਾਨਕ ਮੋੜ ਅਸਲ ਡਰ ਵਾਂਗ ਹੀ ਐਡਰੇਨਲਾਈਨ ਮਾਰਗ ਨੂੰ ਚਾਲੂ ਕਰ ਸਕਦਾ ਹੈ। ਇਹ ਅਸਲ ਵਿੱਚ ਇੱਕ ਨਿਊਰਲ ਓਵਰਲੈਪ ਹੈ, ਇਸ ਲਈ ਹੰਝੂਆਂ ਦੇ ਝੁਰੜੀਆਂ ਅਸਲ ਵਿੱਚ ਇੱਕ ਭੂਤ ਸੰਕੇਤ ਹਨ। ਇਹ ਤੁਹਾਡੇ ਸਰੀਰ ਹੈ ਜੋ ਇੱਕ ਪ੍ਰਾਚੀਨ ਪ੍ਰੋਗਰਾਮ ਚਲਾ ਰਿਹਾ ਹੈ ਜੋ ਬਹੁਤ ਜ਼ਿਆਦਾ ਵਾਲਾਂ ਵਾਲੇ ਜੀਵ ਲਈ ਲਿਖਿਆ ਗਿਆ ਹੈ। ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਬਹੁਤ ਜ਼ਿਆਦਾ ਸ਼ਿਕਾਰੀ ਹਨ, ਖਤਰਿਆਂ ਦਾ ਜਵਾਬ ਦਿੰਦੇ ਹਨ ਜੋ ਅਸਲ ਵੀ ਨਹੀਂ ਹੋ ਸਕਦੇ।
1: ਮਸ਼ੀਨ ਜੋ ਲਗਾਤਾਰ ਚੱਲਦੀ ਹੈ ਕਦੇ ਬੰਦ ਨਹੀਂ ਹੁੰਦੀ, ਜੇ ਇਹ ਰੁਕ ਜਾਂਦੀ ਹੈ ਤਾਂ ਇਹ ਟੁੱਟ ਜਾਂਦੀ ਹੈ। ਦੁਨੀਆ ਵਿੱਚ ਇੱਕ ਅਜਿਹੀ ਮਸ਼ੀਨ ਮੌਜੂਦ ਹੈ ਜੋ ਲਗਾਤਾਰ ਚਾਲੂ ਰਹਿੰਦੀ ਹੈ, ਇਹ ਕਦੇ ਬੰਦ ਨਹੀਂ ਹੁੰਦੀ। ਜੇਕਰ ਇਸ ਨੂੰ ਕਦੇ ਬੰਦ ਕੀਤਾ ਜਾਂਦਾ ਹੈ ਤਾਂ ਸਿੱਟੇ ਵਜੋਂ ਹੋਣ ਵਾਲਾ ਨੁਕਸਾਨ ਇੰਨਾ ਗੰਭੀਰ ਹੋਵੇਗਾ ਕਿ ਇਸ ਦੀ ਮੁਰੰਮਤ 'ਤੇ ਹੀ ਲੱਖਾਂ ਦਾ ਖਰਚ ਆਵੇਗਾ। ਕੁਝ ਦਹਾਕੇ ਪਹਿਲਾਂ ਇਹ ਮਸ਼ੀਨ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਮਰੀਜ਼ਾਂ ਲਈ ਇੱਕ ਵਰਦਾਨ ਵਜੋਂ ਉਭਰੀ ਸੀ। ਇਸ ਮਸ਼ੀਨ ਦੇ ਅੰਦਰ ਇੱਕ ਗੈਸ ਹੈ ਜਿਸ ਨੂੰ 239 ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਰੱਖਿਆ ਜਾਂਦਾ ਹੈ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਕੀ ਦੁਨੀਆ ਵਿੱਚ ਕੋਈ ਅਜਿਹੀ ਮਸ਼ੀਨ ਹੈ ਜੋ ਹਮੇਸ਼ਾ ਚੱਲਦੀ ਰਹਿੰਦੀ ਹੈ, ਲਗਾਤਾਰ ਕੰਮ ਕਰਦੀ ਹੈ, ਕਦੇ ਬੰਦ ਨਹੀਂ ਹੁੰਦੀ, ਤਾਂ ਜਵਾਬ ਸੱਚਮੁੱਚ ਹਾਂ ਹੈ। ਇੱਕ ਅਜਿਹੀ ਮਸ਼ੀਨ ਹੈ ਜੋ ਲਗਾਤਾਰ ਕਿਰਿਆਸ਼ੀਲ ਰੱਖੀ ਜਾਂਦੀ ਹੈ, ਇਸ ਨੂੰ ਕਦੇ ਬੰਦ ਨਹੀਂ ਕੀਤਾ ਜਾਂਦਾ। ਜੇਕਰ ਇਹ ਹੁੰਦੀ ਤਾਂ ਇਸ 'ਤੇ ਪੂਰੀ ਤਰ੍ਹਾਂ ਟੁੱਟਣ ਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਹੁੰਦੀ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਮਸ਼ੀਨ ਕੀ ਹੈ ਅਤੇ ਇਸ ਨੂੰ ਹਮੇਸ਼ਾ ਚਾਲੂ ਸਥਿਤੀ ਵਿੱਚ ਹੀ ਕਿਉਂ ਰੱਖਿਆ ਜਾਂਦਾ ਹੈ। ਇਸ ਵੇਲੇ ਦੁਨੀਆ ਵਿੱਚ ਸਿਰਫ ਇੱਕ ਹੀ ਅਜਿਹੀ ਮਸ਼ੀਨ ਹੈ, MRI ਮਸ਼ੀਨ। ਜੇਕਰ ਤੁਸੀਂ ਕਦੇ ਕਿਸੇ MRI ਸਕੈਨਿੰਗ ਰੂਮ ਵਿੱਚ ਗਏ ਹੋ ਤਾਂ ਤੁਹਾਨੂੰ ਆਮ ਤੌਰ 'ਤੇ ਬਾਹਰ ਇੱਕ ਸਾਈਨ ਮਿਲੇਗਾ ਜਿਸ ਵਿੱਚ ਕਿਹਾ ਗਿਆ ਹੈ ਕਿ ਮਸ਼ੀਨ ਲਗਾਤਾਰ ਕਿਰਿਆਸ਼ੀਲ ਰਹਿੰਦੀ ਹੈ। MRI ਮਸ਼ੀਨਾਂ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਦੀਆਂ ਨੇ। ਉਹਨਾਂ ਦੇ ਸੁਪਰ ਕੰਡਕਟਿੰਗ ਮੈਗਨੇਟ ਠੰਡੇ ਰਹਿਣਾ, ਅਚਾਨਕ ਬੰਦ ਹੋਣ ਨਾਲ ਹੀਲੀਅਮ ਗੈਸ ਭਾਫ਼ ਬਣ ਸਕਦੀ ਹੈ

ਜਿਸ ਨਾਲ ਮਸ਼ੀਨ ਨੂੰ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਇਸ ਨੂੰ ਰੱਖ ਰਖਾਅ ਦੇ ਉਦੇਸ਼ਾਂ ਲਈ ਪਾਵਰ ਬੰਦ ਕੀਤਾ ਜਾ ਸਕਦਾ ਹੈ, ਜਦੋਂ ਕਿ LHC ਵਰਗੀਆਂ ਵੱਡੀਆਂ ਮਸ਼ੀਨਾਂ ਵੀ ਲੰਮੇ ਸਮੇਂ ਲਈ ਚੱਲਦੀਆਂ ਨੇ। ਉਹਨਾਂ ਦੇ ਕੰਮ ਨੂੰ ਰੋਕਣਾ ਸੰਭਵ ਹੈ, ਹਾਲਾਂਕਿ ਇਹ ਆਮ ਤੌਰ 'ਤੇ ਸਿਰਫ ਥੋੜੇ ਸਮੇਂ ਲਈ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਤਿਆਰੀ ਉਪਾਵਾਂ ਦੀ ਲੋੜ ਹੁੰਦੀ ਹੈ। ਹੁਣ ਆਓ ਅਸੀਂ ਦੱਸੀਏ ਕਿ MRI ਮਸ਼ੀਨਾਂ ਨੂੰ ਆਮ ਤੌਰ 'ਤੇ ਹਰ ਸਮੇਂ ਕਿਉਂ ਚੱਲਦਾ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਿਉਂ ਨਹੀਂ ਕੀਤਾ ਜਾਂਦਾ। ਅਸਲ ਵਿੱਚ ਇੱਕ MRI ਮਸ਼ੀਨ ਦੇ ਅੰਦਰ ਸੁਪਰ ਕੰਡਕਟਿੰਗ ਮੈਗਨੇਟ ਨੂੰ 269 ਡਿਗਰੀ ਸੈਂਟੀਗ੍ਰੇਡ ਦੇ ਬਹੁਤ ਹੀ ਘੱਟ ਤਾਪਮਾਨ 'ਤੇ ਰੱਖਿਆ ਜਾਣਾ ਚਾਹੀਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਮਸ਼ੀਨ ਨੂੰ ਤਰਲ ਹੀਲੀਅਮ ਦੀ ਲੋੜ ਹੁੰਦੀ ਹੈ। ਜੇਕਰ ਮਸ਼ੀਨ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਹੀਲੀਅਮ ਉਬਲਣਾ ਸ਼ੁਰੂ ਹੋ ਜਾਵੇਗਾ, ਚੁੰਬਕ ਗਰਮ ਹੋ ਜਾਣਗੇ ਅਤੇ ਮਸ਼ੀਨ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਮਸ਼ੀਨ ਦੀ ਮੁਰੰਮਤ ਕਰਨ 'ਤੇ ਲੱਖਾਂ ਰੁਪਏ ਦਾ ਖਰਚਾ ਆਵੇਗਾ। ਇਹ ਸਿਰਫ ਉਦੋਂ ਹੀ ਬੰਦ ਹੁੰਦਾ ਹੈ ਜਦੋਂ ਇਸ ਨੂੰ ਸਰਵਿਸਿੰਗ ਦੀ ਲੋੜ ਹੁੰਦੀ ਹੈ ਜਾਂ ਜਦੋਂ ਕੋਈ ਖਰਾਬੀ ਹੁੰਦੀ ਹੈ। ਫਿਰ ਵੀ ਇਸ ਨੂੰ ਇੱਕ ਅਜਿਹੇ ਢੰਗ ਵਿੱਚ ਰੱਖਿਆ ਜਾਂਦਾ ਹੈ ਜੋ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਕਿ ਹੀਲੀਅਮ ਦਾ ਤਾਪਮਾਨ ਪ੍ਰਭਾਵਿਤ ਨਾ ਹੋਵੇ। ਹੀਲੀਅਮ ਕਿੰਨਾ ਕੀਮਤੀ ਹੈ? ਇੱਕ MRI ਮਸ਼ੀਨ ਵਿੱਚ ਲਗਭਗ 1500 ਤੋਂ 2000 ਲੀਟਰ ਤਰਲ ਹੀਲੀਅਮ ਹੁੰਦਾ ਹੈ। ਇਹ ਤਰਲ ਅੰਤ ਵਿੱਚ ਭਾਫ਼ ਬਣ ਜਾਂਦਾ ਹੈ ਅਤੇ ਗੈਸ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ। ਹੀਲੀਅਮ ਇੱਕ ਅਨਮੋਲ ਅਤੇ ਮਹਿੰਗਾ ਗੈਸ ਹੈ। ਇਸ ਨੂੰ ਦੁਬਾਰਾ ਭਰਨ ਵਿੱਚ 2 ਤੋਂ 3 ਮਿਲੀਅਨ ਰੁਪਏ ਜਾਂ ਇਸ ਤੋਂ ਵੀ ਵੱਧ ਖਰਚ ਆ ਸਕਦਾ ਹੈ। ਹੀਲੀਅਮ ਗੈਸ ਦਾ ਅਚਾਨਕ ਰਿਲੀਜ਼ ਕਮਰੇ ਵਿੱਚ ਆਕਸੀਜਨ ਨੂੰ ਵਿਸਥਾਪਿਤ ਕਰਦਾ ਹੈ, ਜਿਸ ਨਾਲ ਦਮ ਘੁੱਟਣ ਦਾ ਖਤਰਾ ਪੈਦਾ ਹੁੰਦਾ ਹੈ। MRI ਮਸ਼ੀਨ ਦੇ ਅੰਦਰ ਕੀ ਹੈ? ਜ਼ਿਆਦਾਤਰ MRI ਮਸ਼ੀਨਾਂ ਇੱਕ ਸੁਪਰ ਕੰਡਕਟਿੰਗ ਚੁੰਬਕ ਦੀ ਵਰਤੋਂ ਕਰਦੀਆਂ ਨੇ। ਇਹ ਕੋਈ ਆਮ ਚੁੰਬਕ ਨਹੀਂ ਹੈ, ਸਗੋਂ ਇਸ ਵਿੱਚ ਇੱਕ ਕੋਇਲ ਹੁੰਦਾ ਹੈ ਜੋ ਇੱਕ ਵਾਰ ਪਾਵਰ ਅਪ ਹੋਣ ਤੋਂ ਬਾਅਦ ਬਿਨਾਂ ਕਿਸੇ ਵਿਰੋਧ ਦੇ ਬਿਜਲੀ ਦੇ ਕਰੰਟ ਨੂੰ ਲਗਾਤਾਰ ਵਹਿਣ ਦਿੰਦਾ ਹੈ। ਤਰਲ ਹੀਲੀਅਮ ਵਿੱਚ ਡੁੱਬ ਕੇ ਕੋਇਲ ਨੂੰ ਬਹੁਤ ਹੀ ਘੱਟ ਤਾਪਮਾਨ, ਖਾਸ ਤੌਰ 'ਤੇ 269 ਡਿਗਰੀ ਸੈਂਟੀਗ੍ਰੇਡ 'ਤੇ ਰੱਖਿਆ ਜਾਂਦਾ ਹੈ। ਇਸ ਅਤਿ ਠੰਡੇ ਤਾਪਮਾਨ 'ਤੇ ਕੋਇਲ ਦਾ ਬਿਜਲੀ ਪ੍ਰਤੀਰੋਧ 0 ਤੱਕ ਘੱਟ ਜਾਂਦਾ ਹੈ। ਇੱਕ ਵਾਰ ਕਿਰਿਆਸ਼ੀਲ ਹੋਣ 'ਤੇ ਮਸ਼ੀਨ ਹੌਲੀ ਹੌਲੀ ਵੱਧ ਜਾਂਦੀ ਹੈ। ਇੱਕ ਵਾਰ ਜਦੋਂ ਕਰੰਟ ਸਥਾਪਿਤ ਹੋ ਜਾਂਦਾ ਹੈ ਤਾਂ ਇਹ ਬਿਨਾਂ ਕਿਸੇ ਬਾਹਰੀ ਬਿਜਲੀ ਸਪਲਾਈ ਦੀ ਲੋੜ 'ਤੇ ਸਾਲਾਂ ਤੱਕ ਵਗਦਾ ਰਹਿੰਦਾ ਹੈ। ਇਹ ਇੱਕ ਸੰਪੂਰਨ ਸਵੈ ਨਿਰਭਰ ਲੂਪ ਬਣਾਉਂਦਾ ਹੈ। ਕੀ ਇਹ ਕਦੇ ਬੰਦ ਹੁੰਦਾ ਹੈ? ਹਾਂ, ਪਰ ਸਿਰਫ 3 ਖਾਸ ਸਥਿਤੀਆਂ ਵਿੱਚ। ਐਮਰਜੈਂਸੀ, ਜੇਕਰ ਕੋਈ ਧਾਤ ਦੀ ਵਸਤੂ ਅੰਦਰ ਫਸ ਜਾਂਦੀ ਹੈ ਤਾਂ ਜੇਕਰ ਕੋਈ ਮਰੀਜ਼ ਮਸ਼ੀਨ ਦੇ ਅੰਦਰ ਫਸ ਜਾਂਦਾ ਹੈ ਤਾਂ ਇਸ ਨੂੰ ਐਮਰਜੈਂਸੀ ਉਪਾਅ ਵਜੋਂ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਬੁਝਾਇਆ ਜਾਂਦਾ ਹੈ। ਭੂਚਾਲ ਜਾਂ ਕੁਦਰਤੀ ਆਫਤਾਂ, ਜੇਕਰ ਮਸ਼ੀਨ ਵਾਲੀ ਇਮਾਰਤ ਨੂੰ ਗੰਭੀਰ ਢਾਂਚਾਗਤ ਨੁਕਸਾਨ ਦਾ ਖਤਰਾ ਹੈ। ਮੁੱਖ ਰੱਖ ਰਖਾਅ, ਜਦੋਂ ਚੁੰਬਕ ਦੇ ਅੰਦਰ ਹੀ ਕੋਈ ਤਕਨੀਕੀ ਨੁਕਸ ਪੈਦਾ ਹੁੰਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਮਸ਼ੀਨ ਨੂੰ ਬੁਝਾਉਣਾ ਵਜੋਂ ਜਾਣੀ ਜਾਂਦੀ ਇੱਕ ਪ੍ਰਕਿਰਿਆ ਦੁਆਰਾ ਸੁਰੱਖਿਅਤ ਢੰਗ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਧਿਆਨ ਨਾਲ ਨਿਯੰਤ੍ਰਿਤ ਕੀਤਾ ਜਾਂਦਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਹੀਲੀਅਮ ਨੂੰ ਸੁਰੱਖਿਅਤ ਢੰਗ ਨਾਲ ਕੱਢਿਆ ਜਾ ਸਕੇ ਅਤੇ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਰੱਖਿਆ ਜਾ ਸਕੇ। ਸਿੱਟੇ ਵਜੋਂ MRI ਮਸ਼ੀਨ ਨੂੰ ਲਗਾਤਾਰ ਚੱਲਦਾ ਰੱਖਣਾ ਇੱਕ ਬੁਨਿਆਦੀ ਸੰਚਾਲਨ ਲੋੜ ਹੈ। ਦਰਅਸਲ ਇੱਕ ਸੁਪਰ ਕੰਡਕਟਿੰਗ ਚੁੰਬਕ ਨੂੰ ਰੀਚਾਰਜ ਕਰਨਾ ਇੱਕ ਬਹੁਤ ਹੀ ਮਹਿੰਗਾ, ਸਮਾਂ ਲੈਣ ਵਾਲਾ ਅਤੇ ਤਕਨੀਕੀ ਤੌਰ 'ਤੇ ਗੁੰਝਲਦਾਰ ਕੰਮ ਹੈ। ਹਾਲਾਂਕਿ ਇੱਕ ਵਾਰ ਜਦੋਂ ਕੋਈ ਮਸ਼ੀਨ ਬੁਝਾਉਣ ਵਿੱਚੋਂ ਲੰਘਦੀ ਹੈ, ਇਸ ਦੇ ਸੁਪਰ ਕੰਡਕਟਿੰਗ ਚੁੰਬਕੀ ਖੇਤਰ ਦਾ ਅਚਾਨਕ ਨੁਕਸਾਨ ਹੋਵੇ ਤਾਂ ਇਸ ਨੂੰ ਵਾਪਸ ਔਨਲਾਈਨ ਲਿਆਉਣ ਵਿੱਚ ਅਕਸਰ ਹਫ਼ਤਿਆਂ ਤੋਂ ਮਹੀਨਿਆਂ ਤੱਕ ਦਾ ਸਮਾਂ ਲੱਗਦਾ ਹੈ ਅਤੇ ਇਸ ਸਮੇਂ ਦੌਰਾਨ ਹਜ਼ਾਰਾਂ ਮਰੀਜ਼ਾਂ ਦੇ ਸਕੈਨ ਨੂੰ ਰੋਕ ਦਿੱਤਾ ਜਾਂਦਾ ਹੈ। MRI ਮਸ਼ੀਨ ਕੀ ਕਰਦੀ ਹੈ? MRI ਬਾਰੇ ਗੱਲ ਕਰ ਰਹੇ ਹਾਂ ਤਾਂ MRI ਮਸ਼ੀਨ ਕੀ ਕਰਦੀ ਹੈ? ਸਵਾਲ ਇਹ ਹੈ ਕਿ MRI ਚਾ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਇੱਕ ਸ਼ਕਤੀਸ਼ਾਲੀ ਡਾਇਗਨੋਸਟਿਕ ਟੂਲ ਹੈ ਜੋ ਸਰੀਰ ਦੇ ਅੰਦਰੂਨੀ ਅੰਗਾਂ ਅਤੇ ਟਿਸ਼ੂਆਂ ਦੀਆਂ ਵਿਸਤ੍ਰਿਤ ਤਸਵੀਰਾਂ ਤਿਆਰ ਕਰਦਾ ਹੈ। ਐਕਸਰੇ ਜਾਂ CT ਸਕੈਨ ਦੇ ਉਲਟ ਇਹ ਰੇਡੀਏਸ਼ਨ ਦੀ ਵਰਤੋਂ ਨਹੀਂ ਕਰਦਾ। ਇਸ ਦੀ ਬਜਾਏ ਇਹ ਬਹੁਤ ਹੀ ਸ਼ਕਤੀਸ਼ਾਲੀ ਚੁੰਬਕੀ ਖੇਤਰਾਂ ਅਤੇ ਰੇਡੀਓ ਤਰੰਗਾਂ ਨੂੰ ਨਿਯੁਕਤ ਕਰਦਾ ਹੈ ਜਿਨ੍ਹਾਂ ਨੂੰ ਮਨੁੱਖੀ ਸਰੀਰ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਮਸ਼ੀਨ ਵਿੱਚ ਇੱਕ ਵੱਡੀ ਟਿਊਬ ਵਰਗੀ ਬੰਟਰ ਹੁੰਦੀ ਹੈ ਜਿਸ ਵਿੱਚ ਤੁਸੀਂ ਲੇਟਦੇ ਹੋ। ਮਸ਼ੀਨ ਦੇ ਅੰਦਰ ਰੱਖੇ ਗਏ ਸ਼ਕਤੀਸ਼ਾਲੀ ਚੁੰਬਕ ਤੁਹਾਡੇ ਸਰੀਰ ਵਿੱਚ ਮੌਜੂਦ ਪਾਣੀ ਦੇ ਅਣੂਆਂ ਨੂੰ ਇੱਕ ਖਾਸ ਦਿਸ਼ਾ ਵਿੱਚ ਇਕਸਾਰ ਰੱਖਦੇ ਨੇ। ਫਿਰ ਰੇਡੀਓ ਤਰੰਗਾਂ ਦਾ ਇੱਕ ਛੋਟਾ ਜਿਹਾ ਪਲਸ ਪ੍ਰਸਾਰਿਤ ਕੀਤਾ ਜਾਂਦਾ ਹੈ ਜੋ ਸਥਾਈ ਤੌਰ 'ਤੇ ਇਹਨਾਂ ਪਰਮਾਣੂਆਂ ਨੂੰ ਉਹਨਾਂ ਦੀਆਂ ਇਕਸਾਰ ਸਥਿਤੀਆਂ ਤੋਂ ਵਿਸਥਾਪਿਤ ਕਰਦਾ ਹੈ। ਜਿਵੇਂ ਹੀ ਰੇਡੀਓ ਤਰੰਗਾਂ ਬੰਦ ਹੋ ਜਾਂਦੀਆਂ ਨੇ, ਪਰਮਾਣੂ ਆਪਣੀ ਅਸਲ ਇਕਸਾਰਤਾ ਵਿੱਚ ਵਾਪਸ ਆ ਜਾਂਦੇ ਨੇ। ਇਸ ਪ੍ਰਕਿਰਿਆ ਵਿੱਚ ਧੁੰਦਲੇ ਸੰਕੇਤ ਛੱਡਦੇ ਨੇ। ਇਹ ਮਸ਼ੀਨ ਇਹਨਾਂ ਸਿਗਨਲਾਂ ਨੂੰ ਕੈਪਚਰ ਕਰਦੀ ਹੈ ਤੇ ਕੰਪਿਊਟਰ ਇਹਨਾਂ ਨੂੰ ਸਰੀਰ ਦੇ ਅੰਦਰੂਨੀ ਢਾਂਚੇ ਦੇ ਬਹੁਤ ਹੀ ਸਪਸ਼ਟ ਅਤੇ ਵਿਸਤ੍ਰਿਤ ਟੁਕੜਿਆਂ ਵਿੱਚ ਅਨੁਵਾਦ ਕਰਦਾ ਹੈ। CT ਸਕੈਨ ਦੇ ਮੁਕਾਬਲੇ MRI ਨਰਮ ਟਿਸ਼ੂਆਂ ਜਿਵੇਂ ਕਿ ਮਾਸਪੇਸ਼ੀਆਂ, ਦਿਮਾਗ ਤੇ ਖੂਨ ਦੀਆਂ ਨਾੜੀਆਂ ਵਿੱਚ ਫਰਕ ਕਰਨ ਵਿੱਚ ਉੱਤਮ ਹੈ। ਇਹੀ ਕਾਰਨ ਹੈ ਕਿ ਡਾਕਟਰ ਟਿਊਮਰ, ਸਟ੍ਰੋਕ, ਮਲਟੀਪਲ ਸਕਲੋਰਸਿਸ, ਰੀੜ੍ਹ ਦੀ ਹੱਡੀ ਦੀਆਂ ਸੱਟਾਂ ਤੇ ਦੌਰੇ ਵਰਗੀਆਂ ਗੰਭੀਰ ਸਥਿਤੀਆਂ ਦਾ ਨਿਦਾਨ ਤੇ ਇਲਾਜ ਕਰਨ ਲਈ

0: ਪਰ ਇਹਨੂੰ ਤਰਜੀਹ ਦਿੰਦੇ ਨੇ। ਇਸ ਦੀ ਖੋਜ ਕਿਸਨੇ ਕੀਤੀ? ਐਮਆਰਏ ਦੀ ਖੋਜ ਦਾ ਸਿਹਰਾ ਕਈ ਵਿਗਿਆਨੀ ਨੂੰ ਜਾਂਦਾ ਹੈ, ਹਾਲਾਂਕਿ ਡਾਕਟਰ ਹੇਮੰਡ ਵਾਹਨ ਦਮਦੀਅਨ ਨੂੰ ਇਸ ਟੈਕਨੋਲੋਜੀ ਦਾ ਅਸਲ ਪਿਤਾ ਮੰਨਿਆ ਜਾਂਦਾ ਹੈ। ਡਾਕਟਰ ਦਮਦੀਅਨ ਖੁਦ ਇੱਕ ਡਾਕਟਰ ਸਨ, ਉਹਨਾਂ ਨੇ ਹੀ ਪਹਿਲਾਂ ਐਮਆਰਆਈ ਸਕੈਨਰ ਬਣਾਇਆ। ਇਹਦਾ ਸੀ ਜਾਣਕਾਰੀ ਐਮਆਰਆਈ ਸਕੈਨਰ ਬਾਰੇ। ਤੇ ਹੁਣ ਇਸੇ ਵਿਸ਼ੇ ਤੇ ਸੁਣਦੇ ਹਾਂ ਵੀਨਸ ਮਿੱਠੂ ਹੋਰਾਂ ਦੀ ਵਾਰਤਾ ਐਮਆਰਆਈ।
1: ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਐਮਆਰਆਈ ਸਕੈਨ ਕੀ ਹੁੰਦਾ ਹੈ, ਐਮਆਰਆਈ ਸਕੈਨ ਕਿੱਦਾਂ ਕੀਤਾ ਜਾਂਦਾ ਹੈ, ਅਤੇ ਐਮਆਰਆਈ ਸਕੈਨ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਐਮਆਰਆਈ ਦੀ ਤਕਨੀਕ ਦੇ ਸਿਧਾਂਤ ਦੀ ਖੋਜ 1940 ਦੇ ਦਸ਼ਕ ਵਿੱਚ ਅਮਰੀਕਾ ਦੇ ਸਾਇੰਸਦਾਨਾਂ ਨੇ ਕੀਤੀ ਸੀ, ਅਤੇ ਇਸ ਨੂੰ NMR ਯਾਨੀ ਕਿ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ ਸਪੈਕਟ੍ਰੋਸਕੋਪੀ ਦਾ ਨਾਮ ਦਿੱਤਾ ਗਿਆ ਸੀ। ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਤਸਵੀਰਾਂ ਖਿੱਚਣ ਵਾਸਤੇ ਇਸ ਤਕਨੀਕ ਦਾ ਇਸਤੇਮਾਲ ਪਹਿਲੀ ਵਾਰ 1971 ਵਿੱਚ ਲੌਟਰਬਿਓਰ ਨਾਮ ਦੇ ਸਾਇੰਸਦਾਨ ਨੇ ਕੀਤਾ ਸੀ। ਉਸ ਤੋਂ ਬਾਅਦ ਡਾਕਟਰੀ ਦੁਨੀਆ ਵਿੱਚ ਇਸ ਤਕਨੀਕ ਨੂੰ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਯਾਨੀ ਕਿ MRI ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ। ਇਸ ਦਾ ਨਾਮ ਬਦਲਣ ਦਾ ਇੱਕ ਮੁੱਖ ਕਾਰਨ ਆਮ ਲੋਕਾਂ ਵਿੱਚ ਨਿਊਕਲੀਅਰ ਸ਼ਬਦ ਨੂੰ ਲੈ ਕੇ ਬਣੇ ਇੱਕ ਬੇਲੋੜੇ ਡਰ ਨੂੰ ਹਟਾਉਣਾ ਵੀ ਸੀ। MRI ਇੱਕ ਬਹੁਤ ਹੀ ਸੁਰੱਖਿਅਤ ਅਤੇ ਅਤਿ ਉਪਯੋਗਸ਼ਾਲੀ ਤਕਨੀਕ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਵਿੱਚ ਅਨੇਕਾਂ ਮਰੀਜ਼ਾਂ ਵਾਸਤੇ ਜੀਵਨਦਾਇਕ ਸਿੱਧ ਹੋਈ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ MRI ਸਕੈਨ ਕੀ ਹੁੰਦਾ ਹੈ। MRI ਯਾਨੀ ਕਿ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਚੁੰਬਕੀ ਖੇਤਰ ਯਾਨੀ ਕਿ ਮੈਗਨੈਟਿਕ ਫੀਲਡ, ਰੇਡੀਓ ਤਰੰਗਾਂ ਅਤੇ ਕੰਪਿਊਟਰ ਦਾ ਇਸਤੇਮਾਲ ਕਰਕੇ ਸਰੀਰ ਦੇ ਅੰਦਰ ਦੇ ਅੰਗਾਂ ਦੀ ਤਸਵੀਰ ਬਣਾਈ ਜਾਂਦੀ ਹੈ। ਸਰਲ ਰੂਪ ਵਿੱਚ ਸਮਝੀਏ ਤਾਂ MRI ਸਕੈਨ ਸਰੀਰ ਦੇ ਅੰਗਾਂ ਵਿੱਚ ਮੌਜੂਦ ਪਾਣੀ ਦੀ ਮਾਤਰਾ ਨੂੰ ਮਾਪਦਾ ਹੈ। ਜਿਵੇਂ ਕਿ ਬਹੁਤ ਲੋਕ ਜਾਣਦੇ ਹੋਣਗੇ ਕਿ ਸਾਡੇ ਸਰੀਰ ਦਾ ਲਗਭਗ 70% ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਪਾਣੀ ਹਾਈਡਰੋਜਨ ਡਾਈਆਕਸਾਈਡ ਦੇ ਮੋਲੀਕਿਊਲਸ, ਜਿਨ੍ਹਾਂ ਨੂੰ H2O ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਤੋਂ ਬਣਿਆ ਹੁੰਦਾ ਹੈ। ਪਾਣੀ ਦੇ ਹਰ ਮੋਲੀਕਿਊਲ ਵਿੱਚ ਇੱਕ ਆਕਸੀਜਨ ਅਤੇ 2 ਹਾਈਡਰੋਜਨ ਐਟਮ ਹੁੰਦੇ ਹਨ। ਹਾਈਡਰੋਜਨ ਐਟਮ ਇੱਕ ਬਹੁਤ ਹੀ ਛੋਟੇ ਜਿਹੇ ਚੁੰਬਕ ਦੀ ਤਰ੍ਹਾਂ ਹੁੰਦਾ ਹੈ, ਜੋ ਕਿ ਇੱਕ ਆਪਣਾ ਬਹੁਤ ਹੀ ਹਲਕਾ ਜਿਹਾ ਮੈਗਨੈਟਿਕ ਫੀਲਡ ਯਾਨੀ ਕਿ ਚੁੰਬਕੀ ਖੇਤਰ ਪੈਦਾ ਕਰਦਾ ਹੈ। ਬਚਪਨ ਦੇ ਵਿੱਚ ਬਹੁਤ ਹੀ ਸਾਰੇ ਲੋਕਾਂ ਨੇ ਇਹ ਤਜਰਬਾ ਕਰਕੇ ਜ਼ਰੂਰ ਦੇਖਿਆ ਹੋਵੇਗਾ ਕਿ ਜਦੋਂ ਅਸੀਂ 2 ਚੁੰਬਕਾਂ ਨੂੰ ਇੱਕ ਦੂਜੇ ਦੇ ਕੋਲ ਲੈ ਕੇ ਆਉਂਦੇ ਹਾਂ ਤਾਂ ਕੀ ਹੁੰਦਾ ਹੈ। ਜਾਂ ਤਾਂ ਉਹ ਇੱਕ ਦੂਜੇ ਦੇ ਵੱਲ ਖਿੱਚੇ ਜਾਂਦੇ ਹਨ ਜਾਂ ਉਹ ਇੱਕ ਦੂਜੇ ਤੋਂ ਦੂਰ ਭੱਜਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਹਨਾਂ ਦੇ ਕਿਹੜੇ ਕਿਨਾਰਿਆਂ ਨੂੰ ਯਾਨੀ ਕਿ ਉੱਤਰੀ ਜਾਂ ਦੱਖਣੀ ਨੂੰ ਇੱਕ ਦੂਜੇ ਦੇ ਵੱਲ ਲੈ ਕੇ ਜਾਂਦੇ ਹਾਂ। ਇਸੇ ਤਰ੍ਹਾਂ ਹੀ ਹਾਈਡਰੋਜਨ ਐਟਮ, ਜੋ ਕਿ ਇੱਕ ਬਹੁਤ ਹੀ ਛੋਟਾ ਜਿਹਾ ਚੁੰਬਕ ਹੈ, ਨੂੰ ਵੀ ਜੇਕਰ ਅਸੀਂ ਇੱਕ ਬਾਹਰੀ ਚੁੰਬਕੀ ਖੇਤਰ ਵਿੱਚ ਰੱਖਾਂਗੇ ਤਾਂ ਉਹ ਖਿਚਾਅ ਜਾਂ ਧੱਕਾ ਮਹਿਸੂਸ ਕਰੇਗਾ। ਪਾਣੀ ਵਿੱਚ ਮੌਜੂਦ ਹੋਣ ਕਰਕੇ ਹਾਈਡਰੋਜਨ ਐਟਮ ਸਰੀਰ ਦੇ ਲਗਭਗ ਹਰ ਅੰਗ ਵਿੱਚ ਮੌਜੂਦ ਹੁੰਦਾ ਹੈ। ਪਾਣੀ ਤੋਂ ਇਲਾਵਾ ਵੀ ਇਹ ਸਰੀਰ ਵਿੱਚ ਪਾਉਣ ਵਾਲੇ ਪ੍ਰੋਟੀਨਸ, ਫੈਟ ਅਤੇ ਕਾਰਬੋਹਾਈਡਰੇਟਸ ਦੇ ਵਿੱਚ ਵੀ ਮੌਜੂਦ ਹੁੰਦਾ ਹੈ। ਇਸ ਤਰ੍ਹਾਂ ਇਹ ਸਰੀਰ ਦੇ ਲਗਭਗ ਹਰ ਹਿੱਸੇ ਦੇ ਵਿੱਚ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਪਰ ਹਰ ਅੰਗ ਵਿੱਚ ਇਸ ਦੀ ਮਾਤਰਾ ਅਲੱਗ ਅਲੱਗ ਹੁੰਦੀ ਹੈ। ਇਸੇ ਕਰਕੇ ਸਰੀਰ ਦਾ ਹਰ ਅੰਗ ਬਾਹਰੀ ਚੁੰਬਕੀ ਖੇਤਰ ਦੀ ਮੌਜੂਦਗੀ ਵਿੱਚ ਅਲੱਗ ਅਲੱਗ ਤਰੀਕੇ ਨਾਲ ਖਿਚਾਅ ਜਾਂ ਧੱਕਾ ਮਹਿਸੂਸ ਕਰਦਾ ਹੈ। ਇਸੇ ਸਿਧਾਂਤ ਦਾ ਇਸਤੇਮਾਲ ਕਰਕੇ ਸਰੀਰ ਦੇ ਅੰਗਾਂ ਵਿੱਚ ਮੌਜੂਦ ਪਾਣੀ ਜਾਂ ਹਾਈਡਰੋਜਨ ਐਟਮ ਦੀ ਮਾਤਰਾ ਨੂੰ ਮਾਪਿਆ ਜਾਂਦਾ ਹੈ ਅਤੇ ਇਸ ਨੂੰ ਇੱਕ ਫੋਟੋ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਸ ਫੋਟੋ ਨੂੰ ਤਿਆਰ ਕਰਨ ਦੇ ਲਈ ਰੇਡੀਓ ਤਰੰਗਾਂ ਦੀ ਵੀ ਲੋੜ ਪੈਂਦੀ ਹੈ। ਸਰੀਰ ਨੂੰ ਇੱਕ ਵੱਧਦੇ ਅਤੇ ਘਟਦੇ ਹੋਏ ਚੁੰਬਕੀ ਖੇਤਰ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਫਿਰ ਉੱਪਰ ਰੇਡੀਓ ਤਰੰਗਾਂ ਦੀ ਮਦਦ ਦੇ ਨਾਲ ਹਾਈਡਰੋਜਨ ਐਟਮਾਂ ਦੀ ਮਾਤਰਾ ਨਾਪੀ ਜਾਂਦੀ ਹੈ। ਇਸ ਤਰ੍ਹਾਂ ਸਰੀਰ ਦੇ ਵੱਖ ਵੱਖ ਅੰਦਰੂਨੀ ਅੰਗਾਂ ਦੀ ਬਗੈਰ ਕੋਈ ਚੀਰਾ ਲਗਾਏ ਜਾਂ ਕੋਈ ਉਪਕਰਣ ਅੰਦਰ ਪਾਏ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।

ਰੇਡੀਓ ਤਰੰਗਾਂ ਦੀ ਮਦਦ ਦੇ ਨਾਲ ਹਾਈਡਰੋਜਨ ਐਟਮਾਂ ਦੀ ਮਾਤਰਾ ਨਾਪੀ ਜਾਂਦੀ ਹੈ। ਇਸ ਤਰ੍ਹਾਂ ਸਰੀਰ ਦੇ ਵੱਖ ਵੱਖ ਅੰਦਰੂਨੀ ਅੰਗਾਂ ਦੀ ਬਗੈਰ ਕੋਈ ਚੀਰਾ ਲਗਾਏ ਜਾਂ ਕੋਈ ਉਪਕਰਣ ਅੰਦਰ ਪਾਏ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ। ਇਸ ਤਕਨੀਕ ਵਿੱਚ ਇਸਤੇਮਾਲ ਕੀਤੇ ਜਾਣ ਵਾਲਾ ਚੁੰਬਕੀ ਖੇਤਰ ਕਾਫ਼ੀ ਸ਼ਕਤੀਸ਼ਾਲੀ ਹੁੰਦਾ ਹੈ। ਅਗਰ ਇਹਨੂੰ ਸਿੰਪਲ ਰੂਪ ਵਿੱਚ ਸਮਝਿਆ ਜਾਵੇ ਤਾਂ ਇਹ ਧਰਤੀ ਦੇ ਚੁੰਬਕੀ ਖੇਤਰ ਤੋਂ ਲਗਭਗ 10 ਲੱਖ ਗੁਣਾ ਤਾਕਤਵਰ ਹੁੰਦਾ ਹੈ। ਪਰ ਸਕੈਨਿੰਗ ਕਰਨ ਸਮੇਂ ਜੋ ਥੋੜ੍ਹੇ ਜਿਹੇ ਸਮੇਂ ਦੇ ਲਈ ਮਰੀਜ਼ ਨੂੰ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ, ਉਸ ਵੇਲੇ ਉਸਦੇ ਸਰੀਰ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ। MRI ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਤਰੰਗਾਂ ਯਾਨੀ ਕਿ ਰੇਡੀਓ ਵੇਵਸ ਇਨਸਾਨੀ ਸਰੀਰ ਲਈ ਕੋਈ ਨੁਕਸਾਨਦੇਹ ਨਹੀਂ ਹੁੰਦੀਆਂ ਹਨ। ਇਹ ਉਹੀ ਰੇਡੀਓ ਵੇਵਸ ਨੇ ਜਿਹੜੀਆਂ ਕਿ ਤੁਸੀਂ ਆਮ ਤੌਰ 'ਤੇ ਰੇਡੀਓ ਚੈਨਲਸ 'ਤੇ ਸੁਣਦੇ ਹੋ। ਇਨਸਾਨੀ ਸਰੀਰ ਦੇ ਅੰਦਰ ਦੇ ਅੰਗਾਂ ਦੀਆਂ ਤਸਵੀਰਾਂ ਖਿੱਚਣ ਵਾਲੀਆਂ ਹੋਰ ਤਕਨੀਕਾਂ ਜਿਵੇਂ ਕਿ CT ਸਕੈਨ ਜਾਂ PET ਸਕੈਨ ਵਿੱਚ ਇਸਤੇਮਾਲ ਹੋਣ ਵਾਲੀਆਂ ਤਰੰਗਾਂ ਦੇ ਮੁਕਾਬਲੇ ਰੇਡੀਓ ਵੇਵਸ ਬਹੁਤ ਸੁਰੱਖਿਅਤ ਹਨ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਕਿ MRI ਸਕੈਨ ਕਿਉਂ ਕੀਤਾ ਜਾਂਦਾ ਹੈ। MRI ਦੇ ਵਿਕਾਸ ਨੇ ਮੈਡੀਕਲ ਦੁਨੀਆ ਨੂੰ ਕਾਫ਼ੀ ਅੱਗੇ ਪਹੁੰਚਾ ਦਿੱਤਾ ਹੈ, ਕਿਉਂਕਿ ਇਸ ਦਾ ਇਸਤੇਮਾਲ ਕਰਕੇ ਡਾਕਟਰ ਸਰੀਰ ਦੇ ਅੰਦਰ ਕਿਸੇ ਵੀ ਔਜ਼ਾਰ ਨੂੰ ਦਾਖਲ ਕੀਤੇ ਬਿਨਾਂ ਹੀ ਅੰਦਰੂਨੀ ਅੰਗਾਂ ਦੀ ਤਸਵੀਰ ਖਿੱਚ ਸਕਦੇ ਹਨ। MRI ਸਕੈਨ ਰੋਗ ਜਾਂ ਸੱਟ ਦੇ ਬਾਰੇ ਜਾਣਕਾਰੀ ਦੇਣ ਵਿੱਚ ਡਾਕਟਰਾਂ ਦੀ ਮਦਦ ਕਰਦਾ ਹੈ। ਇਸ ਦੀ ਮਦਦ ਦੇ ਨਾਲ ਇਹ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਕਿ ਮਰੀਜ਼ ਅਗਰ ਕੋਈ ਟ੍ਰੀਟਮੈਂਟ ਲੈ ਰਿਹਾ ਹੈ ਜਾਂ ਉਪਚਾਰ ਲੈ ਰਿਹਾ ਹੈ ਤਾਂ ਉਹ ਕਿੰਨੇ ਚੰਗੇ ਜਾਂ ਮਾੜੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ। ਇਸ ਦਾ ਇਸਤੇਮਾਲ ਇਹ ਦੇਖਣ ਲਈ ਵੀ ਕੀਤਾ ਜਾਂਦਾ ਹੈ ਕਿ ਕੋਈ ਖਾਸ ਕੰਮ ਕਰਨ ਸਮੇਂ ਸਾਡੇ ਦਿਮਾਗ ਦਾ ਕਿਹੜਾ ਹਿੱਸਾ ਸਭ ਤੋਂ ਗਤੀਸ਼ੀਲ ਹੁੰਦਾ ਹੈ। FMRI ਯਾਨੀ ਕਿ ਫੰਕਸ਼ਨਲ MRI MRI ਦਾ ਹੀ ਇੱਕ ਐਡਵਾਂਸਡ ਜਾਂ ਆਧੁਨਿਕ ਰੂਪ ਹੈ। ਇਸ ਦੇ ਨਾਲ ਦਿਮਾਗ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਜਿਵੇਂ ਕਿ ਬ੍ਰੇਨ ਸਟ੍ਰੋਕ, ਮਿਰਗੀ ਜਾਂ ਬ੍ਰੇਨ ਟਿਊਮਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦੇ ਇਸਤੇਮਾਲ ਨਾਲ ਦਿਮਾਗ ਦੀ ਮੈਪਿੰਗ ਕੀਤੀ ਜਾਂਦੀ ਹੈ ਜੋ ਕਿ ਕਿਸੇ ਵੀ ਓਪਰੇਸ਼ਨ ਜਾਂ ਟ੍ਰੀਟਮੈਂਟ ਦੀ ਪਲੈਨਿੰਗ ਕਰਨ ਸਮੇਂ ਡਾਕਟਰ ਦੇ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ। ਇਸ ਤੋਂ ਅੱਗੇ ਅਸੀਂ ਹੁਣ ਗੱਲ ਕਰਦੇ ਹਾਂ ਕਿ MRI ਸਕੈਨ ਕਿੱਦਾਂ ਕੀਤਾ ਜਾਂਦਾ ਹੈ। MRI ਸਕੈਨ ਕਰਨ ਸਮੇਂ ਮਰੀਜ਼ ਨੂੰ ਇੱਕ ਸੁਰੰਗ ਵਾਂਗ ਦਿਖਣ ਵਰਗੀ ਮਸ਼ੀਨ ਦੇ ਅੰਦਰ ਦਾਖਲ ਕੀਤਾ ਜਾਂਦਾ ਹੈ। ਇਹ ਮਸ਼ੀਨ ਦਰਅਸਲ ਇੱਕ ਬਹੁਤ ਵੱਡਾ ਚੁੰਬਕ ਹੁੰਦੀ ਹੈ। ਇਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਮਰੀਜ਼ ਨੂੰ ਸਾਰੀਆਂ ਧਾਤੂ ਦੀਆਂ ਯਾਨੀ ਕਿ ਮੈਟਲ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਉਤਾਰਨਾ ਪੈਂਦਾ ਹੈ, ਜਿਵੇਂ ਕਿ ਘੜੀ, ਚੇਨ, ਐਨਕ ਆਦਿ। ਮਸ਼ੀਨ ਅੰਦਰ ਦਾਖਲ ਹੋਣ ਉਪਰੰਤ ਮਰੀਜ਼ ਦੇ ਜਿਸ ਵੀ ਅੰਗ ਦੀ ਤਸਵੀਰ ਖਿੱਚਣ ਦੀ ਲੋੜ ਹੁੰਦੀ ਹੈ ਉਸ ਅੰਗ ਉੱਪਰ ਚੁੰਬਕੀ ਖੇਤਰ ਬਣਾਇਆ ਜਾਂਦਾ ਹੈ ਅਤੇ ਰੇਡੀਓ ਤਰੰਗਾਂ ਦਾ ਇਸਤੇਮਾਲ ਕਰਕੇ ਕੰਪਿਊਟਰ ਦੀ ਮਦਦ ਦੇ ਨਾਲ ਇੱਕ ਤਸਵੀਰ ਬਣਾਈ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਆਮ ਤੌਰ 'ਤੇ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੁੰਦਾ ਹੈ। ਕਈ ਵਾਰ ਮਰੀਜ਼ ਨੂੰ ਮਸ਼ੀਨ ਵਿੱਚ ਦਾਖਲ ਕਰਨ ਤੋਂ ਪਹਿਲਾਂ ਇੱਕ ਕੰਟਰਾਸਟਿੰਗ ਏਜੰਟ ਵੀ ਦਿੱਤਾ ਜਾਂਦਾ ਹੈ। ਇਸ ਏਜੰਟ ਦਾ ਕੰਮ ਖਿੱਚੀਆਂ ਹੋਈਆਂ ਤਸਵੀਰਾਂ ਦੇ ਕੰਟਰਾਸਟ ਨੂੰ ਇੰਪਰੂਵ ਕਰਨਾ ਜਾਂ ਅੱਛਾ ਬਣਾਉਣਾ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ MRI ਸਕੈਨ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। MRI ਸਕੈਨ ਕਰਾਉਣ ਤੋਂ ਪਹਿਲਾਂ ਡਾਕਟਰ ਨੂੰ ਆਪਣੀ ਪੂਰੀ ਮੈਡੀਕਲ ਹਿਸਟਰੀ ਦੇ ਦੇਣੀ ਬਹੁਤ ਜ਼ਰੂਰੀ ਹੈ, ਜਿਵੇਂ ਕਿ ਅਗਰ ਤੁਹਾਨੂੰ ਕੋਈ ਟੈਟੂ ਬਣਵਾਇਆ ਹੋਇਆ ਹੈ ਜਾਂ ਤੁਸੀਂ ਆਪਣੇ ਦੰਦ ਜਾਂ ਕੰਨ ਦੇ ਅੰਦਰ ਕੋਈ ਮੈਟਲ ਦੀ ਚੀਜ਼ ਪਵਾਈ ਹੋਈ ਹੈ, ਅਗਰ ਤੁਸੀਂ ਕਿਸੇ ਹੱਡੀ ਵਿੱਚ ਲੋਹੇ ਜਾਂ ਕਿਸੇ ਹੋਰ ਧਾਤੂ ਦੀ ਕੋਈ ਚੀਜ਼ ਪਵਾਈ ਹੈ ਤਾਂ ਉਸ ਬਾਰੇ ਵੀ ਡਾਕਟਰ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਜੇਕਰ ਤੁਹਾਨੂੰ ਕੋਈ ਐਲਰਜੀ ਹੈ ਜਾਂ ਤੁਸੀਂ ਕੋਈ ਸਰਜਰੀ ਕਰਾਈ ਹੈ, ਖਾਸ ਤੌਰ 'ਤੇ ਅਗਰ ਤੁਸੀਂ ਪੇਸਮੇਕਰ ਯਾਨੀ ਦਿਲ ਦੀ ਮਸ਼ੀਨ ਜਾਂ ਤੁਸੀਂ ਦਿਲ ਦੇ ਮਰੀਜ਼ ਹੋ, ਅਗਰ ਤੁਹਾਨੂੰ ਪੇਸਮੇਕਰ ਲੱਗਾ ਹੋਇਆ ਹੈ ਤਾਂ ਤੁਹਾਨੂੰ ਉਸ ਬਾਰੇ ਡਾਕਟਰ ਨੂੰ ਦੱਸਣਾ ਬਹੁਤ ਬਹੁਤ ਜ਼ਰੂਰੀ ਹੈ। ਇਸ ਦਾ ਕਾਰਨ ਇਹ ਹੈ ਕਿ ਕਿਉਂਕਿ ਇਹ ਸਾਰੀਆਂ ਚੀਜ਼ਾਂ ਧਾਤੂ ਦੀਆਂ ਜਾਂ ਮੈਟਲਸ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਤੁਹਾਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਚੁੰਬਕੀ ਖੇਤਰ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਇਹ ਚੀਜ਼ਾਂ ਕੰਮ ਕਰਨੀਆਂ ਬੰਦ ਕਰ ਦੇਣ ਜਾਂ ਖਰਾਬ ਕਰਨ, ਤਾਂ ਇਸ ਦੇ ਨਾਲ ਮਰੀਜ਼ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। MRI ਮਸ਼ੀਨ ਦੇ ਅੰਦਰ ਕਿਸੇ ਵੀ ਮੈਟਲ ਦੀ ਬਣੀ ਦੀ ਚੀਜ਼ ਨੂੰ ਨਹੀਂ ਲਿਜਾਇਆ ਜਾ ਸਕਦਾ, ਇੱਥੋਂ ਤੱਕ ਕਿ ਮਰੀਜ਼ ਦੇ ਕੱਪੜਿਆਂ ਵਿੱਚ ਲੱਗੇ ਮੈਟਲ ਦੇ ਬਟਨ, ਜਿੱਪਾਂ ਆਦਿ ਵੀ ਨਹੀਂ। ਮਰੀਜ਼ ਨੂੰ MRI ਸਕੈਨ ਤੋਂ 4 ਘੰਟੇ ਪਹਿਲਾਂ ਤੱਕ ਖਾਣ ਪੀਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ, ਜਾਂ ਇਹ ਵੀ ਹੋ ਸਕਦਾ ਹੈ ਕਿ ਮਰੀਜ਼ ਨੂੰ ਲੋੜ ਨਾਲੋਂ ਜ਼ਿਆਦਾ ਪਾਣੀ ਪੀਣ ਦੇ ਲਈ ਵੀ ਕਿਹਾ ਜਾਵੇ। ਇਹ ਨਿਰਭਰ ਕਰਦਾ ਹੈ ਕਿ ਮਰੀਜ਼ ਦੇ ਕਿਹੜੇ ਅੰਗ ਦਾ MRI ਕੀਤਾ ਜਾਣ ਵਾਲਾ ਹੈ। ਅਗਰ ਕਿਸੇ ਮਰੀਜ਼ ਨੂੰ ਮਸ਼ੀਨ ਅੰਦਰ ਦੀਆਂ ਆਵਾਜ਼ਾਂ ਨਾਲ ਕਠਿਨਾਈ ਹੁੰਦੀ ਹੋਵੇ
ਤਾਂ ਉਸ

0: ਨੂੰ ਹੈੱਡਫੋਨ ਵੀ ਲਗਾਏ ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਅਗਰ ਕੋਈ ਮਰੀਜ਼ ਕਲੋਸਟ੍ਰੋਫੋਬਿਕ ਹੈ, ਯਾਨੀ ਕਿ ਅਗਰ ਉਸਨੂੰ ਛੋਟੀਆਂ ਜਗ੍ਹਾਵਾਂ ਦੇ ਵਿੱਚ ਜਾਣ ਤੋਂ ਬਾਅਦ ਡਰ ਲੱਗਦਾ ਹੈ ਜਾਂ ਸਾਹ ਦੀ ਤਕਲੀਫ ਹੁੰਦੀ ਹੈ, ਉਹਨਾਂ ਲਈ ਸਪੈਸ਼ਲ ਓਪਨ MRI ਮਸ਼ੀਨਾਂ ਵੀ ਉਪਲਬਧ ਹੁੰਦੀਆਂ ਹਨ। ਸੋ ਦੋਸਤੋ, ਇਸ ਤਰ੍ਹਾਂ ਅੱਜ ਅਸੀਂ ਜਾਣਿਆ ਕਿ MRI ਸਕੈਨ ਕੀ ਹੁੰਦਾ ਹੈ, ਇਹ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਰਨ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
1: MRI ਤੁਸੀਂ ਇਸ ਵਿਸ਼ੇ 'ਤੇ ਸੁਣ ਰਹੇ ਸੀ ਵੀਨਸ ਮਿੱਠੂ ਹੋਰਾਂ ਦੀ ਇਹ ਵਾਰਤਾ। ਇਸ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਸਾਇੰਸ ਮੈਗਜ਼ੀਨ ਪ੍ਰੋਗਰਾਮ ਗਿਆਨ ਵਿਗਿਆਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਅਤੇ ਏਸ਼ੀਆਈ ਮੁੱਕੇਬਾਜ਼ੀ ਅੰਡਰ 15 ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲਸ ਵਿੱਚ ਪਹੁੰਚ ਗਈਆਂ ਨੇ। IPL ਕ੍ਰਿਕਟ ਦੇ ਵਿੱਚ ਜੈਪੁਰ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੀ 10:03 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਲਓ ਜੀ ਇੱਕ ਵਾਰ ਫਿਰ ਉਹੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜਿਸਦਾ ਹੈ ਤੁਹਾਨੂੰ ਇੰਤਜ਼ਾਰ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਦੇ ਜ਼ਰੀਏ ਤੁਸੀਂ ਜੁੜਦੇ ਹੋ ਸਾਡੇ ਨਾਲ ਅਤੇ ਸੁਣਦੇ ਹੋ ਆਪਣੀ ਪਸੰਦ ਦਾ ਗੀਤ। ਸੰਗੀਤ ਦੀ ਸੁਹਾਨੀ ਮਹਿਕ ਦਿਲਾਂ ਨੂੰ ਜੋੜਦੀ ਹੈ ਅਤੇ ਪਿਆਰ ਭਰੇ ਅਹਿਸਾਸਾਂ ਦੇ ਨਾਲ ਇੱਕ ਵਾਰ ਫਿਰ ਤੋਂ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਗਿਆ ਹੈ, ਜਿੱਥੇ ਹਰ ਕੋਲ ਦੇ ਨਾਲ ਜੁੜੀ ਹੁੰਦੀ ਹੈ ਇੱਕ ਨਵੀਂ ਆਵਾਜ਼, ਹਰ ਫਰਮਾਇਸ਼ ਬਣ ਜਾਂਦੀ ਹੈ ਕਿਸੇ ਗੀਤ ਦਾ ਆਗਾਜ਼। ਅਤੇ ਬਿਲਕੁਲ ਇਹ ਗੀਤ ਜਿਨ੍ਹਾਂ ਦੇ ਵਿੱਚ ਜ਼ਿੰਦਗੀ ਵੀ ਧੜਕਦੀ ਹੈ। ਤਾਂ ਫੋਨ ਚੁੱਕੋ, ਸਾਡੇ ਨਾਲ ਗੱਲ ਕਰੋ, ਦੱਸੋ ਆਪਣੀ ਥਾਂ ਅਤੇ ਆਪਣਾ ਨਾਂ ਅਤੇ ਪਹੁੰਚ ਜਾਓ ਪ੍ਰੋਗਰਾਮ ਦੇ ਵਿੱਚ ਲੈ ਕੇ ਆਪਣੀ ਫਰਮਾਇਸ਼ ਦਾ ਗੀਤ। ਬਿਲਕੁਲ ਜੀ, ਅਤੇ ਫਿਰ ਇਸ ਸੁਰਾਮਈ ਯਾਤਰਾ ਦੀ ਕਰੀਏ ਸ਼ੁਰੂਆਤ। ਜੀ ਹਾਂ, ਇਸ ਖੂਬਸੂਰਤ ਜਿਹੇ ਗੀਤ ਦੇ ਨਾਲ ਜਿਹਦੇ ਵਿੱਚ ਥੋੜ੍ਹਾ ਹੈ, ਥੋੜ੍ਹੀ ਕੀ ਜ਼ਰੂਰਤ ਹੈ।

0: प्रोग्राम चल रहा जी। हैलो फरमाइश ते प्रोग्राम दे विच 0181 2342 173 नंबर मिला के पहुंच गए ने साढ़े अज दे दूसरे कॉलर। हैलो हैलो,
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਨਵੀਂ ਬਸਤੀ ਬਠਿੰਡੇ ਦਾ ਬੋਲਦਾ। ਮੇਰਾ ਪਿੰਡ ਆ ਘੜਿਆਣਾ ਜੀ।
0: ਵਾਹ ਜੀ,
1: ਪ੍ਰੋਗਰਾਮ ਐਪ ਤੇ ਸੁਣਦੇ ਆ ਇਸ ਟਾਈਮ।
0: ਓਏ ਹੋਏ, ਚਲੋ ਜੀ, ਬਹੁਤ ਵਧੀਆ ਗੱਲ ਹੈ। ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ।
1: ਚਲੋ ਮੈਂ ਸੁਣਦੇ ਆ
0: ਜੀ।
1: ਹਾਂਜੀ, ਮੈਂ ਸਫ਼ਰ ਫਿਲਮ ਦਾ ਸੁਣਨਾ ਜੀ, ਜ਼ਿੰਦਗੀ ਇੱਕ ਸਫ਼ਰ ਆ ਜੀ, ਉਹ ਸੁਣਾ ਦਿਓ ਜੀ।
0: ਹਾਂਜੀ ਠੀਕ ਹੈ ਜੀ,
1: ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਫੋਨ ਮਿਲਾਉਣ ਦੇ ਲਈ।
1: ਹਾਂਜੀ, ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਸੀ, ਇਸੇ ਕਰਕੇ ਥੋੜਾ ਘੱਟ ਸੁਣਦੇ ਸੀ ਜੀ।
0: ਜੀ,
2: ਜ਼ਿੰਦਗੀ ਕਾ ਸਫ਼ਰ ਹੈ ਇਹ ਕੈਸਾ ਸਫ਼ਰ,

0: ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼ ਅਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਹੈ ਇੱਕ ਛੋਟੇ ਜਿਹੇ ਅੰਤਰਾਲ ਦਾ। ਇਸ ਅੰਤਰਾਲ ਤੋਂ ਬਾਅਦ ਆ ਕੇ ਸੁਣਵਾਉਂਦੇ ਹਾਂ ਤੁਹਾਨੂੰ ਪ੍ਰੋਗਰਾਮ ਦਾ ਅਗਲਾ ਫਰਮਾਇਸ਼ ਕੀਤਾ ਗੀਤ ਅਤੇ ਆਪਣੇ ਦੋਸਤ ਦੇ ਨਾਲ ਗੱਲਬਾਤ ਵੀ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਅਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ 'ਤੇ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
2: ਇਹਨਾਂ ਸੁਣੀਆਂ ਤੋਂ ਬਾਅਦ

0: ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਦਾ। ਹੈਲੋ ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮਖਤਿਆਰ ਸਿੰਘ ਵਰਵਾਲ, ਪਿੰਡ ਮੀਰਸ਼ਾ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ।
0: ਵਾਹ ਜੀ ਵਾਹ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ। ਮੈਡਮ ਜੀ, ਫੋਨ 'ਚ ਆਵਾਜ਼ ਜਮਾਂ ਹੀ ਨਹੀਂ ਆ ਰਹੀ, ਰੇਡੀਓ 'ਚ ਸੁਣ ਰਹੇ ਹਾਂ ਗੱਲ ਕਰ ਰਹੇ
0: ਜੀ। ਬਿਲਕੁਲ ਜੀ, ਇਹੀ ਲੱਗ ਰਿਹਾ ਕਿਉਂਕਿ ਸਪੀਕਰ ਔਨ ਕਰਕੇ ਗੱਲ ਹੋ ਰਹੀ ਹੈ ਨਾ। ਹਾਂਜੀ, ਦੱਸ ਦਿਓ ਫਿਰ ਮੈਨੂੰ ਗੀਤ ਕਿਹੜਾ ਸੁਣੋਗੇ?
1: ਗੀਤ ਸੁਣਾ ਦਿਓ ਆਪਣਾ ਮਰਦ ਫਿਲਮ ਦਾ, ਮਰਦ ਟਾਂਗੇ ਵਾਲਾ।
0: ਜੀ ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ।
1: ਸ਼ੁਕਰੀਆ ਮੈਡਮ।
0: ਬਿਲਕੁਲ ਜੀ, ਆਵਾਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਤਾਂ ਹੋ ਜਾਂਦਾ, ਬਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਗੀਤ ਹੈ ਉਹ ਬਿਲਕੁਲ ਸਟੀਕ ਹੀ ਪਹੁੰਚੇਗਾ।

0: ਹੁਣੇ ਤੁਸੀਂ ਸੁਣਿਆ ਇਹ ਖੂਬਸੂਰਤ ਗੀਤ, ਅਤੇ ਲਓ ਜੀ ਅਗਲੀ ਫਰਮਾਇਸ਼ ਵੀ ਅਸੀਂ ਜ਼ਰੂਰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਇਹ ਜਾਣਕਾਰੀਆਂ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਅਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ 'ਤੇ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

టప్పే తెమ్మయ్య శ్యామల. ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ 'ਚ ਦਿਨੇ 2:30 ਵਜੇ।

0: ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਆਓ ਗੱਲ ਕਰਦੀ ਹਾਂ ਸਾਡੀ ਅਗਲੀ ਕਾਲਰ ਦੇ ਨਾਲ। ਹੈਲੋ ਹੈਲੋ
1: ਹੈਲੋ
0: ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਰਵਿੰਦਰ ਜੀ, ਨਮਸਕਾਰ ਜੀ।
0: ਨਮਸਕਾਰ ਜੀ,
1: ਜ਼ਿਲ੍ਹਾ ਲੁਧਿਆਣਾ, ਮੁੱਲਾਂਪੁਰ, ਜ਼ਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ। ਫੋਨ ਤੇ ਆਵਾਜ਼ ਬਹੁਤ ਘੱਟ ਆ ਰਹੀ।
0: ਜੀ ਬਿਲਕੁਲ, ਸਾਡੇ ਸਾਰੇ ਸਰੋਤੇ ਕਹਿ ਰਹੇ ਨੇ ਬਿਲਕੁਲ ਜੀ।
1: ਚਲੋ ਤੁਸੀਂ ਗਾਣਾ ਸੁਣਾ ਦਿਓ, ਡਾਰਲਿੰਗ ਡਾਰਲਿੰਗ ਫਿਲਮ ਦਾ, ਕਿਸ਼ੋਰ ਕੁਮਾਰ ਜੀ ਦਾ। ਐਸੇ ਨਾ ਮੁਝੇ ਤੂੰ ਦੇਖੋ, ਸੀਨੇ ਸੇ ਲਗਾ ਦੂੰਗਾ।
0: ਠੀਕ ਹੈ ਜੀ, ਫੋਨ ਕਰਨ ਦੇ ਲਈ ਸ਼ੁਕਰੀਆ।
1: ਧੰਨਵਾਦ ਜੀ।

0: ਲਓ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਾਡੇ ਅੱਜ ਦੇ ਅਗਲੇ ਕਾਲਰ ਸਾਡੇ ਨਾਲ ਫੋਨ ਲਾਈਨ 'ਤੇ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ
0: ਹੈਲੋ
1: ਹੈਲੋ
0: ਲਓ ਜੀ ਸਾਡੇ ਸਰੋਤੇ ਗੁੰਮਸੁੰਮ ਹੋ ਗਏ ਲੱਗਦੇ ਨੇ ਕਿਉਂਕਿ ਪ੍ਰੋਗਰਾਮ ਦੇ ਵਿੱਚ
1: ਹੈਲੋ
0: ਹੈਲੋ ਹੈਲੋ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਧੰਨਵਾਦ ਜੀ
0: ਜੀ ਕਿਹੜੇ ਦੋਸਤ ਪਹੁੰਚੇ ਨੇ ਕਿੱਥੋਂ ਆਏ ਨੇ ਵਾਹ ਜੀ ਵਾਹ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਮਿਲ ਹੀ ਗਈ ਹੈ ਨਾ
1: ਹਾਂਜੀ ਹਾਂਜੀ ਉਹ ਬਹੁਤ ਕੋਸ਼ਟਨਾ ਮਿਲਦੀ ਹੈ ਜੀ ਮੈਂ ਤਾਂ ਜਦੋਂ ਦਾ ਪ੍ਰੋਗਰਾਮ ਚੱਲਿਆ ਉਦੋਂ ਦਾ ਹੀ ਲੱਗਿਆ ਰਿਹਾ
0: ਵਾਹ ਜੀ ਵਾਹ ਚਲੋ ਕੋਈ ਗੱਲ ਨਹੀਂ ਦੇਰੀ ਹੋਈ ਪਰ ਦਰੁਸਤੀ ਵੀ ਹੈ ਦੱਸੋ ਮੈਨੂੰ ਗੀਤ ਕਿਹੜਾ ਸੁਣੋਗੇ
1: ਫਿਲਮ ਦੋ ਰਸਤੇ ਦਾ ਗੀਤ ਹੈ ਜੀ ਛੁਪ ਕੇ ਪੈਰੇ ਨਜ਼ਾਰੇ ਕਿਆ ਬਾਤ ਹੋ ਗਈ
0: ਠੀਕ ਹੈ ਜੀ ਬਿਲਕੁਲ ਜੀ ਇਹੀ ਗੀਤ ਸੁਣਾ

ਤਾਂ ਸੁਣਦੇ ਸੀ ਹੰਸ ਰਾਜ ਹੰਸ ਨਿਵਾਸ ਵਿੱਚ ਗੀਤ, ਅਤੇ ਇਸ ਗੀਤ ਦੀ ਫਰਮਾਇਸ਼ ਸੀ ਸ਼ਮਸੁਲ ਕਮਰ ਰਾਹੀ, ਅਦਨਾਨ ਖਾਨ ਫੈਜ਼ਾਨ, ਅਨੂ ਉਸਮਾਨ ਕਲੀਮ ਗੰਜਨ ਦੁਆਰਾ ਤੋਂ, ਪਿੰਡ ਸ਼ਾਹਪੁਰ ਜਾਜਨ ਤਹਿਸੀਲ ਡੇਰਾ ਬਾਬਾ ਨਾਨਕ ਤੋਂ ਰਜਵੰਤ ਸਿੰਘ ਰੰਧਾਵਾ, ਨਿਸ਼ਾਨ ਸਿੰਘ ਅਤੇ ਫੌਜੀ ਅਮਰੀਕ ਸਿੰਘ। ਸੈਕਟਰ 18 ਜਗਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ, ਮੀਨਾਕਸ਼ੀ ਪਲੋਮਾ ਡਾਕਟਰ ਇਸ਼ਾਨੀ, ਅਨਿਲ ਜੈਨ, ਸੱਯਮ ਮੁਸਕਾਨ, ਮਾਸਟਰ ਜਿਮ ਜੈਨ ਸਰਦਨਾ ਮੇਰਠ ਤੋਂ, ਆਦਿ ਜੈਨ, ਅੰਸ਼ ਜੈਨ ਅਤੇ ਭਵਿਆ ਜੈਨ। ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਬਿੱਟੂ ਅਰੁਣਾ ਦੀਪਕ, ਗੌਤਮ ਬਿੱਟੀ ਮੱਟੂ, ਹੈਮਿਲਟਨ ਨਿਊਜ਼ੀਲੈਂਡ ਤੋਂ ਅਭਿਸ਼ੇਕ, ਦੀਪੂ ਮਨਜਿੰਦਰ, ਜਸ਼ਨਪ੍ਰੀਤ ਸੰਧੂ, ਬਾਬੀ ਸੰਧੂ ਅਤੇ ਪਰਿਵਾਰ। ਫਾਜ਼ਿਲਕਾ ਤੋਂ ਖੇੜਾ ਪਰਿਵਾਰ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ, ਸ਼ਲਾਨੀ, ਟਿਵਾਂਸ਼ੀ ਅਤੇ ਸਾਰਾ ਹੀ ਖੇੜਾ ਪਰਿਵਾਰ।

0: ਕਰਦੇ ਹਾਂ ਔਰ ਸਾਨੂੰ ਭਾਰਤੀਆਂ ਨੂੰ ਕਹਿ ਲਓ ਕਿ ਇੱਕ ਵਰਦਾਨ ਹੈ ਕਿ ਅਸੀਂ ਆਪਣੇ ਮਾਤਾ ਔਰ ਪਿਤਾ ਤੋਂ ਬਿਨਾਂ ਰਹਿ ਕੇ ਨਾ ਉਦਾਸ ਹੋ ਜਾਂਦੇ ਹਾਂ ਔਰ ਇਸੇ ਕਰਕੇ ਦੇਖੋ ਜੀ ਭਾਰਤੀ ਪਰੰਪਰਾਵਾਂ ਬਹੁਤ ਅਮੀਰ ਨੇ ਔਰ ਮੈਨੂੰ ਨਾ ਗੁਰਪ੍ਰੀਤ ਜੀ ਕੁਲਦੀਪ ਮਾਣਕ ਦਾ ਉਹ ਖੂਬਸੂਰਤ ਵਾਲਾ ਗਾਣਾ ਚੇਤੇ ਆਉਂਦਾ ਪਿਆ ਹੈ ਜਿਹੜਾ ਹੈ ਤਾਂ ਬਹੁਤ ਪੁਰਾਣਾ ਪਰ ਮਾਂ ਦੀ ਐਸੀ ਖੂਬਸੂਰਤ ਮਮਤਾ ਦਾ ਬਿਆਨ ਕਰਦਾ ਹੈ ਨਾ ਔਰ ਪਿਆਰੇ ਬੱਚਿਆਂ ਨੂੰ ਉਹ ਗਾਣਾ ਵੀ ਸੁਣਾ ਦਈਏ ਕੁਲਦੀਪ ਮਾਣਕ ਹੋਰਾਂ ਦਾ
1: ਜੀ ਬਿਲਕੁਲ ਇਹ ਗਾਣਾ ਜ਼ਰੂਰ ਤੇ ਜ਼ਰੂਰ ਤੁਹਾਨੂੰ ਸੁਣਾਉਂਦੇ ਔਰ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖਾਂਗੇ ਇਸ ਖੂਬਸੂਰਤ ਜਿਹੇ ਗਾਣੇ ਤੋਂ ਬਾਅਦ।

0: ਫੀਡਬੈਕ ਜ਼ਰੂਰ ਦਿੰਦੇ ਰਹਿਣਾ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਦਾ ਹੈ ਔਰ ਤੁਸੀਂ ਕਿਵੇਂ ਦੀਆਂ ਇਹਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਔਰ ਫਿਲਹਾਲ ਅਸੀਂ ਖੋਲ੍ਹਣ ਵਾਲੇ ਹਾਂ ਬੱਚਿਆਂ ਦੇ ਉਸ ਖੂਬਸੂਰਤ ਪ੍ਰੈਜੈਂਟੇਸ਼ਨ ਦਾ ਪਟਾਰਾ ਜਿਹਦੇ ਵਿੱਚ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਆਈਆਂ ਹੋਈਆਂ ਨੇ ਸਾਡੇ
1: ਜੀ ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨੰਨੀ ਕਲਮ ਦੀ, ਨੰਨੀ ਕਲਮ ਦੇ ਜ਼ਰੀਏ ਹਮੇਸ਼ਾ ਤੇ ਹਮੇਸ਼ਾ ਵੱਖਰੀਆਂ ਵੱਖਰੀਆਂ ਹਾਜ਼ਰੀਆਂ ਤਾਂ ਲੱਗਦੀਆਂ ਨੇ ਔਰ ਤੁਹਾਡੇ ਲਈ ਇੱਕ ਇੰਸਪੀਰੇਸ਼ਨ ਦਾ ਸੋਰਸ ਬਣਦਾ ਹੈ ਬੱਚਿਓ, ਜਿਸ ਦੇ ਜ਼ਰੀਏ ਤੁਸੀਂ ਵੀ ਸੋਚ ਵਿਚਾਰ ਸਕਦੇ ਹੋ ਕਿ ਅਸੀਂ ਵੀ ਆਪਣੀ ਆਵਾਜ਼ ਜਿਹੜੀ ਹੈ ਆਵਾਮ ਤੱਕ ਪਹੁੰਚਾ ਸਕਦੇ ਹਾਂ, ਜਾਂ ਫਿਰ ਜਦੋਂ ਕਲਾ ਦੇ ਖੇਤਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ ਤਾਂ ਬਹੁਤ ਹੀ ਵਧੀਆ ਪਲੇਟਫਾਰਮ ਹੈ ਤੁਹਾਡੇ ਸਾਰਿਆਂ ਦੇ ਲਈ ਆਕਾਸ਼ਵਾਣੀ ਤੋਂ ਜਿਹੜਾ ਪ੍ਰੋਗਰਾਮ ਬਾਲ ਜਗਤ ਪੇਸ਼ ਹੋ ਰਿਹਾ। ਔਰ ਜਦੋਂ ਤੁਹਾਡੀ ਹਾਜ਼ਰੀਆਂ ਦੀ ਵਾਰੀ ਆ ਜਾਂਦੀ ਹੈ ਬੱਚਿਓ, ਨਾ ਕਰਦਿਆਂ ਵੀ ਸਾਨੂੰ ਆਪਣੀ ਗੱਲਾਂ ਬਾਤਾਂ 'ਤੇ ਵਿਰਾਮ ਲਗਾਉਣਾ ਪੈਂਦਾ, ਬਿਲਕੁਲ ਬਹੁਤ ਜ਼ਰੂਰੀ ਹੈ ਤੁਹਾਡੀਆਂ ਹਾਜ਼ਰੀਆਂ ਵੀ। ਸੋ ਸ਼ੁਰੂਆਤ ਕਰਦੇ ਹਾਂ ਸਿਲਸਿਲਾ ਨੰਨੀ ਕਲਮ ਦਾ, ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਸਭ ਤੋਂ ਪਹਿਲੀ ਪੇਸ਼ਕਾਰੀ।
2: ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਤੁਹਾਨੂੰ ਕਬੀਰ ਜੀ ਦੇ ਦੋਹੇ ਸੁਣਾਉਣ ਜਾ ਰਹੇ ਹਾਂ।

0: बाल जगत प्रोग्राम दे विच सिलसिला चलदा पै नन्नी कलम दा, और नन्नी कलम दी ए पहली प्रेजेंटेशन सानू ब्यास तो रिकॉर्ड करके भेजी सी बच्चियां ने, और वाकई जी ब्यास वाले जिहड़े गुरप्रीत जी बच्चे ने ना, इन्हां दी म्यूजिक दे उत्ते बहुत मास्टरी आ, और इहदे लई इन्हां दे जिहड़े टीचर साहिबान ने ਉਹ ਵੀ ਵਧਾਈ ਦੇ ਪਾਤਰ ਨੇ। ਅਤੇ ਬੱਚੇ ਤਾਂ ਵਾਕਈ ਜੀ ਟੀਚਰ ਸਾਹਿਬਾਨ ਦਾ ਜਦੋਂ ਕਿਹਾ ਮੰਨਦੇ ਨੇ, ਆਪਣੇ ਪੇਰੈਂਟਸ ਦਾ ਕਿਹਾ ਮੰਨਦੇ ਨੇ, ਔਰ ਫਿਰ ਉਹਨਾਂ ਦੀ ਵਾਹ ਵਾਹ ਹੋਣੀ ਤਾਂ ਸੁਭਾਵਿਕ ਜੀ ਗੱਲ ਹੈ
1: ਜੀ। ਬਿਲਕੁਲ, ਜਦੋਂ ਅਸੀਂ ਕਿਸੇ ਕੰਮ ਨੂੰ ਕਰਦੇ ਹਾਂ ਉਸਦੀ ਸ਼ੁਰੂਆਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤਾਂ, ਫਿਰ ਜਦੋਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ, ਜੇ ਅਸੀਂ ਉਸਨੂੰ ਅਚੀਵ ਕਰਨਾ ਹੈ ਉਸ ਕੰਮ ਨੂੰ, ਚਾਹੇ ਪੜ੍ਹਾਈ ਨਾਲ ਸੰਬੰਧਿਤ ਹੈ, ਆਰਟ ਐਂਡ ਕਰਾਫਟ ਹੈ, ਖੇਡਾਂ ਨੇ, ਜਿਹੜਾ ਵੀ ਕੰਮ ਹੈ, ਉਹਦੇ ਵਿੱਚ ਬੱਚੇ ਉਹ ਕੰਸਿਸਟੈਂਸੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਲਗਾਤਾਰਤਾ ਉਹਦੇ 'ਚ ਬਣਾਈ ਰੱਖਦੇ ਹੋ, ਤੁਹਾਨੂੰ ਪਤਾ ਹੈ ਕਿ ਮੈਨੂੰ 2 ਘੰਟੇ ਚਾਹੀਦੇ ਆ, ਤਾਂ ਅਸੀਂ ਆਪਣਾ ਮੋਬਾਈਲ 'ਤੇ ਬਿਲਕੁਲ ਹੱਥ ਨਹੀਂ ਅਜ਼ਮਾਉਣਾ, ਅਸੀਂ ਫਾਲਤੂ ਦੀ ਗੋਸਪਿੰਗ 'ਤੇ ਕੰਮ ਨਹੀਂ ਕਰਨਾ, ਇੱਧਰ ਉੱਧਰ ਬੈਠ ਕੇ ਲੇਜ਼ੀ ਨਹੀਂ ਹੋਣਾ, ਅਸੀਂ ਉਸ ਕੰਮ ਦੇ ਲਈ ਡੱਟ ਜਾਂਦੇ ਹਾਂ ਨਾ, ਜਦੋਂ ਇੱਕ ਟਾਈਮ ਸੈੱਟ ਕਰ ਲੈਂਦੇ ਹਾਂ, ਉਹ ਟਾਈਮ ਬਿਨਾਂ ਘੜੀ ਤੋਂ ਤੁਹਾਨੂੰ ਆਪਣੇ ਆਪ ਆਵਾਜ਼ਾਂ ਮਾਰਨ ਲੱਗ ਜਾਂਦਾ ਹੈ ਕਿ ਹੁਣ ਸ਼ਾਮ ਦੇ 5-6

0: 7 ਵੱਜ ਗਏ ਨੇ, ਤੁਹਾਡਾ ਰਿਆਜ਼ ਦਾ, ਪ੍ਰੈਕਟਿਸ ਦਾ ਜਾਂ ਗਰਾਊਂਡ ਜਾਣ ਦਾ ਟਾਈਮ ਆ ਗਿਆ, ਤਾਂ ਤੁਹਾਨੂੰ ਘੜੀ ਵੱਲ ਵੀ ਨਹੀਂ ਦੇਖਣਾ ਪੈਂਦਾ। ਸੋ ਸਟੇ ਕੰਸਿਸਟੈਂਟ ਆਲਵੇਜ਼, ਹਮੇਸ਼ਾ ਤੇ ਹਮੇਸ਼ਾ ਲਗਾਤਾਰਤਾ ਬਣਾਈ ਰੱਖੋ ਆਪਣੇ ਕੰਮ ਦੇ ਵਿੱਚ।
1: ਸੋ ਪਿਆਰੇ ਬੱਚਿਓ, ਤੁਹਾਡਾ ਜਿਹੜਾ ਇੰਟਰਨੈਟ ਹੈ, ਤੁਹਾਡਾ ਜਿਹੜਾ ਸੋਸ਼ਲ ਮੀਡੀਆ ਹੈ, ਉਹ ਵੀ ਇਸੇ ਚੀਜ਼ ਦੇ ਉੱਤੇ ਪਹਿਰਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਜਦੋਂ ਵੀ ਤੁਸੀਂ ਕੰਸਿਸਟੈਂਸੀ ਬਣਾ ਕੇ ਰੱਖਦੇ ਹੋ ਕਿਸੇ ਵੀ ਚੈਨਲ ਦੇ ਉੱਪਰ, ਕਿਸੇ ਵੀ ਪੇਜ ਦੇ ਉੱਪਰ, ਤਾਂ ਫਿਰ ਉਹਦੇ ਉੱਪਰ ਲਾਈਕਸ ਜਿਹੜੇ ਨੇ, ਕਮੈਂਟ ਜਿਹੜੇ ਨੇ, ਉਹ ਤੁਹਾਨੂੰ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕਰਵਾ ਦਿੰਦੇ ਨੇ। ਸੋ ਪਿਆਰੇ ਬੱਚਿਓ, ਕੰਸਿਸਟੈਂਸੀ ਬਣਾ ਕੇ ਰੱਖੋ ਆਪਣੀ ਪੜ੍ਹਾਈ ਦੇ ਵਿੱਚ, ਕਿਉਂਕਿ ਤੁਹਾਡੀ
0: ਵਿਰਾਮ
1: ਪੜ੍ਹਾਈ ਦੀ ਉਮਰ
0: ਵਿਰਾਮ
1: ਹੈ।
0: ਵਿਰਾਮ ਸੁਖਦੇਵ, ਇੱਥੇ ਤੁਸੀਂ ਹੁਣ ਇੱਕ ਗੱਲ ਕੀਤੀ ਹੈ ਨਾ ਵਿਊਜ਼ ਦੀ, ਲਾਈਕਸ ਦੀ, ਤਾਂ ਅਸੀਂ ਜ਼ਰੂਰ ਤੇ ਜ਼ਰੂਰ ਇਹ ਵੀ ਚਾਨਣਾ ਪਾਵਾਂਗੇ ਬੱਚਿਓ ਕਿ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਲੈ ਕੇ ਵੀ ਆਉਣਾ ਹੈ, ਤਾਂ ਸੁਖਦੇਵ ਉਹਦੇ ਲਈ ਵੀ ਬੱਚਿਆਂ ਨੂੰ ਜ਼ਰੂਰ ਆਗਾਹ ਕਰੋ ਕਿ ਅਸੀਂ ਕਿਸ ਤਰੀਕੇ ਆਪਣੇ ਆਪ ਨੂੰ ਸਹੀ ਸੂਝਵਾਨ ਤਰੀਕੇ ਲੈ ਕੇ ਆ ਸਕਦੇ ਹਾਂ ਪੇਰੈਂਟਸ ਦੀ ਨਿਗਰਾਨੀ ਦੇ ਹੇਠ।
1: ਦੇਖੋ ਜੀ, ਇਹਦੇ ਬਾਰੇ ਵੀ ਪਿਆਰੇ ਬੱਚਿਓ ਜ਼ਰੂਰ ਗੱਲ ਕਰਾਂਗੇ, ਪਰ ਹਲੇ ਨਾ ਅਗਲਾ ਜਿਹੜਾ ਦੋਸਤ ਹੈ ਉਹ ਕਹਿੰਦਾ ਪਿਆ ਵੀ ਮੈਂ ਤੁਹਾਨੂੰ ਕਹਾਣੀ ਲਿਖ ਕੇ ਰਿਕਾਰਡ ਕਰਕੇ ਭੇਜੀ ਹੈ, ਤੁਸੀਂ ਪਹਿਲਾਂ ਉਹ ਦੋਸਤਾਂ ਨੂੰ ਸੁਣਾ ਦਿਓ ਔਰ ਉਸ ਤੋਂ ਬਾਅਦ ਦੱਸਾਂਗੇ ਕਿ ਇਹ ਲਾਈਕਸ, ਕਮੈਂਟ ਜਿਹੜੇ ਨੇ, ਇਹ ਕਿਵੇਂ ਵਰਕ ਕਰਦੇ ਨੇ, ਕੀ ਇਹਨਾਂ ਦੇ ਡੂ ਐਂਡ ਡੋਂਟਸ ਨੇ। ਸੋ ਪਿਆਰੇ ਬੱਚਿਓ, ਤੁਸੀਂ ਕਿਤੇ ਨਹੀਂ ਜਾਣਾ, ਇਸੇ ਤਰ੍ਹਾਂ ਸੁਣਦੇ ਜਾਣਾ ਹੈ ਪ੍ਰੋਗਰਾਮ ਬਾਲ ਜਗਤ। ਔਰ ਫਿਲਹਾਲ ਆਪਾਂ ਸਭ ਮਿਲ ਜੁਲ ਕੇ ਸੁਣਦੇ ਹਾਂ ਇਹ ਖੂਬਸੂਰਤ ਜਿਹੀ ਪਰਫਾਰਮੈਂਸ।
2: ਇੱਕ ਨਾ ਮੈਂ ਤੁਹਾਨੂੰ ਗੱਲ ਸੁਣਾਉਣਾ, ਇੱਕ ਸੀਗਾ ਛੋਟਾ ਜਿਹਾ ਬੱਚਾ, ਉਹਦੀ 5 ਸਾਲ ਉਮਰ ਸੀ, ਉਹ ਹੌਲੀ ਹੌਲੀ ਵੱਡਾ ਹੋਇਆ, ਫਿਰ ਉਹਦੀ ਇੱਕ ਦਿਨ PTMI ਸਕੂਲ 'ਤੇ ਲੱਗ ਗਿਆ, ਅਤੇ ਉਹ ਗਿਆ ਸਕੂਲ ਆਪਣੀ ਮਾਂ ਨੂੰ ਲੈ ਕੇ, ਅਤੇ ਕਹਿੰਦਾ ਮਾਂ ਮੈਨੂੰ ਤੇਰੇ ਨਾਲ ਨਾ ਸ਼ਰਮ ਆਉਂਦੀ ਆ। ਦਰਅਸਲ ਨਾ ਉਹਦੀ ਮਾਂ ਸੀ ਜਿਹੜੀ ਇੱਧਰੋਂ ਇੱਕ ਅੱਖ ਤੋਂ ਕਾਣੀ ਸੀਗੀ, ਅਤੇ ਕਹਿੰਦਾ ਮਾਂ ਮੈਨੂੰ ਸ਼ਰਮ ਆਉਂਦੀ, ਤੂੰ ਮੇਰੇ ਨਾਲ ਨਾ ਆਇਆ ਕਰ। ਫਿਰ ਉਹਦੀ ਮਾਂ ਬਹੁਤ ਉਦਾਸ ਹੋਈ, ਫਿਰ ਉਹ ਵੱਡਾ ਹੋ ਗਿਆ, ਉਹਦੇ ਬੱਚੇ ਹੋ ਗਏ। ਉਹਦੇ ਇੱਕ ਦਿਨ ਉਹਦੀ ਘਰਵਾਲੀ ਨੇ ਕਿਹਾ, ਉਹਦੀ ਪਤਨੀ ਨੇ, ਕਿ ਮੈਂ ਤੇਰੀ ਮਾਂ ਨਾਲ ਨਹੀਂ ਰਹਿ ਸਕਦੀ, ਸਾਡੀ ਇਮੇਜ ਖਰਾਬ ਹੁੰਦੀ। ਦਰਅਸਲ ਨਾ ਉਹ ਬਹੁਤ ਅਮੀਰ ਹੋ ਚੁੱਕੇ ਸੀ ਅਤੇ ਨਹੀਂ ਸੀ ਆਪਣੀ ਮਾਂ ਨੂੰ ਨਾਲ ਰੱਖਣਾ ਚਾਹੁੰਦੇ, ਅਤੇ ਉਹਨਾਂ ਨੇ ਡਿਸਾਈਡ ਕੀਤਾ ਇਸ ਮਾਂ ਨੂੰ ਆਪਾਂ ਛੱਡ ਆਉਂਦੇ ਹਾਂ ਕਿਸੇ ਅਪਾਰਟਮੈਂਟ 'ਤੇ। ਉਹਨਾਂ ਨੇ ਇੱਕ ਮਕਾਨ ਉਹਨੂੰ ਖਰੀਦ ਕੇ ਦਿੱਤਾ, ਅਤੇ ਉੱਥੇ ਵਿਚਾਰੀ ਇਕੱਲੀ ਰਹਿਣ ਲੱਗ ਗਈ, ਉਹਨੇ ਕਿਹੜਾ ਸੀਗਾ। ਅਤੇ ਫਿਰ ਉਹਨੇ ਕੀਤਾ ਕਿ ਮਤਲਬ ਬਹੁਤ ਇੱਕ ਦਿਨ ਬਿਮਾਰ ਹੋ ਗਈ ਸੀ ਉਹ, ਅਤੇ ਉਹਨੇ ਆਪਣੇ ਮੁੰਡੇ ਨੂੰ ਦੱਸਿਆ, ਉਹਨੇ ਕੁਛ ਨਹੀਂ ਕੀਤਾ, ਉਹਨੇ ਮੈਡੀਸਨ ਵੀ ਉਹਨਾਂ ਨੂੰ ਲਿਆ ਕੇ ਦਿੱਤੀ, ਅਤੇ ਉਹਨੇ ਕਿਹਾ ਚੱਲ ਕੋਈ ਗੱਲ ਨਹੀਂ। ਅਤੇ ਫਿਰ ਜਿਹੜੀ ਮਾਂ ਸੀ ਉਹ ਵਿਚਾਰੀ ਆਖਰੀ ਟਾਈਮ ਨਾ ਉਹਨੇ ਇੱਕ ਚਿੱਠੀ ਲਿਖੀ, ਅਤੇ ਆਪ ਉਹਨੇ ਸਵਾਸ ਉਹਦੇ ਪੂਰੇ ਹੋ ਗਏ। ਅਤੇ ਫਿਰ ਉਹਦਾ ਜਿਹੜਾ ਮੁੰਡਾ ਸੀਗਾ ਉਹਨੂੰ ਮਿਲਣ ਲਈ ਆਇਆ ਇੱਕ ਦਿਨ ਆਪਣੇ ਬੱਚੇ ਪਤਨੀ ਲੈ ਕੇ, ਫਿਰ ਜਿਹੜੀ ਉਸਦੀ ਮਾਂ ਸੀ ਉਹਨਾਂ ਨੂੰ ਪਤਾ ਚੱਲ ਗਿਆ ਕਿ ਨਹੀਂ ਰਹੀ ਸਾਡੀ ਮਾਂ ਇਸ ਦੁਨੀਆਂ 'ਚ। ਅਤੇ ਉੱਥੇ ਨਾ ਇੱਕ ਉਹਦੀ ਅਲਮਾਰੀ ਉਹਨਾਂ ਨੇ ਖੋਲ੍ਹੀ, ਸੰਦੂਕ ਵਗੈਰਾ ਵਿੱਚੋਂ ਇੱਕ ਚਿੱਠੀ ਮਿਲੀ, ਉਹਨੇ ਚਿੱਠੀ ਪੜ੍ਹੀ, ਅਤੇ ਮਤਲਬ ਨਾ ਉਹਨਾਂ ਦਾ ਦਿਲ ਸੀਗਾ ਜਿਹੜਾ ਉਹ ਪਿਘਲ ਹੀ ਗਿਆ, ਅਤੇ ਉਹ ਮੁੰਡਾ ਫੁੱਟ ਫੁੱਟ ਕੇ ਰੋਣ ਲੱਗ ਗਿਆ। ਉਹ ਗੱਲ ਸੀ ਕਿ ਜਦੋਂ ਬੱਚਾ ਛੋਟਾ ਸੀ ਨਾ, ਉਹ ਇੱਕ ਵਾਰੀ ਤੀਰ ਕਮਾਨ ਨਾਲ ਖੇਡਦਾ ਸੀ, ਉਹਦੀ ਤੀਰ ਸੀਗਾ ਉਹ ਚਿਹਰੇ ਦੀ ਅੱਖ 'ਚ ਆ ਕੇ ਵੱਜਿਆ। ਫਿਰ ਉਹਦੀ ਮਾਂ ਗੁੱਸਿਆ ਨਹੀਂ ਗਿਆ, ਕਿਹਾ ਮੇਰਾ ਕੀ ਹੈ, ਮੈਂ ਤਾਂ ਹੁਣ ਬੁੱਢੀ ਹੋ ਜਾਣਾ, ਇੰਨੇ ਜੇ ਸਾਰੀ ਉਮਰ ਜੀਣਾ ਵਾ, ਮੈਨੂੰ ਦੁੱਖ ਹੈ। ਉਹਨੇ ਆਪਣੀ ਅੱਖ ਕੱਢ ਕੇ ਆਪਣੇ ਬੱਚੇ ਨੂੰ ਦੇ ਦਿੱਤੀ, ਅਤੇ ਜਦੋਂ ਉਸਨੇ ਆਹ ਵਾਲੀ ਚਿੱਠੀ ਪੜ੍ਹੀ ਤਾਂ ਉਹ ਇੰਨਾ ਰੋਇਆ, ਇੰਨਾ ਰੋਇਆ। ਇਸ ਕਰਕੇ ਕਹਿੰਦੇ ਆ ਕਿ ਮਾਵਾਂ ਦੀ ਕਦਰ ਕਰਨੀ ਚਾਹੀਦੀ, ਜੇ ਮਾਂ ਚਲੀ ਗਈ ਨਾ ਇੱਕ ਵਾਰੀ ਮਾਂ, ਫਿਰ ਬਸ ਉਹਦੀਆਂ ਯਾਦਾਂ ਹੀ ਵਾਪਸ ਆਉਂਦੀਆਂ, ਉਹ ਨਹੀਂ ਆਉਂਦੀ।
1: ਵਾਹ ਜੀ ਵਾਹ, ਬੱਚੇ ਨੇ ਬੜੀ ਖੂਬਸੂਰਤ ਮਾਂ ਦੀ ਜਿਹੜੀ ਮਮਤਾ ਹੈ ਉਹਨੂੰ ਬਿਆਨ ਕਰਦੀ ਇੱਕ ਕਹਾਣੀ ਸੁਣਾਈ ਹੈ। ਔਰ ਸਿੱਖਣ ਵਾਲੀ ਚੀਜ਼ ਬੱਚਿਓ ਇਹਦੇ ਵਿੱਚੋਂ ਬਹੁਤ ਹੀ ਖੂਬਸੂਰਤ ਹੈ ਕਿ ਇਹ ਜਿਹੜੇ ਰਿਸ਼ਤੇ ਨੇ ਨਾ, ਇਹਨਾਂ ਦਾ ਨਿੱਘ, ਇਹਨਾਂ ਦਾ ਮੋਹ ਸਾਨੂੰ ਸਦਾ ਮੰਨਣਾ ਚਾਹੀਦਾ ਹੈ ਔਰ ਇਹਦੇ ਵਿੱਚ ਪਿਆਰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਰਿਸ਼ਤਿਆਂ ਤੋਂ ਬਿਨਾਂ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਬਹੁਤ ਅਧੂਰੀ ਅਤੇ ਸੁੰਨੀ ਹੈ। ਸੋ ਕੋਸ਼ਿਸ਼ ਕਰੋ ਪਿਆਰੇ ਬੱਚਿਓ ਕਿ ਇਸ ਪਿਆਰ ਨੂੰ, ਇਸ ਰਿਸ਼ਤਿਆਂ ਦੀ ਸਾਂਝ ਨੂੰ ਤੁਸੀਂ ਬਰਕਰਾਰ ਰੱਖੋ। ਜਿੰਨੇ ਵੀ ਮਨਮਿਟਾਵ ਨੇ ਉਹਨਾਂ ਨੂੰ ਖਤਮ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ ਔਰ ਫਿਰ ਦੇਖੋ ਤੁਸੀਂ ਕਿ ਜ਼ਿੰਦਗੀ ਕਿੰਨੀ ਗੁਲਜ਼ਾਰ ਔਰ ਖੂਬਸੂਰਤ ਹੁੰਦੀ ਹੈ।
0: ਤੇ ਜੇ ਤੁਸੀਂ ਖੁਦ ਕੋਈ ਚੀਜ਼ ਸਿੱਖੀ ਹੈ ਤਾਂ ਉਸਨੂੰ ਹਮੇਸ਼ਾ ਤੇ ਹਮੇਸ਼ਾ ਦੂਸਰਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋ, ਇਸੇ ਤਰੀਕੇ ਜ਼ਿੰਦਗੀ ਤੁਹਾਡੀ ਅੱਗੇ ਚੱਲਦੀ ਜਾਏਗੀ। ਸੋ ਕੁਝ ਚੀਜ਼ਾਂ ਸੁਖਦੀ ਵੀ ਹੈ ਹੁਣ ਸਾਨੂੰ ਸਾਰਿਆਂ ਨੂੰ ਸਿਖਾਉਣਗੇ, ਸ਼ੁਰੂਆਤ ਕਰਦੇ ਹਾਂ ਨਾਲ ਦੀ ਨਾਲ ਸੈਗਮੈਂਟ ਵਾਈਜ਼ ਅਸੀਂ ਦੇਖਾਂਗੇ ਜੇ ਗੱਲਬਾਤ ਕਰਦੇ ਰਹਾਂਗੇ ਕਿ ਕਿਵੇਂ ਬੱਚੋ ਤੁਸੀਂ ਸੇਫ ਤਰੀਕੇ ਦੇ ਨਾਲ ਪੇਰੈਂਟਸ ਦੀ ਨਿਗਰਾਨੀ ਦੇ ਹੇਠ, ਵੱਡਿਆਂ ਦੀ ਨਿਗਰਾਨੀ ਦੇ ਹੇਠ ਸੋਸ਼ਲ ਮੀਡੀਆ ਦੇ ਉੱਪਰ ਉਹਦਾ ਸਹੀ ਇਸਤੇਮਾਲ ਜਿਹੜਾ ਹੈ ਉਹ ਕਰ ਸਕਦੇ ਹੋ।
1: ਦੇਖੋ, ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਸਾਨੂੰ ਮੋਬਾਈਲ ਫੋਨ ਦਾ ਇਸਤੇਮਾਲ ਆਉਣਾ ਚਾਹੀਦਾ ਨੇ। ਬਹੁਤ ਸਾਰੇ ਬੱਚੇ ਇਹ ਸੋਚਦੇ ਨੇ ਕਿ ਸ਼ਾਇਦ ਸਕਰੋਲ ਕੀਤਾ, ਜਿਹੜੀ ਮਰਜ਼ੀ ਐਪ ਉਹਦੇ ਵਿੱਚ ਇੰਸਟਾਲ ਕਰ ਲਈ, ਚਲਾਈ, ਤੇ ਇਹਦਾ ਮਤਲਬ ਕਿ ਸਾਨੂੰ ਮੋਬਾਈਲ ਫੋਨ ਚਲਾਉਣਾ ਆ ਗਿਆ। ਪਿਆਰੇ ਬੱਚਿਓ, ਇਹ ਸਰਾਸਰ ਤੁਹਾਡੀ ਗਲਤ ਫਹਿਮੀ ਹੈ, ਕਿਉਂਕਿ ਮਾਹਰ ਇਹ ਕਹਿੰਦੇ ਨੇ ਕਿ ਮੋਬਾਈਲ ਫੋਨ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਕਿਵੇਂ ਕੰਮ ਕਰਦਾ ਹੈ, ਜਸਟ ਲਾਈਕ ਇੱਕ ਕੰਪਿਊਟਰ ਵਾਂਗੂ ਕੰਮ ਕਰਦਾ ਹੈ, ਪਰ ਉਹਦੇ ਵਿੱਚ ਜਿਹੜਾ ਓਪਰੇਟਿੰਗ ਸਿਸਟਮ ਹੈ ਐਂਡਰਾਇਡ,

0: ਜਾਂ iOS ਹੋ ਸਕਦਾ ਹੈ ਨਾ, ਜਿਵੇਂ ਤੁਸੀਂ PC ਦੇ ਵਿੱਚ ਪੜ੍ਹਦੇ ਹੋ ਆਪਣੇ ਸਿਲੇਬਸ ਦੇ ਵਿੱਚ। ਸੋ ਉਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਕਿਹੜੀਆਂ ਐਪਲੀਕੇਸ਼ਨ ਕਿੱਥੇ ਕਿਵੇਂ ਰਨ ਕਰਦੀਆਂ ਪਈਆਂ ਨੇ ਔਰ ਅਸੀਂ ਕਿਹੜੀਆਂ ਕਿਹੜੀਆਂ ਐਪਲੀਕੇਸ਼ਨ ਨੂੰ ਅਵੋਇਡ ਕਰਨਾ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸਰਫ ਕਰਦੇ ਹੋ ਜਾਂ ਕੋਈ ਆਪਣਾ ਚੈਨਲ ਬਣਾ ਕੇ ਉੱਥੇ ਨੌਲੇਜੇਬਲ ਚੀਜ਼ਾਂ ਸ਼ੇਅਰ ਕਰਦੇ ਹੋ ਜਾਂ ਆਪਣੇ ਜਿਹੜੇ ਪੜ੍ਹਨ ਵਾਲੀ ਸਮੱਗਰੀ ਹੈ ਕਿਤੇ ਦੇਖਦੇ ਹੋ, ਤਾਂ ਤੁਹਾਨੂੰ ਉਹਨਾਂ ਸਾਰੀਆਂ ਛੋਟੀਆਂ ਛੋਟੀਆਂ ਡੂ ਐਂਡ ਡੋਂਟਸ ਦਾ ਪਤਾ ਹੋਵੇ ਕਿ ਕਿਹੜੀਆਂ ਜਿਹੜੀਆਂ ਕੈਚ ਫਾਈਲਸ ਨੇ ਜਾਂ ਜਿਹੜੀਆਂ ਫਾਲਤੂ ਦੀਆਂ ਚੀਜ਼ਾਂ ਨੇ ਉਹਦੀ ਸਟੋਰੇਜ ਦੇ ਵਿੱਚੋਂ ਖਤਮ ਕਰਨੀਆਂ ਨੇ, ਨਹੀਂ ਤਾਂ ਕਈ ਵਾਰੀ ਤੁਹਾਡਾ ਫੋਨ ਹੀਟ ਅਪ ਹੋਣਾ ਸ਼ੁਰੂ ਹੋ ਜਾਂਦਾ ਹੈ, ਬੈਟਰੀ ਡਰੇਨ ਆਊਟ ਕਰਨੀ ਸ਼ੁਰੂ ਕਰ ਦਿੰਦਾ ਔਰ ਹੋਰ ਵੀ ਬਹੁਤ ਸਾਰੀਆਂ ਐਸੀਆਂ ਪ੍ਰੋਬਲਮ ਕਰ ਦਿੰਦਾ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਨੇ ਸੁਖਾਲੇ ਹੱਲ ਨਹੀਂ ਕੀਤਾ ਜਾ ਸਕਦਾ, ਹੌਲੀ ਹੌਲੀ ਸਲੋ ਐਂਡ ਸਟੱਡੀ ਵਿੰਸ ਦਾ ਰੇਸ ਤਾਂ ਹੀ ਕਹਿੰਦੇ ਨੇ।
1: ਜੀ ਬਿਲਕੁਲ, ਔਰ ਜਦੋਂ ਅਸੀਂ ਸਿੱਖਣ ਦੀ ਗੱਲ ਕਰਦੇ ਹਾਂ ਨਾ ਬੱਚਿਓ, ਆਸ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਕਿਸ ਤਰੀਕੇ ਨਾਲ ਸਹੀ ਤਰੀਕੇ ਅਸੀਂ ਪਹਿਲਾਂ ਮੋਬਾਈਲ ਨੂੰ ਚਲਾਉਣਾ ਸਿੱਖਣਾ, ਫਿਰ ਅਸੀਂ ਆਪਣਾ ਰੁੱਖ ਜਿਹੜਾ ਹੈ ਉਹ ਦੂਸਰਿਆਂ ਨੂੰ ਸਿਖਾਉਣ ਦੇ ਲਈ ਕਰ ਸਕਦੇ ਹਾਂ। ਬਹੁਤ ਸਾਰੀਆਂ ਕੁਆਲਿਟੀਜ਼ ਭਰੀਆਂ ਹੋਈਆਂ ਨੇ 21ਵੀਂ ਸਦੀ ਦੇ ਬੱਚਿਆਂ ਦੇ ਵਿੱਚ, ਔਰ ਅਸੀਂ ਦੇਖ ਵੀ ਰਹੇ ਹਾਂ, ਸੁਣ ਵੀ ਰਹੇ ਹਾਂ ਪ੍ਰੋਗਰਾਮ ਬਾਲ ਜਗਤ ਦੇ ਜ਼ਰੀਏ ਵੀ। ਸੋ ਆਓ ਹੁਣ ਰੁੱਖ ਕਰਦੇ ਹਾਂ ਅਗਲੀ ਪਰਫਾਰਮੈਂਸ ਦੇ ਵੱਲ ਅਤੇ ਸੁਣਦੇ ਹਾਂ ਬੱਚਾ ਸਾਨੂੰ ਕੀ ਸਿੱਖਿਆਦਾਇਕ ਸੁਣਾਉਣ ਜਾ ਰਿਹਾ।
2: ਹਵਾ, ਪਾਣੀ ਅਤੇ ਭੋਜਨ ਜੇ ਸ਼ੁੱਧ ਹੋਵਣ ਤਾਂ ਫਿਰ ਹੁੰਦਾ ਹੈ ਜੀਵਨ ਖੁਸ਼ਹਾਲ ਸਾਡਾ। ਇਹ ਤਾਂ ਤਿੰਨੇ ਹੀ ਕੁਦਰਤ ਦੀਆਂ ਨਿਮਤਾਂ ਨੇ, ਤਨ ਮਨ ਕਰਨ ਨਿਹਾਲ ਸਾਡਾ। ਅਸੀਂ ਇਹਨਾਂ ਦਾ ਜੇ ਖਿਆਲ ਰੱਖੀਏ, ਇਹ ਵੀ ਰੱਖਣਗੇ ਸਦਾ ਖਿਆਲ ਸਾਡਾ। ਇਹਨਾਂ ਵਿੱਚ ਜ਼ਹਿਰ ਹੈ ਘੁਲ ਜਾਂਦੀ, ਜੀਵਨ ਹੁੰਦਾ ਹੈ ਹਾਲ ਬੇਹਾਲ ਸਾਡਾ। ਜਿਹੜੇ ਧੂੰਏ ਜੋ ਨਿਕਲ ਰਹੇ ਚਿਮਨੀਆਂ 'ਚੋਂ, ਸ਼ੁੱਧ ਹਵਾ ਨੂੰ ਦੂਸ਼ਿਤ ਬਣਾਈ ਜਾਂਦੇ। ਸੜਕਾਂ ਉੱਤੇ ਜੋ ਦੌੜ ਰਹੇ ਤੇਜ਼ ਵਾਹਨ ਗੰਦੇ ਧੂੰਏ ਨਾਲ ਜ਼ਹਿਰ ਫੈਲਾਈ ਜਾਂਦੇ। ਫਸਲ ਕੱਟਣ ਤੋਂ ਬਾਅਦ ਕਿਸਾਨ ਸਾਡੇ ਅੱਗ ਨਾਲ ਨੂੰ ਹਰ ਥਾਂ ਲਾਈ ਜਾਂਦੇ। ਸਾਰੀ ਆਬੋ ਹਵਾ ਹੀ ਹੋਈ ਦੂਸ਼ਿਤ, ਔਖੇ ਸਾਂ ਅੱਸਾਂ ਨੂੰ ਆਈ ਜਾਂਦੇ। ਅਸੀਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਕਰ ਰਹੇ ਹਾਂ ਅਸੀਂ ਬੜਾ ਬਰਬਾਦ ਪਾਣੀ। ਪਾਣੀ ਧਰਤੀ ਦਾ ਥੱਲੇ ਨੂੰ ਜਾ ਰਿਹਾ ਏ, ਘੱਟ ਰਿਹਾ ਏ ਵਿੱਚ ਤਾਦਾਦ ਪਾਣੀ। ਪਹਿਲਾਂ ਪਾਣੀ ਸੀ ਕੁਛ 50 ਫੁੱਟ ਥੱਲੇ, ਮਿਲ ਰਿਹਾ ਏ 200 ਫੁੱਟ ਤੋਂ ਬਾਅਦ। ਲਿਆਣ ਪਾਉ ਜਦ ਲੈਣਾ ਦੇ ਵਿੱਚ ਲੱਗ ਕੇ, ਉਦੋਂ ਨਾਨੀ ਕਰਵਾਊਗਾ ਯਾਦ ਪਾਣੀ। ਖਾਣ ਵਾਲੀਆਂ ਫਸਲਾਂ ਵਿੱਚ ਪੈਣ ਖਾਧਾ, ਅੰਨ ਦੀ ਥਾਂ 'ਤੇ ਜ਼ਹਿਰ ਹੀ ਖਾ ਰਹੇ ਹਾਂ। ਦੁੱਧ ਜ਼ਿਆਦਾ ਅਤੇ ਜਲਦੀ ਲੈਣ ਲਈ ਮੱਝਾਂ ਗਾਵਾਂ ਨੂੰ ਟੀਕੇ ਲਗਾ ਰਹੇ ਹਾਂ। ਕੱਚੇ ਫਲ ਸਵੇਰ ਤੱਕ ਪੱਕ ਜਾਂਦੇ, ਐਸੇ ਕੈਮੀਕਲ ਉੱਤੇ ਛਿੜਕਾ ਰਹੇ ਹਾਂ ਜਾ ਕੇ ਪੇਟ ਵਿੱਚ ਕਰਨ ਇਹ ਜ਼ਹਿਰ ਪੈਦਾ। ਲਾ ਇਲਾਜ ਬਿਮਾਰੀਆਂ ਲਵਾ ਰਹੇ ਹਾਂ। ਜਿਹਨਾਂ ਦਰੱਖਤਾਂ ਤੋਂ ਮਿਲਦੀ ਹੈ ਆਕਸੀਜਨ, ਉਹਨਾਂ ਦਰੱਖਤਾਂ ਨੂੰ ਹੀ ਕੱਟੀ ਕਟਾਈ ਜਾ ਰਹੇ। ਇੱਕ ਰੁੱਖ 'ਤੇ 100 ਸੁੱਖ ਹੁੰਦੇ, ਇਸ ਗੱਲ ਨੂੰ ਦਿਲੋਂ ਭੁਲਾਈ ਜਾ ਰਹੇ। ਥਾਂ ਥਾਂ ਤੋਂ ਦਰੱਖਤਾਂ ਨੂੰ ਪੁੱਟ ਪੁੱਟ ਕੇ ਆਪਣੇ ਲਈ ਹੀ ਪੁੱਟੀ ਹਾਂ ਖਾਈ ਜਾ ਰਹੇ। ਜੜ੍ਹਾਂ ਇਹਦੀਆਂ ਸਦਾ ਲਈ ਵੱਢ ਕੇ ਅਤੇ ਤੇਲ ਆਪਣੀ ਜੜੀ ਹੀ ਪਾਈ ਜਾ ਰਹੇ। ਵਾਤਾਵਰਨ ਅੱਜ ਦੂਸ਼ਿਤ ਹੈ ਹੋ ਚੁੱਕਾ, ਸ਼ੁੱਧ ਕਰਨ ਲਈ ਧਿਆਨ ਲਗਾਓ ਸਾਰੇ। ਹਵਾ, ਪਾਣੀ ਅਤੇ ਭੋਜਨ ਨੂੰ ਸ਼ੁੱਧ ਰੱਖ ਕੇ ਬਚੇ ਦਰੱਖਤਾਂ ਦੇ ਤਾਈਂ ਬਚਾਓ ਸਾਰੇ। ਫੁੱਲ ਬੂਟੇ ਲਗਾ ਕੇ ਥਾਂ ਥਾਂ 'ਤੇ ਹਰ ਪਾਸੇ ਸੁਗੰਧੀ ਫੈਲਾਓ ਸਾਰੇ। ਜਾਚਕ ਨਿਮਰਤਾ ਸਹਿਤ ਅਰਜੋਈ ਕਰਦੇ, ਆਪੋ ਆਪਣਾ ਫਰਜ਼ ਨਿਭਾਓ ਸਾਰੇ, ਆਪੋ ਆਪਣਾ ਫਰਜ਼ ਨਿਭਾਓ ਸਾਰੇ। ਧੰਨਵਾਦ।
0: ਧੰਨਵਾਦ ਜੀ ਉਹਨਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਪਾਰਟੀਸਪੇਸ਼ਨ ਕੀਤੀ ਹੈ ਔਰ ਬੜੇ ਅੱਛੇ ਸੁਨੇਹੇ ਦਿੱਤੇ ਨੇ। ਔਰ ਪਿਆਰੇ ਬੱਚਿਓ, ਅਸੀਂ ਕਈ ਵਾਰੀ ਗੱਲ ਕਰਦੇ ਹਾਂ ਕਿ ਅਸੀਂ ਦੇਸ਼ ਦੀ ਸੇਵਾ ਕਿਵੇਂ ਕਰ ਸਕਦੇ ਹਾਂ। ਅਸੀਂ ਦੇਸ਼ ਦੀ ਸੇਵਾ ਬਹੁਤ ਸਾਰੇ ਕੰਮਾਂ ਨਾਲ ਕਰਕੇ ਕਰ ਸਕਦੇ ਹਾਂ, ਕਿਉਂਕਿ ਜਦੋਂ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਂਦੇ ਹਾਂ, ਜਦੋਂ ਅਸੀਂ ਆਪਣੇ ਪਾਣੀ ਨੂੰ ਗੰਦਲਾ ਹੋਣ ਤੋਂ, ਹਵਾ ਨੂੰ ਗੰਦਲਾ ਹੋਣ ਤੋਂ ਬਚਾਉਂਦੇ ਹਾਂ, ਜਦੋਂ ਅਸੀਂ ਬਿਜਲੀ ਬਚਾਉਂਦੇ ਹਾਂ, ਜਦੋਂ ਅਸੀਂ ਪਾਣੀ ਬਚਾਉਂਦੇ ਹਾਂ ਔਰ ਜਦੋਂ ਅਸੀਂ ਦੂਜਿਆਂ ਦੀ ਮਦਦ ਦੇ ਲਈ ਅੱਗੇ ਹੱਥ ਵਧਾਉਂਦੇ ਹਾਂ, ਤਾਂ ਅਸੀਂ ਆਪਣੇ ਮੁਲਕ ਦੀ ਸੇਵਾ ਕਰ ਰਹੇ ਹੁੰਦੇ ਹਾਂ। ਔਰ ਸੱਚ ਜਾਣਿਓ ਪਿਆਰੇ ਬੱਚਿਓ, ਜਦੋਂ ਵੀ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਨਾ ਨੇਕ ਨੀਅਤ ਦੇ ਨਾਲ, ਤਾਂ ਤੁਹਾਨੂੰ ਜਿਹੜੀ ਅੰਦਰੋਂ ਸੈਟਿਸਫੈਕਸ਼ਨ ਮਿਲਦੀ ਹੈ ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ। ਸੋ ਪਿਆਰੇ ਬੱਚਿਆਂ ਨੇ ਇੱਦਾਂ ਦੇ ਨੇਕ ਨੀਅਤ ਵਾਲੇ ਕੰਮ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਰਹਿਣਾ ਹੈ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਜਦੋਂ ਅਸੀਂ ਪੜ੍ਹਾਈ ਔਰ ਕਲਾ ਦੀ ਗੱਲ ਕਰਦੇ ਹਾਂ, ਇਸ ਨੂੰ ਤੁਸੀਂ ਜਦੋਂ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਹਮੇਸ਼ਾ ਅਤੇ ਹਮੇਸ਼ਾ ਤੁਹਾਨੂੰ ਆਪਣੇ ਇੱਕ ਦਿਨ ਚਰਿਆ ਦੀ ਸੈਟਿੰਗ ਕਰਨੀ ਹੁੰਦੀ ਹੈ। ਤੁਹਾਨੂੰ ਉਹਨਾਂ ਇਨਸਾਨਾਂ ਦੇ ਨਾਲ ਵਿਚਰਨਾ ਹੁੰਦਾ ਹੈ ਬੱਚਿਓ, ਜਿਹੜੇ ਤੁਹਾਨੂੰ ਕੋਈ

0: ਸਿੱਖਿਆਦਾਇਕ ਗੱਲਾਂ ਦੱਸ ਸਕਣ। ਇਹ ਵੀ ਨਹੀਂ ਹੈ ਕਿ ਸੋਸ਼ਲ ਮੀਡੀਆ ਨੂੰ ਵੀ ਜਦੋਂ ਅਸੀਂ ਦੇਖ ਰਹੇ ਹਾਂ ਜਾਂ ਫਿਰ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ, ਤੁਹਾਡੇ ਵਿਸ਼ੇ ਜਿਹੜੇ ਨੇ ਉਹੀ ਨੇ ਜਿਹੜੇ ਬਹੁਤ ਹੀ ਅਜੀਬੋ ਗਰੀਬ ਨੇ। ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਬੱਚਿਆਂ ਵੱਲ, ਜੇ ਪੇਰੈਂਟਸ ਪ੍ਰੋਗਰਾਮ ਸੁਣ ਰਹੇ ਨੇ, ਤਾਂ ਇਹ ਰੁਝਾਨ ਬਹੁਤ ਵੱਧ ਗਿਆ ਹੈ ਕਿ ਜੋ ਕੰਟੈਂਟ ਅਸੀਂ ਦੇਖ ਰਹੇ ਹਾਂ ਇੰਟਰਨੈਟ ਦੇ ਜ਼ਰੀਏ, ਵੈਸੇ ਤੁਹਾਡਾ ਫੋਨ ਟਾਈਮ ਨਹੀਂ ਹੋਣਾ ਚਾਹੀਦਾ, ਬਹੁਤ ਘੱਟ ਹੋਣਾ ਚਾਹੀਦਾ। ਉਹੀ ਚੀਜ਼ਾਂ ਉਹ ਆਪਣੀ ਜ਼ੁਬਾਨ ਦੇ ਵਿੱਚ ਅਸਲ ਜ਼ਿੰਦਗੀ ਦੇ ਵਿੱਚ ਲੈ ਕੇ ਆ ਰਹੇ ਨੇ। ਵਿਚਰਨਾ ਉਸ ਤਰੀਕੇ ਦਾ ਹੋ ਰਿਹਾ, ਉਸ ਤਰੀਕੇ ਦੇ ਨਾਲ ਹੀ ਸੋਚਣਾ ਵਿਚਾਰਨਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਹੈ। ਸੋ ਕੋਸ਼ਿਸ਼ ਕਰੋ ਕਿ ਤੁਹਾਡੇ ਕਿਤਾਬੀ ਗਿਆਨ ਜਿਹੜਾ ਨੇ ਨਾ, ਉਹ ਹਮੇਸ਼ਾ ਹਮੇਸ਼ਾ ਉਹਨੂੰ ਅੱਗੇ ਰੱਖੋ, ਕਿਤਾਬਾਂ ਨੂੰ ਆਪਣੀਆਂ ਚੰਗੀਆਂ ਦੋਸਤ ਬਣਾ ਕੇ ਰੱਖੋ, ਔਰ ਪੋਕਿਟ ਬੁੱਕ ਹਮੇਸ਼ਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇੱਕ ਟਾਰਗੇਟ ਮਿਥ ਲਓ ਕਿ ਮਹੀਨੇ ਦੇ ਵਿੱਚ ਮੈਂ ਇਹ ਕਿਤਾਬ ਪੜ੍ਹਨੀ ਹੈ ਜਾਂ ਇੰਨੇ ਦਿਨਾਂ ਦੇ ਵਿੱਚ ਮੈਂ ਇੰਨੇ ਪੇਜ ਨੇ ਉਹਨਾਂ ਨੂੰ ਡਿਵਾਈਡ ਕਰਕੇ ਕਿਤਾਬ ਪੜ੍ਹਨੀ ਹੈ। ਬੱਚੇ, ਤੁਹਾਡਾ ਮਾਈਂਡਸੈਟ ਹੀ ਉਦਾਂ ਦਾ ਹੋਣਾ ਸ਼ੁਰੂ ਹੋ ਜਾਏਗਾ, ਔਰ ਜਦੋਂ ਤੁਹਾਡਾ ਮਾਈਂਡਸੈਟ ਇੱਕ ਵਾਰੀ ਸੈੱਟ ਹੋ ਗਿਆ, ਤੁਹਾਡੇ ਪੇਰੈਂਟਸ ਵੀ ਖੁਸ਼,
1: ਜੀ
0: ਟੀਚਰ ਸਾਹਿਬਾਨ ਵੀ ਖੁਸ਼, ਔਰ ਤੁਸੀਂ ਆਪ ਵੀ ਖੁਸ਼, ਕਿਉਂਕਿ ਤੁਸੀਂ ਸੋਚੋਗੇ ਵਿਚਾਰੋਗੇ ਕਿ ਕੋਈ ਨਾ ਕੋਈ ਚੀਜ਼ ਤਾਂ ਸਿੱਖਣ ਲਈ ਤੁਹਾਨੂੰ ਉਹਨਾਂ ਕਿਤਾਬਾਂ ਤੋਂ ਜ਼ਰੂਰ ਤੇ ਜ਼ਰੂਰ ਮਿਲੀ ਹੈ।
1: ਔਰ ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਖੁਸ਼ ਹੋਣ ਵਾਲਾ ਹੈ ਜੀ ਉਹ ਦੋਸਤ ਜਿਸ ਦੀ ਪਰਫਾਰਮੈਂਸ ਹੁਣ ਰੇਡੀਓ ਤੇ ਪਲੇ ਹੋਣ ਵਾਲੀ ਹੈ, ਤੇ ਲਓ ਜੀ ਫਿਰ ਕਰੋ ਬਿਰਤੀਆਂ ਨੂੰ ਇਕਾਗਰ ਤੇ ਸੁਣਦੇ ਹਾਂ ਲੋਕ ਗੀਤ ਦੀ ਪਰਫਾਰਮੈਂਸ।

0: ਬਾਲ ਜਗਤ ਦੇ ਵਿਹੜੇ ਦੇ ਵਿੱਚ ਖੂਬਸੂਰਤ ਪਰਫਾਰਮੈਂਸ ਦੇ ਨਾਲ ਹਾਜ਼ਰੀਆਂ ਲਵਾਈਆਂ ਨੇ ਪਿਆਰੇ ਬੱਚਿਆਂ ਨੇ, ਔਰ ਪਿਆਰੇ ਬੱਚਿਓ ਬਾਲ ਜਗਤ ਪ੍ਰੋਗਰਾਮ ਹਰ ਐਤਵਾਰ ਆਉਂਦਾ ਜੇ 12:05 'ਤੇ, ਔਰ ਵਿਸ਼ੇਸ਼ ਕਰਕੇ ਤੁਹਾਡੇ ਲਈ ਆਉਂਦਾ ਪਿਆਰੇ ਬੱਚਿਓ, ਔਰ ਇਹਦੇ ਵਿੱਚ ਤੁਸੀਂ ਜੀ ਭਰ ਕੇ ਆਪਣੀਆਂ ਹਾਜ਼ਰੀਆਂ ਜਿਹੜੀਆਂ ਨੇ ਨਾ ਉਹ ਲਗਵਾ ਸਕਦੇ ਹੋ। ਲਗਵਾ ਕਿੱਦਾਂ ਸਕਦੇ ਹੋ ਕਿ ਸਾਡੇ ਜਿਹੜਾ ਮੋਬਾਈਲ ਨੰਬਰ ਹੈ ਨਾ ਉਹਦੇ ਉੱਪਰ ਤੁਸੀਂ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜਣੀਆਂ ਨੇ। ਉਹਦੇ ਵਿੱਚ ਕਵਿਤਾ ਹੈ, ਕਹਾਣੀ ਹੈ, ਕੋਈ ਗੀਤ ਹੈ, ਕੋਈ ਗਰੁੱਪ ਸੌਂਗ ਹੈ। ਕੋਸ਼ਿਸ਼ ਕਰਿਓ ਕਿ ਜੇ ਕੋਈ ਗੀਤ ਰਿਕਾਰਡ ਕਰੋ ਤਾਂ ਉਹ ਪਹਿਲਾਂ ਤੋਂ ਰਿਕਾਰਡਡ ਨਾ ਹੋਵੇ, ਕੋਈ ਲੋਕ ਗੀਤ ਹੋਵੇ ਜਾਂ ਤੁਹਾਡਾ ਸੈਲਫ ਲਿਖਿਆ ਕੋਈ ਗੀਤ ਹੋਵੇ, ਉਹ ਸਾਨੂੰ ਰਿਕਾਰਡ ਕਰਕੇ ਆਪਣੇ ਸਮਾਰਟਫੋਨ ਦੇ ਉੱਤੇ ਸ਼ਾਂਤ ਇਕਾਂਤ ਰੂਮ ਦੇ ਵਿੱਚ ਜਾਂ ਕਿਸੇ ਕਾਰ ਦੇ ਵਿੱਚ ਜਿੱਥੇ ਗਰਮੀ ਨਾ ਹੋਵੇ, ਅਤੇ ਫਿਰ ਉਹ ਕੀ ਹੋਏਗਾ ਕਿ ਸਾਡੇ ਤੱਕ ਤੁਹਾਡੀ ਖੂਬਸੂਰਤ ਆਵਾਜ਼ ਅਤੇ ਵਧੀਆ ਕੁਆਲਿਟੀ ਦੀ ਪਰਫੋਰਮੈਂਸ ਪਹੁੰਚੇਗੀ, ਔਰ ਅਸੀਂ ਉਹਨੂੰ ਇੱਥੇ ਬੜੇ ਮਾਣ ਦੇ ਨਾਲ ਪਲੇ ਕਰਾਂਗੇ। ਸੋ ਲਓ ਜੀ, ਕਰ ਲਓ ਨੰਬਰ ਹੌਲੀ ਹੌਲੀ ਨੋਟ। ਨੰਬਰ ਹੈ ਸਾਡਾ 8284851799, ਯਾਨੀ 8284851789।
1: ਜੀ ਬਿਲਕੁਲ, ਨੰਬਰ ਤੁਸੀਂ ਨੋਟ ਕਰ ਲਿਆ ਹੋਏਗਾ। ਸੋਚੋ ਵਿਚਾਰੋ ਕਿ ਕਿਸ ਤਰੀਕੇ ਨਾਲ ਅਸੀਂ ਅੱਗੇ ਤੋਂ ਅੱਗੇ ਵੱਧਦਿਆਂ ਹੋਇਆਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਕਾਰਗੁਜ਼ਾਰੀਆਂ ਕਰ ਸਕਦੇ ਹਾਂ ਪੜ੍ਹਾਈ ਦੇ ਨਾਲ ਨਾਲ। ਇਹਨਾਂ ਦਾ ਸੁਮੇਲ ਹਮੇਸ਼ਾ ਬਣਿਆ ਰਹੇਗਾ, ਪ੍ਰੋਗਰਾਮ ਬਾਲ ਜਗਤ ਦੇ ਵਿੱਚ ਵੀ ਸੁਮੇਲ ਬਣਾ ਕੇ ਰੱਖਦੇ ਹਾਂ ਹਮੇਸ਼ਾ ਅਸੀਂ, ਕਿ ਕਿਸ ਤਰੀਕੇ ਵੱਖਰੀਆਂ ਵੱਖਰੀਆਂ ਵੰਨਗੀਆਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬੱਚਿਆਂ ਦੀਆਂ ਹਾਜ਼ਰੀਆਂ ਲੱਗਦੀਆਂ ਨੇ, ਕਹਾਣੀਆਂ ਸੁਣਾਉਂਦੇ ਹਾਂ, ਤੁਹਾਨੂੰ ਗੱਲਾਂ ਬਾਤਾਂ ਕਰਦੇ ਹਾਂ, ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਦੇ ਹਾਂ ਨੌਲੇਜ ਟਾਈਮ ਦੇ ਜ਼ਰੀਏ। ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਦੇਸ਼ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਕੁਝ ਇਹੋ ਜਿਹੀਆਂ ਗਤੀਵਿਧੀਆਂ ਦੀ ਜਿਨ੍ਹਾਂ ਦੇ ਬਾਰੇ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ, ਜਦੋਂ ਅਸੀਂ ਮਾਹਰਾਂ ਦੇ ਕੋਲੋਂ ਕੋਈ ਗੱਲ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕਰਦੇ ਹਾਂ ਲੈਂਦੇ ਹਾਂ, ਤਾਂ ਸਾਨੂੰ ਉਹਦੇ ਬਾਰੇ ਹੋਰ ਜ਼ਿਆਦਾ ਪਤਾ ਲੱਗਦਾ ਹੈ। ਸੋ
0: ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ, ਔਰ ਬਾਲ ਜਗਤ ਦੇ ਵਿੱਚ ਪਿਆਰੇ ਬੱਚਿਓ ਜਿੱਥੇ ਤੁਹਾਡੀਆਂ ਪਰਫਾਰਮੈਂਸ ਹੁੰਦੀਆਂ ਨੇ, ਜਿੱਥੇ ਜਾਣਕਾਰੀ ਹੁੰਦੀ ਹੈ, ਉਸ ਦੇ ਨਾਲ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਵੀ ਬਹੁਤ ਸਾਰੇ ਬੁਲਾਉਂਦੇ ਹਾਂ ਜਿਹੜੇ ਤੁਹਾਨੂੰ ਇੰਸਪਾਇਰ ਕਰਦੇ ਨੇ, ਜਿਹੜੇ ਤੁਹਾਨੂੰ ਬਹੁਤ ਅੱਛੀ ਜਾਣਕਾਰੀ ਦਿੰਦੇ ਨੇ ਔਰ ਚੰਗੇ ਰਾਹਾਂ ਦੇ ਵੱਲ ਪਾਉਂਦੇ ਨੇ। ਅਤੇ ਲਓ ਪਿਆਰੇ ਬੱਚਿਓ, ਅੱਜ ਅਸੀਂ ਬਾਲ ਜਗਤ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਹੋਇਆ ਹੈ ਬਾਜ ਸਿੰਘ ਮਹਿਲੀਆ ਹੋਰਾਂ ਨੂੰ, ਜਿਹੜੇ ਬੱਚਿਆਂ ਦਾ ਸਾਹਿਤ ਬੜਾ ਖੂਬਸੂਰਤ ਲਿਖਦੇ ਨੇ। ਔਰ ਦੇਖੋ ਜੀ, ਬੱਚਿਆਂ ਦੇ ਲਈ ਬਹੁਤ ਸਾਰੇ ਉਹ ਕੰਮ ਕਰਦੇ ਨੇ, ਔਰ ਅੱਜ ਉਹਨਾਂ ਨੇ ਕੀ ਕੀਤਾ ਬਾਲ ਜਗਤ ਦੇ ਵਿੱਚ ਕਿ ਪਿਆਰੇ ਬੱਚਿਆਂ ਨੂੰ ਆਪਣੀ ਕਹਾਣੀ ਆਪਣੀ ਜ਼ੁਬਾਨੀ ਸੁਣਾਉਣ ਵਾਲੇ ਨੇ। ਅਤੇ ਪਿਆਰੇ ਬੱਚਿਓ, ਹੁਣ ਜ਼ਿਆਦਾ ਟਾਈਮ ਨਹੀਂ ਲਗਾਉਣਾ, ਚੁੱਪ ਚਾਪ ਬੈਠ ਜਾਓ, ਰੇਡੀਓ ਦੀ ਆਵਾਜ਼ ਕਰਨੀ ਹੈ ਉੱਚੀ ਅਤੇ ਕਰ ਲਓ, ਅਤੇ ਆਓ ਮਿਲ ਜੁਲ ਕੇ ਸੁਣਦੇ ਹਾਂ ਬਾਜ ਸਿੰਘ ਮਹਿਲੀਆ ਹੁਰਾਂ ਦੀ ਇਹ ਕਹਾਣੀ।
2: ਸੁਖਦੀਪ ਜੀ ਅਤੇ ਗੁਰਪ੍ਰੀਤ ਜੀ, ਅੱਜ ਤੁਸੀਂ ਮੈਨੂੰ ਸਟੂਡੀਓ ਵਿੱਚ ਬਾਲ ਜਗਤ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਕਹਾਣੀਆਂ ਸੁਣਾਉਣ ਲਈ ਬੁਲਾਇਆ ਹੈ। ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾ ਰਿਹਾ ਹਾਂ ਜਿਸ ਦਾ ਨਾਂ ਹੈ ਜਸਮੀਤ ਦੀ ਸਿਆਣਪ। ਜਸਮੀਤ ਸਾਈਕਲ ਉੱਤੇ ਪੜ੍ਹਨ ਲਈ ਸਕੂਲ ਜਾ ਰਿਹਾ ਸੀ। ਸ਼ਹਿਰ ਦੇ ਬਾਹਰ ਵਾਲੀ ਬਸਤੀ ਕੋਲੋਂ ਲੰਘਦੀ ਸੜਕ ਉੱਤੇ ਉਸ ਨੂੰ ਕੁਝ ਲੋਕਾਂ ਦੀ ਭੀੜ ਦਿਖਾਈ ਦਿੱਤੀ ਤਾਂ ਕੋਲਡ ਡਰਿੰਕਸ ਦੀਆਂ ਬੋਤਲਾਂ ਵਾਲਾ ਇੱਕ ਟਰੱਕ ਸੜਕ ਦੇ ਨਾਲ ਲੱਗਦੇ ਖੇਤ ਵਿੱਚ ਪਲਟਿਆ ਹੋਇਆ ਸੀ, ਪਰ ਟਰੱਕ ਦਾ ਮਾਲਕ ਜਾਂ ਡਰਾਈਵਰ ਉੱਥੇ ਕੋਈ ਵੀ ਨਹੀਂ ਸੀ। ਲੋਕ ਹਾਦਸੇ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾ ਰਹੇ ਸਨ। ਕੋਈ ਡਰਾਈਵਰ ਦੇ ਨਸ਼ਾ ਖਾਧੇ ਹੋਣ ਦਾ ਕਾਰਨ ਦੱਸ ਰਿਹਾ ਸੀ ਅਤੇ ਕੋਈ ਕੁਝ ਹੋਰ। ਗੱਲ ਕੀ, ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਹੌਲੀ ਹੌਲੀ ਨੇੜਲੀ ਬਸਤੀ ਵਾਲੇ ਕੁਝ ਮੁੰਡੇ ਵੀ ਉੱਥੇ ਪਹੁੰਚ ਗਏ ਸਨ। ਵੇਖਦਿਆਂ ਹੀ ਵੇਖਦਿਆਂ ਉਹਨਾਂ ਵਿੱਚੋਂ ਕੁਝ ਮੁੰਡੇ ਕੋਲਡ ਡਰਿੰਕਸ ਦੀਆਂ ਪੇਟੀਆਂ ਚੁੱਕ ਕੇ ਘਰਾਂ ਨੂੰ ਲਿਜਾਣ ਲੱਗ ਪਏ। ਉੱਥੇ ਖੜ੍ਹੇ ਵਡੇਰੀ ਉਮਰ ਦੇ ਕੁਝ ਆਦਮੀਆਂ ਨੇ ਉਹਨਾਂ ਨੂੰ ਸਮਝਾਉਂਦਿਆਂ ਹੋਇਆਂ ਰੋਕਣ ਦਾ ਯਤਨ ਕੀਤਾ, ਪਰ ਉਹਨਾਂ ਦੇ ਕੰਨਾਂ 'ਤੇ ਤਾਂ ਜੂ ਨਹੀਂ ਸੀ ਸਰਕ ਰਹੀ। ਉੱਥੇ ਖੜ੍ਹੇ ਜਸਮੀਤ ਕੋਲੋਂ ਹੁਣ ਰਿਹਾ ਨਾ ਗਿਆ। ਉਹ ਉਹਨਾਂ ਨੂੰ ਲਾਣਤਾਂ ਪਾਉਂਦਾ ਹੋਇਆ ਬੋਲਿਆ, ਓਏ, ਤੁਹਾਡੇ ਵਿੱਚ ਇਨਸਾਨੀਅਤ ਖਤਮ ਹੋ ਗਈ? ਤੁਹਾਡੇ ਲੋਕਾਂ ਦੀ ਜ਼ਮੀਰ ਬਿਲਕੁਲ ਹੀ ਮਰ ਚੁੱਕੀ ਹੈ।

0: ਤੁਸੀਂ ਇੱਕ ਗਰੀਬ ਦਾ ਮਾਲ ਲੁੱਟ ਕੇ ਲਿਜਾ ਰਹੇ ਹੋ। ਡਰਾਈਵਰ ਵਿਚਾਰਾ ਪਤਾ ਨਹੀਂ ਇਸ ਵਕਤ ਕਿਸ ਹਾਲਤ ਵਿੱਚ ਹੋਵੇਗਾ। ਉਸ ਦੇ ਇੰਜ ਕਹਿਣ 'ਤੇ ਕੁਝ ਮੁੰਡੇ ਭੜਕ ਉੱਠੇ ਅਤੇ ਉਸ ਨੂੰ ਬੁਰਾ ਭਲਾ ਕਹਿੰਦੇ ਹੋਏ ਹੱਥੋਂ ਪਾਈ ਹੋਣ ਤੱਕ ਪਹੁੰਚ ਗਏ। ਕੁਝ ਸਿਆਣੇ ਬੰਦਿਆਂ ਦੇ ਸਮਝਾਉਣ 'ਤੇ ਉਹ ਚੁੱਪ ਕਰ ਗਏ। ਜਸਮੀਤ ਸੋਚਣ ਲੱਗਾ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਜ਼ਰੂਰ ਰੋਕਣਾ ਚਾਹੀਦਾ ਹੈ। ਬੱਚਿਓ, ਉਸ ਨੂੰ ਇੱਕ ਢੰਗ ਸੁਝਿਆ। ਉਸਨੇ ਉੱਥੇ ਖੜ੍ਹੇ ਇੱਕ ਆਦਮੀ ਕੋਲੋਂ ਉਸ ਦਾ ਮੋਬਾਈਲ ਫੋਨ ਲੈ ਕੇ ਥੋੜ੍ਹਾ ਪਰਾਂ ਜਾ ਕੇ 100 ਨੰਬਰ 'ਤੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਆਪ ਉਸ ਮੋਬਾਈਲ ਫੋਨ ਨਾਲ ਉਹਨਾਂ ਦੀ ਵੀਡੀਓ ਬਣਾਉਣ ਲੱਗਾ। ਕੋਲਡ ਡਰਿੰਕਸ ਦੀਆਂ ਪੇਟੀਆਂ ਚੁੱਕ ਕੇ ਲਿਜਾਣ ਵਾਲੇ ਇਸ ਤੋਂ ਬਿਲਕੁਲ ਬੇਖਬਰ ਸਨ। ਉੱਧਰੋਂ ਟਰੱਕ ਦਾ ਡਰਾਈਵਰ ਵੀ ਉੱਥੇ ਆ ਗਿਆ। ਉਸ ਦੇ ਮੱਥੇ 'ਤੇ ਪੱਟੀ ਬੰਨ੍ਹੀ ਹੋਈ ਸੀ। ਜਦੋਂ ਉਸਨੇ ਲੋਕਾਂ ਨੂੰ ਕੋਲਡ ਡਰਿੰਕਸ ਦੀਆਂ ਪੇਟੀਆਂ ਲਿਜਾਂਦੇ ਵੇਖਿਆ ਤਾਂ ਉਹ ਆਪਣਾ ਸਿਰ ਫੜ ਕੇ ਉੱਥੇ ਹੀ ਬੈਠ ਗਿਆ। ਉਹ ਹੰਝੂ ਵਹਾਉਂਦਾ ਹੋਇਆ ਉੱਚੀ ਉੱਚੀ ਬੋਲਣ ਲੱਗਾ, ਓਏ ਲੋਕੋ, ਰੱਬ ਦਾ ਖੌਫ ਖਾਓ, ਓਏ ਲੋਕੋ, ਰੱਬ ਦਾ ਕੁਝ ਖੌਫ ਖਾਓ, ਮੇਰੇ ਗਰੀਬ 'ਤੇ ਤਰਸ ਕਰੋ, ਮੈਂ ਨੁਕਸਾਨ ਕਿਵੇਂ ਭਰਾਂਗਾ। ਜਸਮੀਤ ਉਸ ਨੂੰ ਹੌਂਸਲਾ ਦਿੰਦੇ ਹੋਏ ਬੋਲਿਆ, ਅੰਕਲ ਤੁਸੀਂ ਧੀਰਜ ਰੱਖੋ, ਇਹ ਸਭ ਕਾਬੂ ਆ ਜਾਣਗੇ। ਫਿਰ ਉਹ ਹਾਦਸੇ ਬਾਰੇ ਉਸ ਨੂੰ ਪੁੱਛਦਾ ਹੋਇਆ ਬੋਲਿਆ, ਅੰਕਲ ਇਹ ਹਾਦਸਾ ਕਿਵੇਂ ਵਾਪਰਿਆ। ਉਹ ਆਪਣੇ ਪਰਨੇ ਨਾਲ ਅੱਖਾਂ ਪੂੰਝਦਾ ਹੋਇਆ ਬੋਲਿਆ, ਮੈਂ ਪਿੱਛੋਂ ਬੜੇ ਆਰਾਮ ਨਾਲ ਗੱਡੀ ਲੈ ਕੇ ਆ ਰਿਹਾ ਸੀ ਕਿ ਇੱਥੋਂ ਇੱਕ ਸਾਈਕਲ ਵਾਲਾ ਸੱਜੇ ਪਾਸਿਓਂ ਇੱਕਦਮ ਸੜਕ 'ਤੇ ਆ ਗਿਆ। ਉਸ ਨੂੰ ਬਚਾਉਣ ਲਈ ਜਦੋਂ ਮੈਂ ਗੱਡੀ ਇੱਕ ਪਾਸੇ ਕੱਟੀ ਤਾਂ ਇਹ ਪਲਟ ਗਈ। ਗੱਡੀ ਪਿੱਛੇ ਬੈਠੇ ਮੇਰੇ ਕਲੀਨਰ ਨੂੰ ਵੀ ਬਹੁਤ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ। ਮੈਂ ਇੱਥੇ ਹੀ ਸਭ ਕੁਝ ਛੱਡ ਕੇ ਇੱਥੋਂ ਲੰਘਦੀ ਇੱਕ ਕਾਰ ਵਿੱਚ ਉਸ ਨੂੰ ਪਾ ਕੇ ਹਸਪਤਾਲ ਲੈ ਗਿਆ। ਉਹ ਹਾਲੇ ਦੱਸ ਹੀ ਰਿਹਾ ਸੀ ਕਿ ਪੁਲਿਸ ਆ ਗਈ। ਪੁਲਿਸ ਉਸ ਕੋਲੋਂ ਹਾਦਸੇ ਬਾਰੇ ਪੁੱਛਗਿੱਛ ਕਰ ਰਹੀ ਸੀ ਕਿ ਅਖਬਾਰਾਂ ਦੇ ਪੱਤਰਕਾਰ ਵੀ ਉੱਥੇ ਪਹੁੰਚ ਗਏ। ਜਸਮੀਤ ਨੇ ਪੁਲਿਸ ਇੰਸਪੈਕਟਰ ਨੂੰ ਦੱਸਦੇ ਹੋਏ ਕਿਹਾ, ਸਰ ਇਸ ਬਸਤੀ ਦੇ ਕਈ ਲੋਕ ਸਾਡੇ ਰੋਕਣ ਦੇ ਬਾਵਜੂਦ ਵੀ ਧੱਕੇ ਨਾਲ ਹੀ ਕੋਲਡ ਡਰਿੰਕਸ ਦੀਆਂ ਪੇਟੀਆਂ ਚੁੱਕ ਕੇ ਲੈ ਗਏ ਹਨ। ਮੈਂ ਪਹਿਲਾਂ ਥਾਣੇ ਫੋਨ ਕੀਤਾ ਸੀ ਅਤੇ ਫਿਰ ਉਹਨਾਂ ਦੀ ਮੈਂ ਹੁਣ ਵੀਡੀਓ ਵੀ ਬਣਾ ਲਈ ਹੈ। ਜਸਮੀਤ ਨੇ ਜਦੋਂ ਪੁਲਿਸ ਇੰਸਪੈਕਟਰ ਨੂੰ ਉਹ ਵੀਡੀਓ ਦਿਖਾਈ ਤਾਂ ਉਹ ਬਹੁਤ ਖੁਸ਼ ਹੋਏ। ਉਹ ਉਸ ਨੂੰ ਸ਼ਾਬਾਸ਼ ਦਿੰਦੇ ਹੋਏ ਬੋਲੇ, ਬੇਟਾ ਇਹ ਵੀਡੀਓ ਬਣਾ ਕੇ ਤੂੰ ਬਹੁਤ ਚੰਗਾ ਕੰਮ ਕੀਤਾ ਹੈ। ਇਹ ਵੀਡੀਓ ਪੱਕੇ ਸਬੂਤ ਦਾ ਕੰਮ ਕਰੇਗੀ। ਤੇਰੀ ਇਸ ਸਮਝਦਾਰੀ ਕਾਰਨ ਦੋਸ਼ੀਆਂ ਨੂੰ ਫੜਨਾ ਹੁਣ ਆਸਾਨ ਹੋ ਗਿਆ ਹੈ। ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਕੇ ਜੇਲ੍ਹ ਭੇਜਿਆ ਜਾਵੇਗਾ ਅਤੇ ਉਹਨਾਂ ਕੋਲੋਂ ਲੁੱਟਿਆ ਮਾਲ ਬਰਾਮਦ ਕਰਕੇ ਡਰਾਈਵਰ ਨੂੰ ਸੌਂਪ ਦਿੱਤਾ ਜਾਵੇਗਾ। ਫਿਰ ਪੁਲਿਸ ਇੰਸਪੈਕਟਰ ਨੇ ਉਹ ਵੀਡੀਓ ਆਪਣੇ ਮੋਬਾਈਲ ਫੋਨ ਵਿੱਚ ਵੀ ਪਾ ਲਈ। ਉੱਥੇ ਪਹੁੰਚੇ ਅਖਬਾਰਾਂ ਦੇ ਪੱਤਰਕਾਰ ਜਸਮੀਤ ਦੀਆਂ ਫੋਟੋਆਂ ਖਿੱਚ ਰਹੇ ਸਨ ਅਤੇ ਪੁਲਿਸ ਦੋਸ਼ੀਆਂ ਨੂੰ ਕਾਬੂ ਕਰਨ ਲਈ ਬਸਤੀ ਵੱਲ ਚਲੀ ਗਈ ਸੀ। ਅਗਲੇ ਦਿਨ ਬੱਚਿਓ, ਅਖਬਾਰਾਂ ਵਿੱਚ ਜਸਮੀਤ ਦੀਆਂ ਫੋਟੋਆਂ ਨਾਲ ਖਬਰਾਂ ਛਪੀਆਂ ਸਨ ਕਿ ਜਸਮੀਤ ਨਾਂ ਦੇ ਇੱਕ ਲੜਕੀ ਦੀ ਸਿਆਣਪ ਕਾਰਨ ਪੁਲਿਸ ਨੇ ਕੁਝ ਹੀ ਸਮੇਂ ਵਿੱਚ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੁਆਰਾ ਲੁੱਟੀਆਂ ਕੋਲਡ ਡਰਿੰਕਸ ਦੀਆਂ ਪੇਟੀਆਂ ਬਰਾਮਦ ਕਰਕੇ ਡਰਾਈਵਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਸਾਰੇ ਇਲਾਕੇ ਵਿੱਚ ਜਸਮੀਤ ਦੀ ਪ੍ਰਸ਼ੰਸਾ ਹੋ ਰਹੀ ਸੀ। ਧੰਨਵਾਦ।
1: ਧੰਨਵਾਦ ਬਾਜ ਸਿੰਘ ਮਹਿਲੀਆ ਜੀ, ਤੁਹਾਡਾ ਵੀ ਬਹੁਤ। ਤੁਸੀਂ ਬੱਚਿਆਂ ਨੂੰ ਬੜੀ ਖੂਬਸੂਰਤ ਸਿੱਖਿਆਦਾਇਕ ਕਹਾਣੀ ਸੁਣਾਈ ਹੈ ਔਰ ਬੱਚੇ ਇਸ ਤੋਂ ਬਹੁਤ ਕੁਝ ਸਿੱਖੇ ਹੋਣਗੇ। ਔਰ ਫਿਰ ਕਿਸੇ ਦਿਨ ਪਿਆਰੇ ਬੱਚਿਓ, ਤੁਹਾਨੂੰ ਇੱਕ ਹੋਰ ਕਹਾਣੀ ਸੁਣਾਵਾਂਗੇ ਬਾਜ ਸਿੰਘ ਹੋਰਾਂ ਦੀ ਜ਼ਬਾਨੀ। ਔਰ ਫਿਲਹਾਲ ਨਾ ਕੰਪਿਊਟਰ ਜੀ ਔਰ ਗੁਰਪ੍ਰੀਤ ਜੀ ਦੋਵੇਂ ਮੈਨੂੰ ਇਸ਼ਾਰਾ ਕਰਦੇ ਪਏ ਨੇ ਕਿ ਦੇਖੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰ ਲਈਆਂ, ਬਾਜ ਸਿੰਘ ਹੋਰਾਂ ਦੀ ਕਹਾਣੀ ਵੀ ਸੁਣਾ ਲਈ ਹੈ। ਹੁਣ ਬੱਚਿਆਂ ਨੂੰ ਕੋਈ ਖੂਬਸੂਰਤ ਜਿਹਾ ਐਂਟਰਟੇਨ ਕਰਨ ਵਾਲਾ ਗਾਣਾ ਵੀ ਸੁਣਾ ਦਈਏ। ਅਤੇ ਲਓ ਜੀ ਪਿਆਰੇ ਬੱਚਿਓ, ਤੁਹਾਡੀ ਫਰਮਾਇਸ਼ 'ਤੇ ਇਹ ਖੂਬਸੂਰਤ ਜਿਹਾ ਗਾਣਾ ਆ ਰਿਹਾ ਹੈ।

0: ਖੂਬਸੂਰਤ ਜੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ ਔਰ ਐਤਵਾਰ ਦੀ ਇਸ ਖੂਬਸੂਰਤ ਦੁਪਹਿਰ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਂਦਾ ਪਿਆ ਔਰ ਪਿਆਰੇ ਬੱਚਿਓ ਹੁਣ ਚੱਲਦੇ ਹਾਂ ਤੁਹਾਡੇ ਉਸ ਵਿਸ਼ੇਸ਼ ਸੈਗਮੈਂਟ ਵੱਲ ਜਿਹਦੇ ਨਾਲ ਤੁਸੀਂ ਆਪਣੀ ਨੌਲੇਜ ਦੇ ਵਿੱਚ ਖੂਬ ਸਾਰਾ ਵਾਧਾ ਕਰਦੇ ਹੋ ਔਰ ਉਹਦਾ ਨਾਮ ਵੀ ਇਹੀ ਹੈ ਨੌਲੇਜ ਟਾਈਮ ਔਰ ਨੌਲੇਜ ਟਾਈਮ ਜਿਹੜਾ ਨਾ ਪਿਆਰੇ ਬੱਚਿਓ ਇਹ ਜ਼ਿੰਦਗੀ ਭਰ ਤੁਹਾਡੇ ਅੰਦਰ ਜਦੋਂ ਜੀਂਦਾ ਰਹਿੰਦਾ ਹੈ ਨਾ ਸਿੱਖਣ ਦੀ ਜਿਗਿਆਸਾ ਬਣਾਈ ਰੱਖਦਾ ਹੈ ਅਤੇ ਤੁਹਾਨੂੰ ਇਹ ਇੱਕ ਨਵੀਂ ਊਰਜਾ ਦੇ ਨਾਲ ਭਰ ਕੇ ਰੱਖਦਾ ਹੈ। ਸੋ ਨੌਲੇਜ ਟਾਈਮ ਦਾ ਪਿਟਾਰਾ ਖੋਲਦੇ ਹਾਂ ਅਤੇ ਗੁਰਪ੍ਰੀਤ ਜੀ ਨੂੰ ਕਹਿੰਦੇ ਹਾਂ ਕਿ ਦੱਸੋ ਜੀ 10 ਮਈ ਦੀ ਖਾਸੀਅਤ ਕੀ ਹੈ?
1: ਜੀ ਬਿਲਕੁਲ, 10 ਮਈ ਦੀ ਖਾਸੀਅਤ ਸਾਰੇ ਹੀ ਬੱਚਿਆਂ ਨੂੰ, ਸਾਰੇ ਹੀ ਪੇਰੈਂਟਸ ਨੂੰ, ਸਾਰੇ ਹੀ ਮਦਰਸ ਨੂੰ ਔਰ ਸਾਰੇ ਹੀ ਸਰੋਤਿਆਂ ਨੂੰ ਜ਼ਰੂਰ ਅਤੇ ਜ਼ਰੂਰ ਪਤਾ ਚੱਲ ਗਈ ਹੋਏਗੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਲ 2026 ਦੀ, ਖਾਸ ਕਰਕੇ ਮਈ ਮਹੀਨੇ ਦੇ ਦੂਜੇ ਐਤਵਾਰ ਦੀ ਅਤੇ ਉਸ ਖਾਸ ਰਿਸ਼ਤੇ ਦੇ ਲਈ ਜਿਸਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਮਾਂ ਉਹ ਛਾਂ ਹੈ ਜੋ ਹਰ ਧੁੱਪ ਤੋਂ ਬੱਚੇ ਨੂੰ ਬਚਾਉਂਦੀ ਹੈ ਅਤੇ ਉਹ ਪਿਆਰ ਦੇ ਕੇ ਬਿਨਾਂ ਸ਼ਰਤ ਤੋਂ ਹਰ ਆਪਣੇ ਕਾਰਜ ਜਿਹੜੇ ਨੇ ਆਪਣੇ ਬੱਚੇ ਦੇ ਲਈ ਕਰਦੀ ਹੈ ਔਰ ਹਮੇਸ਼ਾ ਤਿਆਰ ਬਰ ਤਿਆਰ ਪੋਜੀਸ਼ਨ ਦੇ ਵਿੱਚ ਰਹਿੰਦੀ ਹੈ। ਜਿਸ ਵੀ ਮਰਜ਼ੀ ਤਰੀਕੇ ਦੀ ਉਸਦੀ ਮਾਨਸਿਕਤਾ ਹੋਵੇ ਜਾਂ ਫਿਰ ਉਹਦਾ ਫਿਜ਼ੀਕਲ ਜਿਹੜੀ ਬਾਡੀ ਉਹਦੀ ਹੈ ਉਹਨੂੰ ਜਵਾਬ ਦਿੰਦੀ ਹੋਵੇ, ਲੇਕਿਨ ਆਪਣੇ ਬੱਚੇ ਲਈ ਹਮੇਸ਼ਾ ਤੋਂ ਹਮੇਸ਼ਾ ਜਿਹੜੀ ਹੈ ਉਹ ਖੜੇ ਨੇ, ਜਜ਼ਬੇ ਦੇ ਨਾਲ ਭਰੇ ਹੋਏ ਨੇ ਕਿ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਕਾਰਗੁਜ਼ਾਰੀਆਂ ਮੈਂ ਜ਼ਰੂਰ ਕਰਨੀਆਂ। ਸੋ ਬੜੇ ਹੀ ਮਾਣ ਹਰਸ਼ੋਲਾਸ ਦੇ ਨਾਲ ਅਸੀਂ ਮਦਰਸ ਡੇ ਜਿਹੜੇ ਹੈ ਉਹ ਸਾਰੇ ਹੀ ਅੱਜ ਮਨਾ ਰਹੇ ਹਾਂ।
0: ਪਿਆਰੇ ਬੱਚਿਓ ਗੱਲ ਕਰੀਏ 11 ਮਈ ਦੀ ਤਾਂ 11 ਮਈ ਦਾ ਜਿਹੜਾ ਦਿਨ ਹੈ ਨਾ ਗੁਰਪ੍ਰੀਤ, ਉਹ ਪਿਆਰੇ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਜਦੋਂ ਗੱਲ ਹੁੰਦੀ ਹੈ ਟੈਕਨੋਲੋਜੀ ਦੀ, ਟੈਕ

0: ਟੈਕਨੀਕੈਲਿਟੀ ਦੀ ਤਾਂ ਪਿਆਰੇ ਬੱਚੇ ਉਹਦੇ ਵਿੱਚ ਬੜੇ ਉਤਸੁਕ ਹੁੰਦੇ ਨੇ ਕਿ ਹਾਂ ਮੈਨੂੰ ਇਹ ਚੀਜ਼ ਚਾਹੀਦੀ ਹੈ। ਸੋ ਪਿਆਰੇ ਬੱਚੇ ਉਹ 11 ਮਈ ਦਾ ਜਿਹੜਾ ਦਿਨ ਹੈ ਨਾ ਉਹ ਸਮਰਪਿਤ ਹੀ ਇਸੇ ਕਰਕੇ ਕਰ ਦਿੱਤਾ ਗਿਆ ਹੈ ਕਿ ਨੈਸ਼ਨਲ ਟੈਕਨੋਲੋਜੀ ਡੇ। ਔਰ ਟੈਕਨੋਲੋਜੀ ਕੀ ਕਰਦੀ ਹੈ, ਜ਼ਹਿਨਾਂ ਨੂੰ ਵੀ ਰੌਸ਼ਨ ਕਰਦੀ ਹੈ ਔਰ ਜ਼ਿੰਦਗੀਆਂ ਦੇ ਵਿੱਚ ਨਵੀਂ ਊਰਜਾ ਨੂੰ ਭਰਦੀ ਹੈ। ਔਰ ਇਹ ਊਰਜਾ ਕਿਵੇਂ ਭਰਦੀ ਹੈ, ਲੌਜੀਕਲ ਅਪਰੋਚ ਦੇ ਨਾਲ ਸਾਇੰਸ ਖੋਜਾਂ ਖੋਜਦੀ ਹੈ ਔਰ ਤੁਹਾਡੇ ਲਈ ਬਹੁਤ ਸਾਰੇ ਚਮਤਕਾਰ ਅਵਿਸ਼ਕਾਰਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੀ ਹੈ। ਸੋ ਪਿਆਰੇ ਬੱਚਿਆਂ ਨੇ ਅੰਧ ਵਿਸ਼ਵਾਸ ਵਾਲਾ ਫੈਕਟਰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਲਿਆਉਣਾ, ਸਗੋਂ ਟੈਕਨੋਲੋਜੀ ਦੇ ਨਾਲ ਸਾਂਝ ਪਾ ਕੇ ਰੱਖਣੀ ਹੈ। ਇਹ AI ਟੈਕਨੋਲੋਜੀ ਦੇ ਨਾਲ ਆਪਣੇ ਆਪ ਨੂੰ ਅਪ ਟੂ ਡੇਟ ਕਰਕੇ ਰੱਖਣਾ ਹੈ, ਫਿਰ ਇਸ ਦਿਨ ਨੂੰ ਮਨਾਉਣ ਲਈ ਤੁਹਾਨੂੰ ਬਹੁਤ ਚੰਗਾ ਲੱਗੇਗਾ। ਸੋ ਪਿਆਰੇ ਬੱਚਿਓ, ਬਾਲ ਜਗਤ ਪ੍ਰੋਗਰਾਮ ਚੱਲਦਾ ਪਿਆ ਹੈ ਔਰ ਬਾਲ ਜਗਤ ਦੇ ਵਿੱਚ ਸਿਲਸਿਲਾ ਚੱਲਦਾ ਪਿਆ ਨੌਲੇਜ ਟਾਈਮ ਦਾ, ਔਰ ਅਗਲਾ ਕਿਹੜਾ ਦਿਨ ਹੈ ਇਹਦੇ ਬਾਰੇ ਗੁਰਪ੍ਰੀਤ ਦੱਸਣਗੇ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ 12 ਮਈ ਦੀ ਤੇ ਅੰਤਰਰਾਸ਼ਟਰੀ ਨਰਸ ਦਿਵਸ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ, ਔਰ ਜਦੋਂ ਇਹ ਖਾਸ ਸ਼ਖਸੀਅਤਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਫਲੋਰੈਂਸ ਨਾਈਟਿੰਗੇਲ ਉਹਨਾਂ ਦੇ ਜਨਮ ਦਿਨ ਦੇ ਨਾਲ ਸੰਬੰਧਿਤ ਇਹ ਦਿਨ ਹੈ। ਔਰ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਨਰਸਾਂ ਦੀ ਤੇ ਸਿਰਫ ਇਲਾਜ ਹੀ ਨਹੀਂ ਕਰਦੀਆਂ ਬੱਚਿਓ, ਉਹ ਹਮੇਸ਼ਾ ਤੇ ਹਮੇਸ਼ਾ ਹੌਸਲੇ ਦੇ ਨਾਲ ਹਿੰਮਤ ਦੇ ਨਾਲ ਭਰੀਆਂ ਹੋਈਆਂ ਹੁੰਦੀਆਂ ਨੇ ਔਰ ਸਹਾਰਾ ਬਣਦੀਆਂ ਨੇ ਹਰ ਉਸ ਮਰੀਜ਼ ਦਾ ਜਿਹੜੇ ਕਿ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੁੰਦੇ ਨੇ, ਮੁਸ਼ਕਲਾਂ ਦੇ ਵਿੱਚ ਹੁੰਦੇ ਨੇ। ਸੋ ਸੈਲਿਊਟ ਬਣਦਾ ਹੈ ਇਸ ਸਰਵਿਸ ਨੂੰ ਜਿਹੜੀ ਕਿ 24x7 ਹੈ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਜ਼ਬੇ ਦੇ ਨਾਲ ਭਰ ਕੇ ਉਹ ਆਪਣਾ ਕੰਮ ਆਪਣੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਦੂਸਰਿਆਂ ਦੀ ਮਦਦ ਲਈ, ਦੂਸਰਿਆਂ ਨੂੰ ਰਾਜ਼ੀ ਖੁਸ਼ੀ ਰੱਖਣ ਦੇ ਲਈ ਜ਼ਰੂਰ ਤੇ ਜ਼ਰੂਰ ਕਰਦੀਆਂ ਨੇ।
0: ਲਓ ਜੀ ਪਿਆਰੇ ਬੱਚਿਓ, ਇੱਕ ਤੋਂ ਬਾਅਦ ਇੱਕ ਖਾਸ ਦਿਨ ਆਉਂਦਾ ਪਿਆ ਹੈ ਔਰ ਤੁਹਾਨੂੰ ਯਾਦ ਕਰਵਾਉਂਦਾ ਪਿਆ ਕਿ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਉਣੀਆਂ ਨੇ। ਸੋ ਗੱਲ ਕਰੀਏ 15 ਮਈ ਦੀ, ਤਾਂ 15 ਮਈ ਵਾਲਾ ਦਿਨ ਸਭ ਨੂੰ ਚੰਗਾ ਲੱਗਣਾ ਹੈ ਔਰ ਸਭ ਨੂੰ ਲੱਗਦਾ ਵੀ ਹੈ ਕਿ ਹਾਂ ਵਾਕਈ ਇਹ ਚੀਜ਼ ਹੋਣੀ ਚਾਹੀਦੀ ਹੈ। ਹੋਣੀ ਕੀ ਚਾਹੀਦੀ ਹੈ ਕਿ 15 ਮਈ ਦਾ ਜਿਹੜਾ ਦਿਨ ਹੈ ਉਹ ਸਮਰਪਿਤ ਕੀਤਾ ਗਿਆ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼। ਔਰ ਫੈਮਿਲੀ ਜਿਹੜੀ ਹੈ ਨਾ ਉਹ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਕਿਉਂਕਿ ਫੈਮਿਲੀ ਦੇ ਵਿੱਚ ਬਹਿ ਕੇ ਨਾ ਨਾ ਤਾਂ ਤੁਹਾਨੂੰ ਕੋਈ ਡਰ ਲੱਗਦਾ ਹੈ ਔਰ ਨਾ ਤੁਹਾਨੂੰ ਕੋਈ ਫਿਕਰ ਹੁੰਦਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਰਾਊਂਡਿੰਗ ਦੇ ਵਿੱਚ ਬਹੁਤ ਸਾਰੇ ਹੈਲਪਿੰਗ ਹੈਂਡ, ਤੁਹਾਡੇ ਪ੍ਰੋਟੈਕਟਿਡ ਹੈਂਡ ਬੈਠੇ ਨੇ ਜਿਹੜੇ ਤੁਹਾਨੂੰ ਹਰ ਮੁਸ਼ਕਿਲ 'ਚੋਂ ਕੱਢ ਲੈਣਗੇ ਔਰ ਜਿਹੜੇ ਤੁਹਾਨੂੰ ਇੱਕ ਐਸਾ ਖੂਬਸੂਰਤ ਇਕੋਸਿਸਟਮ ਬਣਾ ਕੇ ਦਿੰਦੇ ਨੇ ਕਿ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਹੋ ਜਾਂਦਾ ਹੈ। ਔਰ ਪਿਆਰੇ ਬੱਚਿਓ, ਅਸੀਂ ਭਾਰਤੀ, ਅਸੀਂ ਪੰਜਾਬੀ ਇਸ ਕਰਕੇ ਵੀ ਬਲੈਸਡ ਹਾਂ ਕਿ ਅਸੀਂ ਫੈਮਿਲੀਜ਼ ਦੇ ਵਿੱਚ ਰਹਿੰਦੇ ਹਾਂ ਔਰ ਪਰਿਵਾਰ ਸਾਡੀ ਜ਼ਿੰਦਗੀ ਦਾ ਬਹੁਤ ਅਨਿੱਖੜਵਾਂ ਅੰਗ ਹੈ। ਅਸੀਂ ਉਸ ਪਰਿਵਾਰ ਤੋਂ ਕਦੇ ਵੀ ਮੂੰਹ ਨਹੀਂ ਮੋੜਦੇ ਔਰ ਜਿੱਥੇ ਵੀ ਏਕਾ ਹੁੰਦਾ ਹੈ ਉਹ ਫੈਮਿਲੀਆਂ ਹੱਸਦੀਆਂ ਨੇ, ਖੇਡਦੀਆਂ ਨੇ, ਤਰੱਕੀ ਕਰਦੀਆਂ ਨੇ। ਸੋ ਇਸ ਫੈਮਿਲੀ ਬੌਂਡ ਨੂੰ ਬਣਾ ਕੇ ਰੱਖਣ ਦੇ ਲਈ ਛੋਟੇ ਛੋਟੇ ਟਿਪਸ ਨੇ ਕਿ ਅਸੀਂ ਸਭ ਆਪਣੀ ਫੈਮਿਲੀ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰੀਏ ਔਰ ਕਿਸੇ ਵੀ ਕਿਸਮ ਦਾ ਜਿਹੜਾ ਉਹ ਮਨਮਿਟਾਵ ਹੈ ਨਾ ਉਹ ਬੜੇ ਥੋੜ੍ਹੇ ਟਾਈਮ ਲਈ ਹੁੰਦਾ। ਕਹਿੰਦੇ ਕਿ ਜਿੱਥੇ 2 ਭਾਂਡੇ ਹੋਣ ਉੱਥੇ ਖੜਕੀ ਪੈਂਦੇ ਨੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਭਾਂਡਿਆਂ ਦੇ ਵਿੱਚ ਖੂਬਸੂਰਤੀ ਵਾਲੀ ਤਰਤੀਬ ਆ ਜਾਂਦੀ ਹੈ। ਸੋ ਪਿਆਰੇ ਬੱਚਿਓ, ਇਹ ਫੈਮਿਲੀ ਬੌਂਡ ਤੁਸੀਂ ਵੀ ਬਣਾ ਕੇ ਰੱਖਣਾ ਔਰ ਆਪਣੇ ਦੋਸਤਾਂ ਨੂੰ ਵੀ ਇਸ ਬੌਂਡ ਨੂੰ ਬਣਾ ਕੇ ਰੱਖਣ ਦੀ ਪ੍ਰੇਰਣਾ ਦੇਣੀ ਹੈ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਸੋਸ਼ਲਿਜ਼ਮ ਦੀ ਉੱਤੇ ਹੀ ਕਿਤੇ ਨਾ ਕਿਤੇ ਬਾਇਓਡਾਇਵਰਸਿਟੀ ਦੀ ਗੱਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਜੈਵਿਕ ਵਿਭਿੰਨਤਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਰੀਆਂ ਹੀ ਪ੍ਰਜਾਤੀਆਂ ਜਿਹੜੀਆਂ ਨੇ ਮਨੁੱਖਾਂ ਤੋਂ ਬਾਅਦ ਆਉਂਦੀਆਂ ਉਹ ਸਾਰੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਡੇ ਈਕੋਸਿਸਟਮ ਨੂੰ ਬਣਾ ਕੇ ਰੱਖਣ ਦੇ ਲਈ। ਲੇਕਿਨ ਇੱਕ ਖਤਰੇ ਦੀ ਝੰਡੀ ਜਿਹੜੀ ਹੈ ਉਹ ਮੰਡਰਾ ਰਹੀ ਹੈ ਬਹੁਤ ਸਾਰੀਆਂ ਸਪੀਸ਼ੀਜ਼ ਦੇ ਉੱਪਰ, ਬਹੁਤ ਸਾਰੀਆਂ ਪ੍ਰਜਾਤੀਆਂ ਦੇ ਉੱਪਰ, ਖਾਸ ਕਰਕੇ ਜਿਹੜੀਆਂ ਕਿ ਨੈਸ਼ਨਲ ਐਂਡੇਂਜਰਡ ਸਪੀਸ਼ੀਜ਼ ਡੇ ਨੂੰ ਮਨਾਉਣ ਦੇ ਲਈ ਸਾਨੂੰ ਆਗਾਹ ਕਰੇ ਕਿ ਸਾਨੂੰ ਇਹ ਦਿਨ ਮਨਾਉਣਾ ਪੈ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਖਾਸ ਕਰਕੇ ਜਿਹੜੀਆਂ ਐਂਡੇਂਜਰਡ ਸਪੀਸ਼ੀਜ਼ ਨੇ ਜਿਹੜੀਆਂ ਕਿ ਲੁਪਤ ਹੋ ਰਹੀਆਂ ਨੇ ਜਾਂ ਲੁਪਤ ਹੋਣ ਦੇ ਕਗਾਰ 'ਤੇ ਨੇ, ਅਤੇ ਮਈ ਮਹੀਨੇ ਦੇ ਖਾਸ ਕਰਕੇ 3 ਸ਼ੁੱਕਰਵਾਰ ਨੂੰ ਇਹ ਦਿਨ ਤਾਂ ਹੀ ਮਨਾਇਆ ਜਾਂਦਾ ਤਾਂ ਕਿ ਇਹਨਾਂ ਦੀ ਰੱਖਿਆ ਸੁਰੱਖਿਆ ਕੀਤੀ ਜਾ ਸਕੇ। ਜਿਵੇਂ ਕਿ ਅਸੀਂ ਜਾਗਰੂਕਤਾ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਲੋਕਾਂ ਨੂੰ ਖਾਸ ਕਰਕੇ ਪ੍ਰੇਰਿਤ ਕੀਤਾ ਜਾ ਸਕੇ ਕਿ ਕਿਵੇਂ ਐਂਡੇਂਜਰਡ ਸਪੀਸ਼ੀਜ਼ ਜਿੰਨੀਆਂ ਵੀ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਹੈ, ਨਾਲ ਹੀ ਨਾਲ ਜੰਗਲੀ ਜੀਵਾਂ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਵੀ ਇਨਸਾਨਾਂ ਦੇ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਅਸੀਂ ਨਾਮ ਕੁਝ ਜਾਨਵਰਾਂ ਦੇ ਲੈ ਲਈਏ ਤਾਂ ਟਾਈਗਰ, ਰਾਇਨੋ, ਸਨੋ ਲੈਪਰਡ ਜਿਹੜੇ ਹੋ ਗਏ ਜਾਂ ਫਿਰ ਸੀ ਟਰਟਲ ਜਿਹੜੇ ਨੇ ਇਹ ਬਹੁਤ ਹੀ ਜ਼ਿਆਦਾ ਖਤਰੇ ਦੇ ਵਿੱਚ ਨੇ। ਸੋ ਯੂਨਾਈਟਿਡ ਸਟੇਟਸ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਗੱਲ ਕਰਦੇ ਹਾਂ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖਾਸ ਕਰਕੇ ਇਹੋ ਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਕਿ ਇਹਨਾਂ ਸਪੀਸ਼ੀਜ਼ ਨੂੰ ਬਚਾਇਆ ਜਾ ਸਕੇ, ਇਹਨਾਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ ਤਾਂ ਕਿ ਸਾਡਾ ਈਕੋਸਿਸਟਮ ਜਿਹੜਾ ਹੈ ਉਹ ਵਧੀਆ ਕਾਰਗਰ ਤਰੀਕੇ ਦੇ ਨਾਲ ਚੱਲਦਾ ਰਹੇ ਔਰ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਬਸਰ

0: ਕਰ ਸਕੀਏ।
1: ਸੋ ਪਿਆਰੇ ਬੱਚਿਓ, ਇਹਨਾਂ ਨੂੰ ਬਚਾ ਕਿਵੇਂ ਸਕਾਂਗੇ, ਇਹਨਾਂ ਨੂੰ ਵਧਾ ਕਿਵੇਂ ਸਕਾਂਗੇ, ਜਦੋਂ ਅਸੀਂ ਇਸ ਈਕੋਸਿਸਟਮ ਨੂੰ ਬਣਾ ਕੇ ਰੱਖਾਂਗੇ। ਇਹਨਾਂ ਜੰਗਲ ਇਹਨਾਂ ਦਾ ਖੂਬਸੂਰਤ ਘਰ ਨੇ, ਸੋ ਸਾਨੂੰ ਉਸ ਨੂੰ ਕਦੇ ਵੀ ਉਜਾੜਨਾ ਨਹੀਂ ਚਾਹੀਦਾ ਤਰੱਕੀ ਦੇ ਨਾਮ ਦੇ ਉੱਤੇ। ਪਿਆਰੇ ਬੱਚਿਓ, ਗੱਲਾਂ ਚੱਲਦੀਆਂ ਪਈਆਂ ਨੇ ਨੌਲੇਜ ਟਾਈਮ ਦੀਆਂ, ਔਰ ਨੌਲੇਜ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਜਿਹੜੇ ਜਿਹੜੇ ਵੀ ਲੋਕ ਨੌਲੇਜ ਦਾ ਪੱਲਾ ਫੜ ਕੇ ਚੱਲਦੇ ਨੇ ਉਹ ਹਮੇਸ਼ਾ ਆਪਣੀ ਕਾਮਯਾਬੀ ਦੇ ਝੰਡੇ ਜ਼ਿੰਦਗੀ ਦੇ ਵਿੱਚ ਗੱਡਦੇ ਹੀ ਰਹਿੰਦੇ ਨੇ। ਔਰ ਗੱਲ ਕਰੀਏ ਜੀ 16 ਮਈ ਦੀ, ਤਾਂ 16 ਮਈ ਦਾ ਦਿਨ ਸਾਨੂੰ ਯਾਦ ਕਰਾਉਂਦਾ ਹੈ ਕਿ ਨੈਸ਼ਨਲ ਡੇਂਗੂ ਡੇ। ਔਰ ਦੇਖੋ, ਜਿੱਦਾਂ ਹੀ ਗਰਮੀ ਆਉਂਦੀ ਹੈ ਮੱਛਰ ਵੀ ਪ੍ਰਗਟ ਹੋ ਜਾਂਦੇ ਨੇ, ਔਰ ਮੱਛਰ ਕਿੱਥੋਂ ਆਉਂਦੇ ਨੇ, ਸਾਡੇ ਆਲੇ ਦੁਆਲੇ ਤੋਂ। ਇੱਕ ਮੌਸਮ ਹੈ ਇਹਨਾਂ ਦਾ, ਔਰ ਇਹ ਉਸ ਮੌਸਮ ਦੇ ਵਿੱਚ ਪੈਦਾ ਹੋ ਜਾਂਦੇ ਨੇ, ਔਰ ਖਾਸ ਕਰਕੇ ਉਹ ਵਾਲੇ ਮੱਛਰ ਬੜੇ ਖਤਰਨਾਕ ਨੇ ਜਿਹੜੇ ਤਾਜ਼ੇ ਪਾਣੀ ਦੇ ਉੱਤੇ ਪੈਦਾ ਹੁੰਦੇ ਨੇ, ਜਿਨ੍ਹਾਂ ਨੂੰ ਡੇਂਗੂ ਵਾਲੇ ਮੱਛਰ ਕਿਹਾ ਜਾਂਦਾ ਹੈ। ਔਰ ਡੇਂਗੂ ਜਦੋਂ ਕਿਸੇ ਨੂੰ ਗੁਰਪ੍ਰੀਤ ਹੋ ਜਾਂਦਾ ਨਾ, ਤਾਂ ਬੜਾ ਔਖਾ ਕਰਦਾ। ਪਿਆਰੇ ਬੱਚਿਓ, ਸਾਵਧਾਨੀ ਸਭ ਤੋਂ ਵਧੀਆ ਹੱਲ ਹੈ। ਜੇ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਾਂਗੇ, ਪਾਣੀ ਕਿਤੇ ਨਹੀਂ ਖੜਾ ਹੋਣ ਦੇਵਾਂਗੇ, ਜੇਕਰ

0: ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਲੜੀਵਾਰ ਨਾਟਕ ਹੋਇਆ ਦੇਸ ਪਰਾਇਆ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਉਹਨਾਂ ਦਾ ਪ੍ਰਸਾਰਣ ਸਮਾਂ ਪ੍ਰੋਗਰਾਮਾਂ ਦੇ ਵੇਰਵੇ ਦੇ ਅੰਤਰਗਤ ਇਸ ਤਰ੍ਹਾਂ ਦਿਨ 1:15 'ਤੇ ਹੋਏਗਾ ਪ੍ਰੋਗਰਾਮ ਫੌਜੀ ਵੇਰਾ ਲਈ ਜੋ ਜਾਰੀ ਰਹੇਗਾ 2:15 ਤੱਕ ਅਤੇ ਇਸ ਦੌਰਾਨ ਤੁਸੀਂ ਖਬਰਾਂ ਸੁਣੋਗੇ। 1:40 'ਤੇ ਪੰਜਾਬੀ ਅਤੇ 1:50 'ਤੇ ਉਰਦੂ ਖਬਰਾਂ ਹੋਣਗੀਆਂ ਦਿੱਲੀ ਕੇਂਦਰ ਤੋਂ ਅਤੇ ਸ਼ਾਮ 4:00 ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਪਰਿਮਲ। ਹਿੰਦੀ ਸਾਹਿਤਕ ਪੱਤ੍ਰਿਕਾ ਪਰਿਮਲ ਦਾ ਵਿਸ਼ਾ ਰਹੇਗਾ ਅੱਜ ਦਾ ਕ੍ਰਿਤਰਿਮ ਮੇਧਾ ਏਵਮ ਹਿੰਦੀ ਸਾਹਿਤ। ਇਸ ਪਰਿਚਰਚਾ ਵਿੱਚ ਹਿੱਸਾ ਲਿਆ ਡਾਕਟਰ ਨੀਲਮ ਸੇਠੀ, ਪ੍ਰੋਫੈਸਰ ਸੋਮਨਾਥ ਸ਼ਰਮਾ, ਡਾਕਟਰ ਪੂਨਮ ਮਹਾਜਨ। ਸਮਾਂ ਸ਼ਾਮ 4:02। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮੀ 4:30 ਅਤੇ ਸ਼ਾਮ 5:30 ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:00, ਜਿਸ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਫਲਦਾਰ ਬੂਟਿਆਂ ਦੀ ਦੇਖਭਾਲ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਸੰਦੀਪ ਸਿੰਘ। 90 ਸਾਲ ਆਕਾਸ਼ਵਾਣੀ ਦੇ ਨਾਲ ਅਤੇ ਰੂਪਕ ਸੁਣਾਇਆ ਜਾਏਗਾ ਰਾਜਾ ਰਸਾਲੂ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:00 ਤੋਂ ਲੈ ਕੇ 7:30 ਤੱਕ। 7:30 ਪੰਜਾਬੀ ਖਬਰਾਂ ਹੋਣਗੀਆਂ ਅਤੇ 7:40 'ਤੇ ਪ੍ਰੋਗਰਾਮ ਹੋਏਗਾ ਵਗਦੇ ਪਾਣੀ। ਇਸ ਵਿੱਚ ਕਹਾਣੀ ਹੋਏਗੀ ਅੱਜ ਸੰਸਕ੍ਰਿਤ ਦੀ ਠੱਕ ਠੱਕ। ਵਾਰਤਾਕਾਰ ਸੰਦੀਪ ਕੁਮਾਰ। ਇਸ ਤੋਂ ਬਾਅਦ ਤੁਸੀਂ ਕੁਝ ਗਜ਼ਲਾਂ ਸੁਣੋਗੇ। ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦਾ ਇਹ ਸਮਾਂ ਰਹੇਗਾ ਰਾਤ 8:00 ਅਤੇ ਇਸ ਤੋਂ ਬਾਅਦ ਤੁਸੀਂ ਕੁਝ ਫਿਲਮੀ ਗੀਤ ਸੁਣੋਗੇ। ਰਾਤ 9:15 'ਤੇ ਸਪੋਟਲਾਈਟ ਅਖਿਲ ਭਾਰਤੀ ਸੰਗੀਤ ਦਾ ਪ੍ਰੋਗਰਾਮ। ਰਾਤ ਰਵਾਸੀ ਅਖਿਲ ਭਾਰਤੀ ਸੰਗੀਤ ਸਭਾ ਦਾ ਸਮਾਂ ਰਹੇਗਾ ਰਾਤ 10:00 ਅਤੇ ਕਲਾਕਾਰ ਹੋਣਗੇ ਵਿਦਵਾਨ ਸ਼੍ਰੀ ਡੀ ਸ੍ਰੀਨਿਵਾਸ। ਇਹਨਾਂ ਦਾ ਕਰਨਾਟਕ ਵੀਣਾ ਵਾਦਨ ਹੋਏਗਾ। ਰਾਤ ਅੰਗਰੇਜ਼ੀ ਰੂਪਕਾਂ ਦਾ ਪ੍ਰੋਗਰਾਮ 9:30 ਦਿੱਲੀ ਕੇਂਦਰ ਤੋਂ ਹੀ ਪ੍ਰਸਾਰਿਤ ਹੋਏਗਾ। ਇਸ ਤੋਂ ਇਲਾਵਾ ਸਮਾਚਾਰ 11:00 ਹਿੰਦੀ ਵਿੱਚ, 11:05 'ਤੇ ਅੰਗਰੇਜ਼ੀ ਸਮਾਚਾਰ ਅਤੇ ਰਾਤ 8:45 'ਤੇ ਸਮਾਚਾਰ ਸੰਧਿਆ ਦਿੱਲੀ ਕੇਂਦਰ ਤੋਂ ਹੀ ਰਿਲੇਅ ਹੋਣਗੇ। ਪ੍ਰਾਦੇਸ਼ਿਕ ਖਬਰਾਂ ਦਾ ਸਮਾਂ ਹੁੰਦਾ ਹੈ ਸਾਡੇ ਕੇਂਦਰ ਤੋਂ ਦਿਨ 1:10 ਅਤੇ ਸ਼ਾਮ 6:20 'ਤੇ ਤੁਸੀਂ ਸੁਣਦੇ ਹੋ ਪ੍ਰਾਦੇਸ਼ਿਕ ਖਬਰਾਂ। ਇਸ ਤੋਂ ਇਲਾਵਾ ਸਾਡੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਰੋਜ਼ਾਨਾ 3:00 ਸੁਣਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜੋ ਕਿ ਖਤਾਂ 'ਤੇ ਆਧਾਰਿਤ ਹੁੰਦਾ ਹੈ। ਔਰ ਇਸ ਤੋਂ ਇਲਾਵਾ ਤੁਸੀਂ ਰਾਤ 11:10 ਤੋਂ ਲੈ ਕੇ ਰਾਤ 1:00 ਤੱਕ ਸੁਣਦੇ ਹੋ 1:00 ਤੱਕ ਪ੍ਰੋਗਰਾਮ ਸੌਗਾਤ। ਔਰ ਇਹ ਪ੍ਰੋਗਰਾਮ ਵੀ ਸਾਡੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਔਰ ਡੀ ਟੀ ਐਚ ਦਾ ਜਿਹੜਾ ਪ੍ਰੋਗਰਾਮ ਤੁਸੀਂ ਸੁਗਾਤ ਰਾਤ 11:10 'ਤੇ ਸੁਣਦੇ ਹੋ, ਇਹਦੇ ਲਈ ਸਾਡਾ ਫੋਨ ਨੰਬਰ ਰਹਿੰਦਾ ਹੈ ਡੀ ਟੀ ਐਚ ਵਾਸਤੇ 2342-1171 ਔਰ ਏਰੀਆ ਕੋਡ ਹੈ ਜਲੰਧਰ ਦਾ 0181 ਯਾਨੀ 0181। ਇਸ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਪ੍ਰੋਗਰਾਮਾਂ ਦੇ ਵੇਰਵੇ ਦੇ ਅੰਤਰਗਤ। ਅਤੇ ਜੇਕਰ ਤੁਹਾਨੂੰ ਕੋਈ ਵੀ ਪ੍ਰੋਗਰਾਮ ਚੰਗਾ ਲੱਗਦਾ ਹੈ ਔਰ ਕਿਹੜਾ ਪ੍ਰੋਗਰਾਮ ਤੁਸੀਂ ਹੋਰ ਚਾਹੁੰਦੇ ਹੋ ਕਿ ਇਸ ਵਿੱਚ ਚੇਂਜ ਹੋਵੇ, ਪਰਿਵਰਤਨ ਹੋਵੇ, ਤਾਂ ਤੁਸੀਂ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਜੋ ਕਿ ਹਰ ਸ਼ਨੀਚਰਵਾਰ ਸਵੇਰੇ 9:30 ਚੱਲਦਾ ਹੈ, ਇਸ ਲਈ ਤੁਸੀਂ ਪਾ ਸਕਦੇ ਹੋ ਪ੍ਰੋਗਰਾਮ ਤੁਹਾਡੀ ਚਿੱਠੀ ਮਿਲਦੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 144001। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਹਰ ਸ਼ਨੀਚਰਵਾਰ ਸਵੇਰੇ 9:30 ਹੁੰਦਾ ਔਰ ਇਸ ਦਾ ਦੁਬਾਰਾ ਤੁਸੀਂ ਪ੍ਰਸਾਰਣ ਸੁਣਦੇ ਹੋ ਹਰ ਐਤਵਾਰ ਰਾਤ 8:00 ਔਰ ਸਿਰਫ ਉਸ ਦਿਨ ਨਹੀਂ ਸੁਣਦੇ ਜਿਸ ਦਿਨ ਮਨ ਕੀ ਬਾਤ ਹੁੰਦਾ ਹੈ। 1:10 ਹੋਏ ਨੇ, ਸੁਣਦੇ ਹਾਂ ਪ੍ਰਦੇਸ਼ੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼

0: ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦਮੁਖਤਿਆਰੀ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇੱਕ ਮਜ਼ਬੂਤ ਲਾਗੂ ਕਰਨ ਵਾਲੀ ਵਿਧੀ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਉਪਾਵਾਂ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੇ ਭੁਗਤਾਨ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨਾਂ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਵੀ ਸ਼ਾਮਲ ਨੇ। ਦਿਹਾੜੀ ਦੀ ਤਨਖਾਹਾਂ ਦਾ ਭੁਗਤਾਨ ਸ਼ਿਫਟ ਦੇ ਅੰਤ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ, ਹਫ਼ਤਾਵਾਰੀ ਤਨਖਾਹ ਪੰਦਰਵਾੜੇ ਦੇ ਅੰਤ ਤੋਂ 2 ਦਿਨ ਦੇ ਅੰਦਰ ਅੰਦਰ, ਪੰਦਰਵਾੜੇ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਅੰਦਰ ਮਾਸਿਕ ਤਨਖਾਹ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਕਣਕ ਦੇ ਖਰੀਦ ਸੀਜ਼ਨ ਦੌਰਾਨ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਇਆ ਹੈ, ਜਿਸ ਤਹਿਤ ਕਣਕ ਦੀ ਆਮਦ ਅਤੇ ਖਰੀਦ ਦੋਵਾਂ ਪੱਖੋਂ 122 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਲਿਆ ਗਿਆ ਹੈ। ਖਰੀਦ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਤਾਰ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਇਹ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਹੁਣ ਤੱਕ ਕੁੱਲ 122.7 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 122.23 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। 7 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 29,000 ਕਰੋੜ ਰੁਪਏ ਤੋਂ ਵੱਧ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਨਿਰਵਿਘਨ ਅਤੇ ਸਫਲ ਖਰੀਦ ਸੀਜ਼ਨ ਯਕੀਨੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ 1897 ਖਰੀਦ ਕੇਂਦਰਾਂ ਅਤੇ ਲਗਭਗ 987 ਅਸਥਾਈ ਯਾਰਡਾਂ ਨੂੰ ਕਾਰਜਸ਼ੀਲ ਕਰਨ ਵਰਗੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਲਵਾਨ ਤੋਂ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਰਾਸ਼ਨ ਕਿੱਟ ਵੰਡ ਕੇ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ ਕੀਤੀ। ਦੇਸ਼ ਭਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚੋਂ ਇੱਕ ਮੇਰੀ ਰਸੋਈ ਸਕੀਮ ਹੇਠ ਸੂਬੇ ਦੇ ਕਰੀਬ 40 ਲੱਖ ਗਰੀਬ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਪਰਿਵਾਰਾਂ ਨੂੰ ਰਾਸ਼ਨ ਕਿੱਟ ਮਿਲਿਆ ਕਰੇਗੀ। ਇਸ ਸਕੀਮ ਨੂੰ ਵੱਧਦੀ ਮਹਿੰਗਾਈ ਦੌਰਾਨ ਸੰਘਰਸ਼ਸ਼ੀਲ ਪਰਿਵਾਰਾਂ 'ਤੇ ਰਸੋਈ ਦੇ ਬੋਝ ਨੂੰ ਘਟਾਉਣ ਲਈ ਅੱਤ ਲੋੜੀਂਦੀ ਮਦਦ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਐਲਾਨ ਕਰ ਰਹੀ ਹੈ, ਸਗੋਂ ਮੁਫ਼ਤ ਬਿਜਲੀ, ਸਿਹਤ ਸੰਭਾਲ, ਔਰਤਾਂ ਕੇਂਦਰ ਸਪਲਾਈ ਸਕੀਮਾਂ ਅਤੇ ਖੁਰਾਕ ਸੁਰੱਖਿਆ ਉਪਰਾਲਿਆਂ ਰਾਹੀਂ ਹਰ ਘਰ ਨੂੰ ਢੁਕਵੀਂ ਰਾਹਤ ਪ੍ਰਦਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸਮਾਜਿਕ ਭਲਾਈ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਪ ਸਰਕਾਰ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਆਧੁਨਿਕੀਕਰਨ ਕਰ ਰਹੀ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਬੇ ਭਰ ਵਿੱਚ ਕੱਲ੍ਹ ਸਾਲ 2026 ਦੀ ਦੂਸਰੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਸ ਪਹਿਲਕਦਮੀ ਦਾ ਉਦੇਸ਼ ਝਗੜਿਆਂ ਦਾ ਜਲਦ, ਘੱਟ ਖਰਚ ਨਾਲ ਅਤੇ ਦੋਸਤਾਨਾ ਢੰਗ ਨਾਲ ਨਿਪਟਾਰਾ ਕਰਨਾ ਹੈ। ਲੋਕ ਅਦਾਲਤ ਵਿੱਚ ਸਿਵਲ ਵਿਵਾਹਤਾ, ਜਾਇਦਾਦ, ਮੋਟਰ ਦੁਰਘਟਨਾ ਦੇ ਦਾਅਵਿਆਂ, ਬੈਂਕਿੰਗ, ਬੀਮਾ ਅਤੇ ਹੋਰ ਮਾਮਲਿਆਂ ਸਮੇਤ ਕਈ ਤਰ੍ਹਾਂ ਦੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਸਬ ਡਿਵੀਜ਼ਨਾਂ ਵਿੱਚ ਕੁੱਲ 399 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਰਾਹੀਂ 5,25,137 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ਵਿੱਚੋਂ 4,68,633 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 109ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ 536 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪੁਲਿਸ ਟੀਮਾਂ ਨੇ 17 ਹਥਿਆਰਾਂ ਸਮੇਤ 221 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 27,850 ਹੋ ਗਈ ਹੈ। ਇਸ ਤੋਂ ਇਲਾਵਾ 93 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ, ਜਦਕਿ 41 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 6 ਭਗੋੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ। IPL ਕ੍ਰਿਕਟ ਵਿੱਚ ਅੱਜ ਪਲੇਅਆਫ ਕੁਆਲੀਫਾਈ ਲਈ ਮਹੱਤਵਪੂਰਨ ਮੈਚ ਹੋਣਗੇ। ਦਿਨ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੁਪਹਿਰ 3:30 ਵਜੇ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ। ਦੂਸਰਾ ਮੈਚ ਸ਼ਾਮ 7:30 ਵਜੇ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਸ ਦਰਮਿਆਨ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਜੈਪੁਰ ਵਿੱਚ ਰਾਜਸਥਾਨ ਰਾਇਲਸ ਨੂੰ 77 ਜੋੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AARNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਮੇਰਾ ਲਈ।

ਹੁਣੇ ਤੁਸੀਂ ਮੁਕੇਸ਼ ਨੂੰ ਸੁਣ ਰਹੇ ਸੀ। ਫਿਲਮ ਸੀ ਮਿਲਾਪ। ਆਵਨ ਸੁਣਦੇ ਆ ਅਗਲਾ ਗੀਤ। ਫਿਲਮ ਹੈ ਦਿਲ ਨੇ ਫਿਰ ਯਾਦ ਕੀਆ। ਆਵਾਜ਼ ਆਸ਼ਾ ਭੋਸਲੇ ਦੀ।

ਦਿਲ ਨੇ ਫਿਰ ਯਾਦ ਕੀਆ। ਹੁਣੇ ਤੁਸੀਂ ਇਸ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਆਵਨ ਸੁਣਦੇ ਹਾਂ ਕਿਸ਼ੋਰ ਕੁਮਾਰ ਨੂੰ। ਫਿਲਮ ਹੈ ਅਮਰ ਪ੍ਰੇਮ।

ਹੁਣ ਤੁਸੀਂ ਸੁਣ ਰਹੇ ਸੀ ਫਿਲਮ ਅਮਰ ਪ੍ਰੇਮ ਦਾ ਨਗਮਾ, ਕਿਸ਼ੋਰ ਕੁਮਾਰ ਦਾ ਗਾਇਆ ਹੋਇਆ। ਆਉਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੂੰ ਸੁਣਦੇ ਹਾਂ, ਫਿਲਮ ਹੈ ਜੀਵਨ ਮ੍ਰਿਤਿਯੂ।

0: ਵਿਦਾਈ, ਹੁਣੇ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ, ਲਤਾ ਮੰਗੇਸ਼ਕਰ ਦੀ ਆਵਾਜ਼ ਸੀ। ਫਸਟ ਜਿਹੜਾ ਪ੍ਰੋਗਰਾਮ ਤੁਸੀਂ ਰੋਜ਼ਾਨਾ ਸੁਣਦੇ ਹੋ ਸਾਡੇ ਇਸ ਚੈਨਲ ਤੋਂ, 1:15 ਤੋਂ ਲੈ ਕੇ 2:15 ਵਜੇ ਤੱਕ, ਔਰ ਇਸ ਤਰ੍ਹਾਂ ਤੁਸੀਂ ਕੁਝ ਕੇ 40 ਮਿੰਟ ਸੁਣਦੇ ਹੋ ਖਬਰਾਂ ਪੰਜਾਬੀ ਵਿੱਚ, ਕੁਝ ਕੇ ਪੰਜਾਬ ਵਿੱਚ ਉਰਦੂ ਖਬਰਾਂ ਜੋ ਕਿ ਦਿੱਲੀ ਕੇਂਦਰ ਤੋਂ ਰਿਲੇਅ ਹੁੰਦੀਆਂ। ਔਰ 2:30 ਵਜੇ ਅੱਜ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ, ਇਸ ਦੇ ਤਹਿਤ ਤੁਸੀਂ ਸੁਣੋਗੇ ਅੱਜ ਪ੍ਰੀਤਮ ਸਿੰਘ ਢਾਡੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਵਾਰਾਂ। ਸਮਾਂ ਰਹੇਗਾ ਬਾਅਦ ਦੁਪਹਿਰ 2:30 ਵਜੇ ਪ੍ਰੋਗਰਾਮ ਹੋਏਗਾ ਰੰਗਲੀ ਧਰਤੀ, ਜਿਸ ਦੇ ਅੰਤਰਗਤ ਅੱਜ ਐਤਵਾਰ ਹੈ, ਐਤਵਾਰ ਨੂੰ ਤੁਸੀਂ ਕਵੀਸ਼ਰੀ ਸੁਣਦੇ ਹੋ, ਕਲਾਕਾਰ ਹੋਣਗੇ ਪ੍ਰੀਤਮ ਸਿੰਘ ਢਾਡੀ ਅਤੇ ਸਾਥੀ। ਇਸ ਸਮੇਂ ਦਿਨ ਦੇ 1:40 ਹੋ ਰਹੇ ਨੇ, ਆਓ ਸੁਣਦੇ ਹਾਂ ਖਬਰਾਂ ਪੰਜਾਬੀ ਵਿੱਚ ਅਤੇ 1:50 ਉਰਦੂ ਖਬਰਾਂ ਹੋਣਗੀਆਂ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ੍ਰੀ ਮੋਦੀ ਨੇ ਅੱਜ ਸਵੇਰੇ ਬੈਂਗਲੁਰੂ ਵਿਚ ਆਰਟ ਆਫ਼ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿਚ ਹਿੱਸਾ ਲਿਆ। ਤਮਿਲਨਾਡੂ ਵਿਚ ਤਮਿਲਗਾ ਵੇਤਰੀ ਕੜਗਮ ਦੇ ਸੰਸਥਾਪਕ ਸ੍ਰੀ ਜੋਜ਼ਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਸਾਮ 'ਚ ਸੀਨੀਅਰ ਬੀਜੇਪੀ ਨੇਤਾ ਡਾਕਟਰ ਹਿਮੰਤ ਬਿਸਵ ਸਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਅਤੇ ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ਾਂਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਬੈਂਗਲੁਰੂ ਵਿੱਚ ਆਰਟ ਆਫ਼ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਉਹਨਾਂ ਆਰਟ ਆਫ਼ ਲਿਵਿੰਗ ਅੰਤਰਰਾਸ਼ਟਰੀ ਕੇਂਦਰ ਵਿਖੇ ਨਵੇਂ ਬੜੇ ਧਿਆਨ ਮੰਦਰ ਦਾ ਉਦਘਾਟਨ ਵੀ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੇਵਾ ਅਧਿਆਤਮ ਅਤੇ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਵਿੱਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਚੁਗਿਰਦੇ ਪ੍ਰਤੀ ਜ਼ਿੰਮੇਵਾਰੀ, ਨੌਜਵਾਨਾਂ ਦੇ ਸ਼ਕਤੀਕਰਨ ਅਤੇ ਅੰਦਰੂਨੀ ਤੰਦਰੁਸਤੀ ਰਾਹੀਂ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਮੂਹਿਕ ਯਤਨਾਂ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ।
1: ਵਿਕਸਿਤ ਭਾਰਤ ਦਾ ਨਿਰਮਾਣ ਐਸੇ ਯੁਵਾਓ ਸੇ ਹੀ ਹੋਗਾ, ਜੋ ਯੁਵਾ ਮਾਨਸਿਕ ਰੂਪ ਸੇ ਸ਼ਾਂਤ ਹੋ, ਜੋ ਸਮਾਜਿਕ ਰੂਪ ਸੇ ਜ਼ਿੰਮੇਦਾਰ ਹੋ, ਔਰ ਜੋ ਸਮਾਜ ਕੇ ਪ੍ਰਤੀ ਸੰਵੇਦਨਸ਼ੀਲ ਹੋ। इसलिए स्पिरिचुअल वेलबींग, मेंटल हेल्थ, योग, मेडिटेशन, इस पर काम करने वाली आपकी ये महत्वपूर्ण गतिविधि, इन सब की भूमिका बहुत बहुत अहम है।
0: बेंगलुरु बारे गल करदे हैं, प्रधानमंत्री ने बेंगलुरु दिया प्राप्तियां दी शलाघा की थी।
1: ये शहर सॉफ्टवेयर और सर्विसेज के लिए दुनिया भर में जाना जाता है, लेकिन भारत की सांस्कृतिक पहचान, स्पिरिचुअलिटी, आध्यात्मिक चेतना को भी इस शहर ने नई ऊंचाई दी है। ध्यान, प्राणायाम भारत के संस्कारों का अभिन्न हिस्सा रहे हैं। आज दुनिया भर के लोग भारत के इन आध्यात्मिक संस्कारों से प्रभावित हैं और इन्हीं पुरातन संस्कारों से भारत की भी अनेक संस्थाओं को प्रेरणा मिलती रही है।
0: ਅੱਜ ਬਾਅਦ ਵਿੱਚ ਪ੍ਰਧਾਨ ਮੰਤਰੀ ਹੈਦਰਾਬਾਦ ਯਾਤਰਾ ਕਰਨਗੇ ਅਤੇ ਹੈਦਰਾਬਾਦ ਵਿੱਚ ਕਰੀਬ 9,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ੍ਰੀ ਮੋਦੀ ਹੈਦਰਾਬਾਦ ਪਣਜੀ ਆਰਥਿਕ ਲਾਂਘੇ ਅਤੇ ਗੋਡੇ ਬੇਲੂਰ ਤੋਂ ਮਹਿਬੂਬ ਨਗਰ ਤੱਕ 4 ਮਾਰਗੀ ਰਾਸ਼ਟਰੀ ਸ਼ਾਹਰਾਹ ਨੰਬਰ 167 ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਕੁੱਲ ਪ੍ਰੋਜੈਕਟ ਲਾਗਤ 3,175 ਕਰੋੜ ਰੁਪਏ ਤੋਂ ਵੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਭਾਜਪਾ ਦੀ ਜਿੱਤ ਉਹਨਾਂ ਦੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਰਾਸ਼ਟਰ ਨੀਤੀ ਲਈ ਜਨਤਕ ਹਮਾਇਤ ਦਾ ਪ੍ਰਮਾਣ ਏ। ਉਹਨਾਂ ਕਿਹਾ ਕਿ ਚੋਣ ਨਤੀਜੇ ਰਾਸ਼ਟਰ ਦੇ ਰੁੱਖ ਨੂੰ ਦਰਸਾਉਂਦੇ ਨੇ, ਜੋ ਉਹਨਾਂ ਦੀ ਸਰਕਾਰ ਦੇ ਰਾਸ਼ਟਰੀ ਪ੍ਰੋਗਰਾਮਾਂ ਅਤੇ ਨਤੀਜਿਆਂ ਦੀ ਹਮਾਇਤ ਕਰਨ ਵਾਲੇ ਜਨਤਕ ਸੰਦੇਸ਼ਾਂ ਦਾ ਸੰਕੇਤ ਦਿੱਤੇ ਨੇ। ਅੱਜ ਬੈਂਗਲੁਰੂ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਅਜਿਹੀ ਸਰਕਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਕੰਮ ਕਰਦੀ ਏ, ਜੋ ਤੇਜ਼ੀ ਨਾਲ ਚੰਗਾ ਸ਼ਾਸਨ ਪ੍ਰਦਾਨ ਕਰਦੀ ਏ ਅਤੇ ਹੱਲ ਪ੍ਰਦਾਨ ਕਰਦੀ ਏ ਅਤੇ ਦੇਸ਼ ਨੂੰ ਅੱਗੇ ਲਿਜਾਂਦੀ ਏ।
1: भारत की जनता कह रही है कि हमें पीड़ चाहिए, हमें गेम नहीं सॉल्यूशंस चाहिए, हमें राष्ट्र नीति वाली राजनीति चाहिए। साथियों, आज पूरा का पूरा देश भाजपा की राष्ट्र नीति के साथ कदम से कदम मिलाकर चल रहा है और कर्नाटका तो हमेशा से ही ਬੀਜੇਪੀ ਕੇ ਲਿਏ ਊਰਜਾ ਕਾ ਕੇਂਦਰ ਰਹਾ ਹੈ।
0: ਤਮਿਲਨਾਡੂ ਵਿੱਚ ਤਮਿਲਾ ਵੇਤਰੀ ਕੜਗਮ TVK ਦੇ ਸੰਸਥਾਪਕ ਸ੍ਰੀ ਜੋਜ਼ਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਸਵੇਰੇ 10 ਵਜੇ ਨਹਿਰੂ ਇੰਡੋਰ ਸਟੇਡੀਅਮ ਵਿੱਚ ਹੋਇਆ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ ਸ੍ਰੀ ਵਿਜੇ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਉਹਨਾਂ ਦੇ ਨਾਲ 9 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲੇ ਵਿੱਚ KG ਅਰੁਣ ਰਾਜ, ਆਧਵ ਅਰਜੁਨ, ਐਨਾਨੰਦ ਸੇਲਵੀ, SK ਕੀਰਤਨਾ ਅਤੇ ਡਾਕਟਰ TK ਪ੍ਰਭੂ ਸ਼ਾਮਲ ਸਨ। ਸਹੁੰ ਚੁੱਕ ਸਮਾਰੋਹ ਵਿੱਚ ਰਾਹੁਲ ਗਾਂਧੀ ਅਤੇ ਤਮਿਲ ਫਿਲਮ ਸਨਅਤ ਦੀਆਂ ਕਈ ਸ਼ਖਸੀਅਤਾਂ ਮੌਜੂਦ ਸਨ। ਸ੍ਰੀ ਵਿਜੇ ਨੇ ਕਾਂਗਰਸ, CPI, CPIM, VCK ਅਤੇ IUML ਦੀ ਹਮਾਇਤ ਨਾਲ 234 ਮੈਂਬਰੀ ਸਭਾ ਵਿੱਚ 120 ਚੁਣੇ ਹੋਏ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਜੋਜ਼ਫ ਵਿਜੇ ਨੂੰ ਤਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ

0: ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਮਿਲਨਾਡੂ ਸਰਕਾਰ ਨਾਲ ਕੰਮ ਕਰਦੀ ਰਹੇਗੀ। ਉਹਨਾਂ ਸ਼੍ਰੀ ਵਿਜੇ ਦੇ ਆਉਣ ਵਾਲੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਆਸਾਮ ਵਿੱਚ ਸੀਨੀਅਰ ਨੇਤਾ ਡਾਕਟਰ ਹਿਮੰਤ ਬਿਸਵਾ ਸਰਮਾ ਨੂੰ ਭਾਜਪਾ ਵਿਧਾਇਕ ਦਲ ਦੇ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਅੱਜ ਸਵੇਰੇ ਗੁਵਾਹਾਟੀ ਵਿੱਚ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਰਣਜੀਤ ਕੁਮਾਰ ਦਾਸ, ਬਿਸਵਜੀਤ ਠਿਮਰੀ, ਅਜੰਤਾ ਨਿਯੋਗ, ਰਾਜਦੀਪ ਰਾਏ, ਅਸ਼ੋਕ ਸਿੰਘਲ ਅਤੇ ਪੀਯੂਸ਼ ਸੂਸ਼ ਹਜ਼ਾਰਿਕਾ ਸਮੇਤ ਕੁੱਲ 8 ਭਾਜਪਾ ਵਿਧਾਇਕਾਂ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਡਾਕਟਰ ਹਿਮੰਤ ਬਿਸਵਾ ਸਰਮਾ ਦੇ ਨਾਂ ਦੀ ਤਜਵੀਜ਼ ਰੱਖੀ। ਇਸ ਤਜਵੀਜ਼ ਨੂੰ ਬਾਅਦ ਵਿੱਚ ਹਾਜ਼ਰ ਹੋਰ ਵਿਧਾਇਕਾਂ ਨੇ ਹਮਾਇਤ ਦਿੱਤੀ। ਇਸ ਤੋਂ ਬਾਅਦ 10 AGP ਵਿਧਾਇਕਾਂ ਅਤੇ BPF ਵਿਧਾਇਕਾਂ ਦੀ ਮੌਜੂਦਗੀ ਵਿੱਚ AGP ਨੇਤਾ ਅਤੁਲ ਬੋਰਾ ਅਤੇ BPF ਨੇਤਾ ਰਿਹੋਨ ਡੇਮਰੀ ਨੇ NDA ਦੇ ਨੇਤਾ ਦੇ ਤੌਰ 'ਤੇ ਡਾਕਟਰ ਹਿਮੰਤ ਬਿਸਵਾ ਸਰਮਾ ਦਾ ਨਾਂ ਦੀ ਤਜਵੀਜ਼ ਕੀਤੀ। ਇਹਨਾਂ ਤਜਵੀਜ਼ਾਂ ਦੇ ਬਾਅਦ ਭਾਜਪਾ ਦੇ ਕੇਂਦਰੀ ਨਿਗਰਾਨ ਜਗਤ ਪ੍ਰਕਾਸ਼ ਨੱਡਾ ਨੇ ਰਸਮੀ ਤੌਰ 'ਤੇ ਡਾਕਟਰ ਹਿਮੰਤ ਬਿਸਵਾ ਸਰਮਾ ਨੂੰ ਭਾਜਪਾ ਦੇ NDA ਦਾ ਨੇਤਾ ਐਲਾਨਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ N ਰੰਗਾਸਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਨਿਯੁਕਤੀ ਤੋਂ ਬਾਅਦ ਉਪ ਰਾਸ਼ਟਪਾਲ ਕੇ ਕੈਲਾਸ਼ ਨਾਥਨ ਨੇ ਸ੍ਰੀ ਰੰਗਾਸਾਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRA ਨਿਊ ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇੱਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ। ਇਹਨਾਂ ਉਪਾਵਾਂ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੇ ਭੁਗਤਾਨ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨਾਂ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਸ਼ਾਮਿਲ ਨੇ। ਦਿਹਾੜੀ ਦੀ ਤਨਖਾਹਾਂ ਦਾ ਭੁਗਤਾਨ ਸ਼ਿਫਟ ਦੇ ਅੰਤ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ ਹਫ਼ਤਾਵਾਰੀ ਤਨਖਾਹ, ਪੰਦਰਵਾੜੇ ਦੇ ਅੰਤ ਤੋਂ 2 ਦਿਨ ਦੇ ਅੰਦਰ ਅੰਦਰ ਪੰਦਰਵਾੜੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਮਾਸਿਕ ਤਨਖਾਹ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਕਿਹਾ ਕਿ ਹਫ਼ਤਾ ਭਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਅਤੇ ਸੱਭਿਆਚਾਰਕ ਸਮਝ ਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ ਵਿੱਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇੱਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਵੀ ਕਿਹਾ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਵਿਸ਼ੇਸ਼ ਤੌਰ 'ਤੇ ਪੇਸ਼ ਕਰਦੀ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਅਤੇ ਬਰਾਬਰ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਏ। ਖੇਡਾਂ ਵਿੱਚ IPL ਕ੍ਰਿਕਟ ਵਿੱਚ ਅੱਜ ਪਲੇਅ ਆਫ ਕੁਆਲੀਫਾਈ ਮੈਚ ਹੋਣਗੇ। ਦਿਨ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਦੁਪਹਿਰ ਬਾਅਦ 3:30 ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਦਿਨ ਦੇ ਇੱਕ ਹੋਰ ਮੁਕਾਬਲੇ ਵਿੱਚ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਅੱਜ ਸ਼ਾਮ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਨਾਲ ਸ਼ਾਮ 7:30 ਹੋਏਗਾ। ਤੀਰਅੰਦਾਜ਼ੀ ਵਿੱਚ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਕੁਮਕੁਮ ਮੋਹੜ ਦੀ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ਾਂਘਾਈ ਵਿੱਚ ਤੀਰਅੰਦਾਜ਼ ਵਿਸ਼ਵ ਕੱਪ ਪੜਾਅ 2 ਵਿੱਚ ਮੇਜ਼ਬਾਨ ਚੀਨ ਨੂੰ ਸ਼ੂਟ ਆਫ ਵਿੱਚ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ਼੍ਰੀ ਮੋਦੀ ਨੇ ਅੱਜ ਸਵੇਰੇ ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਤਮਿਲਨਾਡੂ ਵਿੱਚ ਸਲਿਮਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਸਾਮ 'ਚ ਸੀਨੀਅਰ BJP ਨੇਤਾ ਡਾਕਟਰ ਹਿਮੰਤ ਬਿਸਵਾ ਸਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨੇਤਾ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ ਅਤੇ ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਯੇ ਆਕਾਸ਼ਵਾਣੀ ਹੈ, ਅਬ ਆਪ ਆਦਾਬ। ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਕਲੀਮ ਅਹਿਮਦ।

ਤੁਸੀਂ ਕਿਸ਼ੋਰ ਕੁਮਾਰ ਨੂੰ ਸੁਣਦੇ ਸੀ, ਫਿਲਮ ਸੀ ਖਰਾ ਖੋਟਾ ਅਤੇ ਫੌਜੀ ਵੀਰੋ। ਇਸ ਗੀਤ ਦੇ ਨਾਲ ਹੀ ਹੁਣ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਹੁੰਦਾ। ਆਗਿਆ ਚਾਹਾਂਗੇ। ਜੈ ਹਿੰਦ।

0: ਸਾਕਾ ਸ਼੍ਰੀ ਗੁਰੂ ਅਰਜਨ ਦੇਵ ਜੀ, ਕਾਇ ਕਲਾਕਾਰ ਪ੍ਰੀਤਮ ਸਿੰਘ ਢਾਡੀ ਤੇ ਸਾਥੀ।
1: ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਕਰਨ ਵਿੱਚ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਦਾ ਹੱਥ ਸੀ, ਉੱਥੇ ਗੁਰੂ ਘਰ ਦੇ ਆਪਣੇ ਵੀ ਗੁਰੂ ਘਰ ਦੇ ਨਾਲ ਵਿਰੋਧਤਾ ਰੱਖਦੇ ਸਨ, ਤੇ ਜਿਨ੍ਹਾਂ ਵਿੱਚੋਂ ਖਾਸ ਕਰਕੇ ਚੰਦੂ ਹੈ ਦਿੱਲੀ ਦੇ ਰਹਿਣ ਵਾਲਾ ਜੋ ਜਹਾਂਗੀਰ ਦਾ ਦੀਵਾਨ ਹੈ, ਇਸ ਦੀ ਲੜਕੀ ਜਵਾਨ ਹੋਈ ਹੈ, ਇਹਨੇ ਆਪਣੀ ਲੜਕੀ ਦਾ ਵਰ ਟੋਲਣ ਵਾਸਤੇ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਭੇਜਿਆ, ਉਹ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਤੱਕਿਆ, ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪ੍ਰਵਾਨ ਕਰ ਲਿਆ। ਬ੍ਰਾਹਮਣ ਖੁਸ਼ੀ ਖੁਸ਼ੀ ਹੋ ਕਰਕੇ ਦਿੱਲੀ ਵਾਪਸ ਗਏ ਨੇ, ਚੰਦੂ ਨੂੰ ਜਾ ਕੇ ਦੱਸਿਆ, ਗੁਰੂ ਸਾਹਿਬਾਂ ਦੀ ਸਿਫਤ ਕੀਤੀ ਹੈ। ਚੰਦੂ ਕਹਿੰਦਾ ਇਹ ਤੁਸੀਂ ਚੰਗਾ ਨਹੀਂ ਕੀਤਾ, ਤੁਸੀਂ ਇੱਕ ਮੋਰੀ ਦੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣਾ ਪਸੰਦ ਕਰ ਆਏ ਹੋ। ਇਸ ਗੱਲ ਨੂੰ ਗੁਰੂ ਘਰ ਦੇ ਸ਼ਰਧਾਵਾਨ ਸਿੱਖਾਂ ਨੇ ਸਰਵਣ ਕੀਤਾ, ਸਤਿਗੁਰਾਂ ਨੂੰ ਇੱਕ ਖਤ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨਾਲ ਚੰਦੂ ਨਾਲ ਜੋ ਰਿਸ਼ਤੇਦਾਰੀ ਜੁੜੀ ਹੈ, ਸੰਬੰਧ ਜੁੜਿਆ, ਇਹ ਨਹੀਂ ਰੱਖਣਾ, ਚਿੱਠੀ ਦੀਆਂ ਲਹਿਰਾਂ ਸਤਿਗੁਰਾਂ ਨੂੰ ਜੋ ਭੇਜ ਰਹੇ ਨੇ ਉਹਨਾਂ ਲਹਿਰਾਂ ਨੂੰ ਢਾਡੀ ਜੱਥਾ ਹੈ ਇਉਂ ਬਿਆਨ ਕਰ ਰਿਹਾ ਬਈ।

ਇੱਕ ਜੋ ਲਿਖੀ ਹੋਈ ਚਿੱਠੀ ਸੰਗਤ ਦੀ, ਉਹ ਚਿੱਠੀ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਾਲ ਬਚਨ ਸਾਂਝੇ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਚੰਦੂ ਗੁਰੂ ਘਰ ਨੂੰ ਮੋਰੀ ਦੱਸਦਾ, ਆਪ ਚੁਬਾਰਾ ਬਣਦਾ। ਸਤਿਗੁਰਾਂ ਨੇ ਇਸ ਦੇ ਰਿਸ਼ਤੇ ਨੂੰ ਆਪ ਪ੍ਰਵਾਨ ਕਰ ਦਿੱਤਾ। ਸਤਿਗੁਰਾਂ ਨੇ ਉਹ ਜਿਹੜਾ ਬਚਨ ਸੀ ਸੰਗਤਾਂ ਦਾ, ਉਸ ਨੂੰ ਮੰਨ ਲਿਆ। ਇਸ ਗੱਲ ਤੋਂ ਦੁਖੀ ਹੋ ਕੇ ਚੰਦੂ ਨੇ ਸਤਿਗੁਰਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਹੈ। ਲਾਹੌਰ ਵਿੱਚ ਬੁਲਾ ਕੇ ਤੱਤੀ ਤਵੀ ਤੇ ਬਿਠਾ ਕੇ ਜਿਵੇਂ ਸ਼ਹੀਦ ਕਰਨ ਦੀਆਂ ਵਿਉਂਤਾਂ ਬਣਾ ਰਿਹਾ, ਤਸੀਹੇ ਦੇ ਰਿਹਾ, ਉਹਨਾਂ ਲਾਈਨਾਂ ਨੂੰ ਢਾਡੀ ਜੱਤਾ ਹੈ।

ਚੰਦੂ ਸਵਾਈ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾ ਕਰਕੇ ਸ਼ਹੀਦ ਕਰ ਦਿੱਤਾ ਹੈ। ਇਸ ਸ਼ਹਾਦਤ ਨੇ ਇਸ ਦੁਨੀਆਂ ਤੇ ਨਵਾਂ ਰੰਗ ਲੈ ਆਂਦਾ, ਨਵਾਂ ਮੋੜ ਲੈ ਆਂਦਾ, ਜੋ ਅੱਜ ਵੀ ਸਾਡੀ ਕੌਮ ਦੇ ਪ੍ਰਵਾਨੇ ਹੱਸ ਹੱਸ ਕੇ ਇਸ ਮੌਤ ਲਾੜੀ ਨੂੰ ਪ੍ਰਵਾਨ ਕਰਦੇ ਨੇ। ਉਹਨਾਂ ਲੈਣਾ ਨੂੰ ਪ੍ਰੀਤਮ ਸਿੰਘ ਬਠਿੰਡੇ ਵੱਲ ਦਾ ਢਾਡੀ ਦਿੱਤਾ ਹੈ। ਕਿਉਂ ਬਿਆਨ ਕਰ ਰਿਹਾ ਬਈ?

हाँ जी दोस्तों, ए सी बलकार सिद्धू की आवाज़ विच गीत फुलकारी बहुत ही प्यारा गीत सी। ते मैं तुहानू दसदा कि मैं आर जी पूनम सेठी इस वक्त इस प्रोग्राम नू पेश कर रही हाँ। प्रोग्राम का नाँ है चिठियां मिठियां। बहुत वधिया लगता है अपने स्रोतियां नाल हर रविवार नू आपां मिलदे हाँ, गल्लां करदे हाँ, कुछ जानकारी सांझी करी दी है, कुछ गल्लां भी होर करी दी हैं। ते हुण आपां प्रोग्राम नू अगे वधाउने आ। तुहाडे नाल थोड़ी जी जानकारी मैं सांझा करनी चाहनी हाँ बलकार सिद्धू दे बारे। बलकार सिद्धू पंजाबी गायक, गीतकार ते सियासतदान हन जो मुख तौर ते अपने रवायती पंजाबी लोक गीतां लई जाने जांदे हन। उह 10 अक्तूबर 1963 नू बठिंडा दे पिंड पुल्ला विच पैदा होए ते उहनां ने अपने चाचा गुरबख्श सिंह अलबेला तों संगीत सिख्या। 10 अक्तूबर 1973 पिंड पुला जिला बठिंडा पंजाब विच उन्हां दा जन्म होया। माता चरणजीत कौर ते पिता रूप सिंह सिद्धू उन्हां दे माता पिता दे नां सी। पत्नी दलजिंदर कौर, दो तीआं अते इक पुत्तर, इह उन्हां दे परिवारिक मैंबर ने। गायकी विच 3 वार यूनिवर्सिटी गोल्ड मैडलिस्ट भी रहे ने। संगीतक करियर दी गल कीती जाए तां उन्हां दी पहली एल्बम करना छड्ड दे प्यार ग्रेजुएशन दे पहले साल विच ये एल्बम उन्हां दी रिलीज़ होई सी। कुछ प्रसिद्ध गीत भी ने जिवें दो गल्लां, फुलकारी, मावां, झिंझरां, तेरा यार बोलदा, मिठे गाने, मिठे गन्ने। पंजाबी लोक संगीत ते सभ्याचारक गीत ये उन्हां दी गायकी दी शैली है। संगीत नाटक अकाडमी अवार्ड 2020 ये उन्हां नूं इक अवार्ड मिलिया सी ते उन्हां दे पंजाब दे लोक नाक नाच विच योगदान लई। ਇਹ ਸੀ ਉਹਨਾਂ ਦੇ ਬਾਰੇ ਕੁਛ ਜਾਣਕਾਰੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਹੁਣ ਆਪਾਂ ਕੁਛ ਹੋਰ ਚਿੱਠੀਆਂ ਵੀ ਲੈਂਦੇ ਹਾਂ। ਗਿੱਦੜਬਾਹਾ ਤੋਂ ਚਿੱਠੀ ਆਈ ਹੈ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ ਵੱਲੋਂ। ਇਹ ਨਛੱਤਰ ਗਿੱਲ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਹਾਂ। ਅਸੀਂ ਗੀਤ ਤਾਂ ਲੱਭ ਲਿਆ ਇਹਨਾਂ ਵਾਸਤੇ, ਥੋੜ੍ਹੀ ਹੀ ਦੇਰ 'ਚ ਤੁਹਾਨੂੰ ਇਹ ਗੀਤ ਸੁਣਾਵਾਂਗੇ। ਫਿਰ ਚਿੱਠੀ ਆਈ ਹੈ ਮਾਲਵਾ ਰੇਡੀਓ ਸ਼੍ਰੋਤਾ ਸੰਘ ਵੱਲੋਂ। ਇਹ ਚਿੱਠੀ ਆਈ ਹੈ ਬਲਵੰਤ ਕੁਮਾਰ ਵਰਮਾ, ਰਾਜੂ ਬਾਏ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਵਰਮਾ ਅਤੇ ਰਿਸ਼ੀ ਵਰਮਾ ਵੱਲੋਂ। ਇਹ ਚਿੱਠੀ ਆਈ ਹੈ ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ ਤੋਂ। ਬਹੁਤ ਹੀ ਦੂਰੋਂ ਚਿੱਠੀ ਆਈ ਹੈ ਪ੍ਰਮਿਲਾ ਗੰਜ ਅਲੋਟ ਵੱਲੋਂ। ਫੇ ਚਿੱਠੀ ਆਈ ਹੈ ਬਠਿੰਡਾ ਰੋਡ ਡਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ ਵੱਲੋਂ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਵੱਲੋਂ ਚਿੱਠੀ ਆਈ ਹੈ। ਫੇ ਭਾਟਾ ਪਾਰਾ ਦਤਰੰਗੀ ਤੋਂ ਬਹੁਤ ਹੀ ਦੂਰੋਂ ਇਹ ਚਿੱਠੀ ਆਈ ਹੈ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਜਾਵੇਂਦਰ ਕੁਮਾਰ ਵਰਮਾ ਇਸ ਚਿੱਠੀ ਨੂੰ ਭੇਜਣ ਵਾਲੇ ਨੇ। ਅਤੇ ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ। ਅਗਲਾ ਗੀਤ ਹੈ ਤੇਰੇ ਲਾਰੇ ਲੱਪੇ, ਨਛੱਤਰ ਗਿੱਲ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

हाँ जी दोस्तों, प्रोग्राम चल रहा है चिट्ठियाँ मिठियाँ। इस प्रोग्राम नु पेश कर रहे ने मैं यानी कि आरजे पूनम सेठी, जेरे साडे श्रोते हुने हुने साडे नाल जुड़े ने। मैं उन्हां दा भी दिल दी गहराई तो निघा स्वागत करदी हाँ। हाँ जी दोस्तों, हुने आपां गीत सुन रहे सी नछत्तर गिल दी आवाज़ विच। नछत्तर गिल पंजाबी संगीत उद्योग दे एक प्रसिद्ध गायक ते गीतकार हन, जो अपनी डूंगी ते भावनात्मक आवाज़ लई जाने जांदे ने। 15 नवंबर 1968 ਨੂੰ ਪੰਜਾਬ ਦੇ ਗੜ੍ਹ ਸ਼ੰਕਰ ਨੇੜੇ ਅਕਾਲਗੜ੍ਹ ਵਿੱਚ ਜਨਮੇ। ਉਹ ਆਪਣੇ ਰੋਮਾਂਟਿਕ ਅਤੇ ਸੱਭਿਆਚਾਰਕ ਗੀਤਾਂ ਜਿਵੇਂ ਕਿ ਦਿਲ ਦਿੱਤਾ ਨਹੀਂ ਸੀ ਅਤੇ ਹਸਦੀ ਨੇ ਦਿਲ ਮੰਗਿਆ ਲਈ ਮਸ਼ਹੂਰ ਹਨ। ਗਾਇਕੀ ਦੀ ਸ਼ੁਰੂਆਤ ਉਹਨਾਂ ਦੇ ਪਿਤਾ ਇੱਕ ਕੀਰਤਨੀਏ ਸਨ ਅਤੇ ਨਛੱਤਰ ਗਿੱਲ ਨੇ ਬਚਪਨ ਵਿੱਚ ਪਿੰਡ ਦੇ ਮੰਦਰ ਵਿੱਚ ਗਾ ਕੇ ਗੀਤ ਸੰਗੀਤ ਦੀ ਸ਼ੁਰੂਆਤ ਕੀਤੀ। ਪ੍ਰਸਿੱਧ ਗੀਤ ਸੀ ਕੁਛ ਜਿਵੇਂ ਕਿ ਤੇਰੇ ਬਾਰੇ, ਦਿਲ ਦਿੱਤਾ ਨਹੀਂ ਸੀ, ਹਸਦੀ ਨੇ ਦਿਲ ਮੰਗਿਆ, ਤਾਰਿਆਂ ਦੀ ਲੋਏ ਮੁੱਲ ਨਾ ਲੱਗਦਾ ਅਤੇ ਜਦੋਂ ਤੈਨੂੰ ਧੱਕਿਆ। ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਗਾਇਆ ਹੈ ਅਤੇ 2012 ਦੀ ਫਿਲਮ ਕਬੱਡੀ ਵੰਸ ਅਗੇਨ ਵਿੱਚ ਕੰਮ ਕੀਤਾ। ਉਹਨਾਂ ਦੀ ਨਿੱਜੀ ਜੀਵਨ ਦੇ ਬਾਰੇ ਗੱਲ ਕੀਤਾ ਜਾਏ ਤਾਂ ਉਹਨਾਂ ਦੀ ਪਤਨੀ ਦਲਵਿੰਦਰ ਕੌਰ ਦਾ ਨਵੰਬਰ 2022 ਵਿੱਚ ਦੇਹਾਂਤ ਹੋ ਗਿਆ ਸੀ। ਨਛੱਤਰ ਗਿੱਲ ਨੇ ਪੰਜਾਬੀ ਸੰਗੀਤ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਆਪਣੀ ਪਛਾਣ ਬਣਾਈ ਰੱਖੀ ਅਤੇ ਉਹ ਇੱਕ ਬਹੁਤ ਹੀ ਸਤਿਕਾਰਤ ਕਲਾਕਾਰ ਮੰਨੇ ਜਾਂਦੇ ਨੇ। ਇਹ ਸੀ ਸਾਡੇ ਨਛੱਤਰ ਗਿੱਲ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਕੁਝ ਹੋਰ ਚਿੱਠੀਆਂ ਵੀ ਤੁਹਾਡੇ ਵਾਸਤੇ ਪੜ੍ਹਦੇ ਹਾਂ। ਚਿੱਠੀ ਆਈ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਠੀਆ, ਏਂਜਲ ਪਾਠੀਆ, ਨਵਨੀਤ ਪਾਠੀਆ ਅਤੇ ਪੱਪੀ ਪਾਠੀਆ ਵੱਲੋਂ। ਫਿਰ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਬੂਚੋ, ਕੈਂਚੀਆਂ ਤੋਂ ਚਿੱਠੀ ਆਈ ਹੈ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ ਵੱਲੋਂ। ਫਿਰ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ, ਇਹ ਵੀ ਬਹੁਤ ਹੀ ਦੂਰੋਂ

ਹਾਂਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਗੀਤ ਸੁਰਿੰਦਰ ਕੌਰ ਅਤੇ ਹਰਚਰਨ ਗਿਰਵਾਲ ਦੀ ਆਵਾਜ਼ ਵਿੱਚ ਧਰਤੀ ਨੂੰ ਕਲੀ ਕਰਾ ਦੇ। ਇਹਨਾਂ ਦੇ ਬਾਰੇ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੁਰਿੰਦਰ ਕੌਰ ਅਤੇ ਹਰਚਰਨ ਗਿਰਵਾਲ ਪੰਜਾਬੀ ਗਾਇਕੀ ਦੇ ਸੁਨਹਿਰੀ ਦੌਰ ਦੇ ਦੋ ਅਜਿਹੇ ਨਾਮ ਹਨ ਜਿਨ੍ਹਾਂ ਨੇ ਆਪਣੀਆਂ ਦੋ ਗਾਣਾ ਜੋੜੀਆਂ ਨਾਲ ਪੰਜਾਬੀ ਲੋਕ ਸੰਗੀਤ ਵਿੱਚ ਇੱਕ ਵੱਖਰੀ ਪਛਾਣ ਬਣਾਈ। ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 25 ਨਵੰਬਰ 1929 ਨੂੰ ਹੋਇਆ। ਉਹਨਾਂ ਨੇ ਪੰਜਾਬੀ ਲੋਕ ਗੀਤਾਂ ਨੂੰ ਨਾ ਸਿਰਫ ਭਾਰਤੀ ਬਲਕਿ ਪੂਰੀ ਦੁਨੀਆ ਵਿੱਚ ਪ੍ਰਸਿੱਧ ਕੀਤਾ। ਉਹਨਾਂ ਨੇ 1948 ਤੋਂ 1952 ਦਰਮਿਆਨ ਹਿੰਦੀ ਫਿਲਮਾਂ ਵਿੱਚ ਪਲੇਬੈਕ ਸਿੰਗਰ

ਵਜੋਂ ਵੀ ਕੰਮ ਕੀਤਾ। ਹਰਚਰਨ ਗਰੇਵਾਲ ਪੰਜਾਬੀ ਲੋਕ ਸੰਗੀਤ ਦੇ ਇੱਕ ਦਿੱਗਜ ਗਾਇਕ ਸਨ। 1 ਅਕਤੂਬਰ 1930 ਨੂੰ ਉਹਨਾਂ ਦਾ ਜਨਮ ਹੋਇਆ ਸੀ। 6 ਮਈ 1990 ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਉਹਨਾਂ ਦੀ ਆਵਾਜ਼ ਦੀ ਤੁਲਨਾ ਅਕਸਰ ਹਿੰਦੀ ਸੰਗੀਤ ਦੇ ਮਹਿੰਦਰ ਕਪੂਰ ਨਾਲ ਕੀਤੀ ਜਾਂਦੀ ਹੈ। ਉਹ ਆਪਣੇ ਸਾਫ਼ ਸੁਥਰੇ ਅਤੇ ਸੱਭਿਆਚਾਰਕ ਗੀਤਾਂ ਲਈ ਜਾਣੇ ਜਾਂਦੇ ਨੇ। ਇਹਨਾਂ ਦੋਵਾਂ ਨੇ ਮਿਲ ਕੇ ਕਈ ਯਾਦਗਾਰ ਗੀਤ ਗਾਏ ਹਨ ਜੋ ਅੱਜ ਵੀ ਪੰਜਾਬੀ ਘਰਾਂ ਵਿੱਚ ਚਾਅ ਨਾਲ ਸੁਣੇ ਜਾਂਦੇ ਨੇ। ਲੱਕ ਹਿੱਲੇ ਮਜਾਜਨ ਜਾਂਦੀ ਦਾ, ਆ ਗਿਆ ਵਣਜਾਰਾ ਨੀ ਚੜਾ ਲੈ ਭਾਬੀ ਚੂੜੀਆਂ, ਮੈਂ ਵੀ ਜੱਟ ਲੁਧਿਆਣੇ ਦਾ, ਅੱਧੀ ਰਾਤ ਤੱਕ ਮੈਂ ਪੜ੍ਹਦੀ ਮੋਟਰ ਮਿੱਤਰਾਂ ਦੀ, ਖੰਡ ਦੇ ਪਤਾਸੇ ਖਾ ਕੇ। ਇਹ ਜੋੜੀ ਆਪਣੇ ਸਮੇਂ ਦੀ ਸਭ ਤੋਂ ਸਫਲ ਅਤੇ ਪ੍ਰਸਿੱਧ ਜੋੜੀਆਂ ਵਿੱਚੋਂ ਇੱਕ ਮੰਨੀ ਜਾਂਦੀ ਸੀ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਗਾਇਕੀ ਰਾਹੀਂ ਜਿਉਂਦਾ ਰੱਖਿਆ। ਇਹ ਸੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਤੁਹਾਡੀਆਂ ਪੜ੍ਹਦੇ ਹਾਂ। ਮਾਡਲ ਟਾਊਨ ਕਰਨਾਲ ਤੋਂ ਚਿੱਠੀ ਆਈ ਹੈ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਰਪ੍ਰੀਤ ਸ਼ਰਮਾ ਅਤੇ ਬਿਪਾਸ਼ਾ ਸ਼ਰਮਾ ਵੱਲੋਂ। ਇਹ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਹਾਂ, ਥੋੜ੍ਹੀ ਹੀ ਦੇਰ 'ਚ ਆਪਾਂ ਤੁਹਾਨੂੰ ਇਹ ਗੀਤ ਸੁਣਾਵਾਂਗੇ। ਫਿਰ ਚਿੱਠੀ ਆਈ ਹੈ ਆਦਰਸ਼ ਨਗਰ ਮਲੋੜ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਵੱਲੋਂ। ਫਿਰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੇਤੇਗ ਬਿਰਕ ਅਤੇ ਮੀਕਾ ਬਿਰਕ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਮੇਹਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮੰਨਤ ਨੇ ਵੀ ਸਾਨੂੰ ਚਿੱਠੀ ਲਿਖੀ। ਫਿਰ ਚਿੱਠੀ ਆਈ ਹੈ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਵੱਲੋਂ ਚਿੱਠੀ ਆਈ ਹੈ। ਫਿਰ ਚਿੱਠੀ ਸਾਨੂੰ ਲਿਖੀ ਹੈ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਤਰਮਵੀਰ ਲੋਹਰੜ, ਮੁਕੇਸ਼ ਜਾਂਗੂ ਅਤੇ ਜਗਸੀਰ ਸਿੰਘ ਪੰਜੂ ਨੇ। ਅਤੇ ਇੱਕ ਛੋਟਾ ਜਿਹਾ ਮੈਸੇਜ ਵੀ ਲਿਖ ਕੇ ਭੇਜਦੇ ਨੇ ਸਾਰੀ ਆਕਾਸ਼ਵਾਣੀ ਨੂੰ, ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਸਾਡੇ ਪੂਰੇ ਆਕਾਸ਼ਵਾਣੀ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਿਰ ਇੱਕ ਹੋਰ ਫਰਮਾਇਸ਼ ਆਈ ਹੈ ਗੁਰਦਾਸ ਮਾਨ ਦੇ ਗੀਤ ਦੀ, ਭੇਜਣ ਵਾਲੇ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾ। ਫਿਰ ਚਿੱਠੀ ਸਾਨੂੰ ਲਿਖੀ ਹੈ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਸਮੂਹ ਬਰਾੜ ਪਰਿਵਾਰ ਨੇ ਸਾਨੂੰ ਚਿੱਠੀ ਲਿਖੀ ਹੈ। ਉਹਨਾਂ ਦੇ ਕੁਝ ਦੋਸਤ ਨੇ, ਉਹਨਾਂ ਦੇ ਵੀ ਨਾਂ ਲਿਖੇ ਨੇ ਚਿੱਠੀ ਵਿੱਚ, ਕੁਲਵੰਤ ਮਲੋਟ, ਬਲਤੇਜ ਕੁੜਿਆਣਾ, ਕੁਲਦੀਪ ਢਿੰਗੜਾ। ਅਤੇ ਇਹਨਾਂ ਸਾਰਿਆਂ ਦੀ ਹੀ ਫਰਮਾਇਸ਼ ਨੂੰ ਦਿਮਾਗ 'ਚ ਰੱਖਦੇ ਹੋਏ ਅਸੀਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਛੱਲਾ। ਬਹੁਤ ਹੀ ਪਿਆਰਾ ਗੀਤ ਹੈ, ਦਿਲ ਨੂੰ ਲੱਗਦਾ ਇਹ ਗੀਤ ਅਤੇ ਮਨ ਵੀ ਖੁਸ਼ ਹੋ ਜਾਂਦਾ ਇਹ ਗੀਤ ਨੂੰ ਸੁਣ ਕੇ। ਆਓ ਸੁਣਦੇ ਹਾਂ ਗੀਤ ਛੱਲਾ।

ਦੋਸਤੋ ਹੁਣੇ ਤੁਸੀਂ ਸੁਣ ਰਹੇ ਸੀ ਗੀਤ ਛੱਲਾ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਗੁਰਦਾਸ ਮਾਨ ਦੇ ਬਾਰੇ ਥੋੜ੍ਹੀ ਜਿਹੀ ਗੱਲਾਂ ਆਪਾਂ ਕਰ ਲੈਂਦੇ ਹਾਂ। ਗੁਰਦਾਸ ਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹਨ ਜਿਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਅਲੰਬਰਦਾਰ ਮੰਨਿਆ ਜਾਂਦਾ ਹੈ। ਉਹਨਾਂ ਦਾ

ਜਨਮ 4 ਜਨਵਰੀ 1957 ਨੂੰ ਪਿੰਡ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਪਿਤਾ ਸਰਦਾਰ ਗੁਰਦੇਵ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਉਹਨਾਂ ਦਾ ਜਨਮ ਹੋਇਆ। ਉਹਨਾਂ ਨੇ ਪਟਿਆਲਾ ਤੋਂ ਸਰੀਰਕ ਸਿੱਖਿਆ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਵਿੱਚ ਮਾਸਟਰਸ ਡਿਗਰੀ ਕੀਤੀ ਅਤੇ ਉਹ ਜੂਡੋ ਵਿੱਚ ਇੱਕ ਬਲੈਕ ਬੈਲਟ ਵੀ ਹਨ। ਉਹਨਾਂ ਦੀ ਪਤਨੀ ਦਾ ਨਾਮ ਮਨਜੀਤ ਮਾਨ ਹੈ ਜੋ ਕਿ ਇੱਕ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਹਨ। ਉਹਨਾਂ ਦਾ ਇੱਕ ਪੁੱਤਰ ਹੈ ਜਿਸਦਾ ਨਾਂ ਗੁਰੀਕ ਮਾਨ ਹੈ। 1980 ਵਿੱਚ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਏ ਗੀਤ ਦਿਲ ਦਾ ਮਾਮਲਾ ਹੈ ਨਾਲ ਉਹਨਾਂ ਨੂੰ ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਮਿਲੀ। ਉਹਨਾਂ ਦੇ ਕੁਝ ਚਰਚਿਤ ਗੀਤਾਂ ਵਿੱਚ ਛੱਲਾ, ਸੱਜਣਾ ਵੇ ਸੱਜਣਾ, ਆਪਣਾ ਪੰਜਾਬ ਹੋਵੇ, ਕੀ ਬਣੂ ਦੁਨੀਆ ਦਾ ਅਤੇ ਬੂਟ ਪੋਲਿਸ਼ਾਂ ਸ਼ਾਮਲ ਹਨ। ਉਹਨਾਂ ਨੇ ਹੁਣ ਤੱਕ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਨੇ ਅਤੇ 300 ਤੋਂ ਵੱਧ ਗੀਤ ਲਿਖੇ ਹਨ। ਗੁਰਦਾਸ ਮਾਨ ਨੇ ਕਈ ਸਫਲ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਉੱਚਾ ਦਰ ਬਾਬੇ ਨਾਨਕ ਦਾ, ਸ਼ਹੀਦੇ ਮੁਹੱਬਤ, ਦੇਸ ਹੋਇਆ ਪਰਦੇਸ, ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ ਅਤੇ ਨਨਕਾਣਾ ਮੁੱਖ ਹਨ। ਫਿਲਮ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਲਈ ਉਹਨਾਂ ਨੂੰ ਨੈਸ਼ਨਲ ਫਿਲਮ ਅਵਾਰਡ ਬੈਸਟ ਮੇਲ ਪਲੇਬੈਕ ਸਿੰਗਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾਕਟਰੇਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਪੰਜਾਬੀ ਤੋਂ ਇਲਾਵਾ ਹਿੰਦੀ, ਹਰਿਆਣਵੀ, ਬੰਗਾਲੀ ਅਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਗਾ ਚੁੱਕੇ ਸਨ। ਉਹ ਆਪਣੀ ਸਟੇਜ ਪੇਸ਼ਕਾਰੀ ਦੌਰਾਨ ਅਕਸਰ ਡੱਫਲੀ ਦੀ ਵਰਤੋਂ ਵੀ ਕਰਦੇ ਹਨ। ਇਹ ਸੀ ਸਾਡੇ ਗੁਰਦਾਸ ਮਾਨ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਤੁਹਾਡੀਆਂ ਚਿੱਠੀਆਂ ਨੂੰ ਆਪਾਂ ਪੜ੍ਹਦੇ ਹਾਂ। ਚਿੱਠੀ ਲਿਖੀ ਹੈ ਸਾਨੂੰ ਮੁਹੰਮਦਪੁਰ ਸੌਤਰ ਤੋਂ, ਟਾਨੀ ਰਤੀਆ ਤੋਂ, ਜੀਵਨ ਸਿੰਘ ਬੂਕ, ਸ਼ਾਂਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੇੜਾ ਅਤੇ ਜਸ਼ਨ ਬੂਕ ਨੇ। ਇਹਨਾਂ ਨੇ ਸਾਨੂੰ ਗਾਇਕ ਜੱਸੀ ਗਿੱਲ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਉਹ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਇਹਨਾਂ ਤੋਂ ਇਲਾਵਾ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਆਈ ਹੈ ਭੋਲਾ ਸਿੰਘ ਸੁਹਾਗ, ਡਾਕਟਰ ਅਮਰਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਹਿਮਤ ਜੋਤ, ਅਸਮੀਨ, ਪੋਤਰਾ ਗੁਰਤੇਸ਼ਵਰ, ਰੁਬਾਬ, ਰਿਸ਼ਤੇਦਾਰਾਂ ਦੇ ਨਾਂ ਵੀ ਲਿਖੇ ਨੇ ਜਿਵੇਂ ਕਿ ਗੁਣਤਾਜ ਬਰਾੜ ਅਤੇ ਅਭਿਜੋਤ ਸਰਾਂ, ਅਤੇ ਇਹਨਾਂ ਨੂੰ ਵੀ ਆਪਾਂ ਅਗਲਾ ਗੀਤ ਆਪਾਂ ਜ਼ਰੂਰ ਸੁਣਾਵਾਂਗੇ। ਫਿਰ ਚਿੱਠੀ ਆਈ ਹੈ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੁਹੱਲਾ ਤੋਂ ਇਹਨਾਂ ਦੇ ਦੂਸਰੇ ਕੁਛ ਹੋਰ ਰਿਸ਼ਤੇਦਾਰਾਂ ਦੇ ਨਾਂ ਲਿਖੇ ਨੇ, ਪੌਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੁਹੱਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ ਵੱਲੋਂ ਚਿੱਠੀ ਆਈ ਹੈ। ਫਿਰ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਵੱਲੋਂ ਚਿੱਠੀ ਆਈ ਹੈ। ਫਿਰ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ ਵੱਲੋਂ ਚਿੱਠੀ ਆਈ ਹੈ। ਫਿਰ ਸਾਨੂੰ ਚਿੱਠੀ ਲਿਖੀ ਹੈ ਪਿੰਡ ਖੇਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਾਨੀ ਲੋਟ ਅਤੇ ਦਰਸ਼ਨ ਲੋਟ ਵੱਲੋਂ। ਫਿਰ ਪਿੰਡ ਨਥਾਨਾ ਜ਼ਿਲ੍ਹਾ ਬਠਿੰਡਾ ਤੋਂ ਚਿੱਠੀ ਲਿਖੀ ਹੈ ਸਾਨੂੰ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਵੱਲੋਂ। ਹੁਣੇ ਆਪਾਂ ਗੀਤ ਸੁਣਾਂਗੇ ਜੱਸੀ ਗਿੱਲ ਦੀ ਆਵਾਜ਼ ਵਿੱਚ, ਜੁਦਾ ਜੁਦਾ, ਆਓ ਸੁਣਦੇ ਹਾਂ ਗੀਤ।

ਜੀ ਦੋਸਤੋ, ਹੁਣੇ ਆਪਾਂ ਜੁਦਾ ਜੁਦਾ ਗੀਤ ਸੁਣ ਰਹੇ ਸੀ ਜੱਸੀ ਗਿੱਲ ਦੀ ਆਵਾਜ਼ ਵਿੱਚ। ਜਸਦੀਪ ਸਿੰਘ ਗਿੱਲ, ਜਿਨ੍ਹਾਂ ਨੂੰ ਜੱਸੀ ਗਿੱਲ ਵਜੋਂ ਜਾਣਿਆ ਜਾਂਦਾ ਹੈ, ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਇੱਕ ਮਸ਼ਹੂਰ ਗਾਇਕ ਅਤੇ ਅਦਾਕਾਰ ਹਨ। ਉਹਨਾਂ ਦਾ ਜਨਮ 26 ਨਵੰਬਰ 1988 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਜੰਡਾਲੀ ਖੰਨਾ ਵਿਖੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਸਰਦਾਰ ਗੁਰਮਿੰਦਰ ਸਿੰਘ ਉਹਨਾਂ ਦੇ ਪਿਤਾ ਦਾ ਨਾਂ ਹੈ, ਰਵਿੰਦਰ ਕੌਰ ਉਹਨਾਂ ਦੀ ਮਾਤਾ ਦਾ ਨਾਂ ਹੈ। ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਗੋਬਿੰਦਗੜ੍ਹ ਕਾਲਜ ਤੋਂ ਕੀਤੀ, ਜਿੱਥੇ ਉਹਨਾਂ ਨੇ ਸੰਗੀਤ ਅਤੇ ਸਰੀਰਕ ਸਿੱਖਿਆ ਵਿਸ਼ਿਆਂ ਦੀ ਪੜ੍ਹਾਈ ਕੀਤੀ। ਆਪਣੀ ਪਹਿਲੀ ਐਲਬਮ ਲਈ ਪੈਸੇ ਜੋੜਨ ਵਾਸਤੇ ਉਹਨਾਂ ਨੇ ਆਸਟ੍ਰੇਲੀਆ ਵਿੱਚ 3 ਮਹੀਨੇ ਕਾਰਾਂ ਧੋਣ ਦਾ ਕੰਮ ਵੀ ਕੀਤਾ ਸੀ। ਜੱਸੀ ਗਿੱਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2011 ਵਿੱਚ ਐਲਬਮ ਬੈਚਮੇਟ ਨਾਲ ਕੀਤੀ। ਉਹਨਾਂ ਦੇ ਕੁਝ ਬੇਹੱਦ ਮਕਬੂਲ ਗੀਤ ਵੀ ਨੇ, ਜਿਵੇਂ ਕਿ ਚੂੜੀਆਂ। ਉਹਨਾਂ ਦਾ ਇਹ ਪਹਿਲਾ ਗੀਤ ਹਿੱਟ ਗੀਤ ਸੀ, ਲੈਂਸਰ। ਇਸ ਗੀਤ ਨੇ ਉਹਨਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਬਾਪੂ ਜ਼ਮੀਂਦਾਰ, ਇਹ ਗੀਤ ਨੌਜਵਾਨਾਂ ਵਿੱਚ ਬਹੁਤ ਪ੍ਰਸਿੱਧ ਹੋਇਆ। ਹੋਰ ਹਿੱਟ ਗੀਤ ਨੇ ਜਿਵੇਂ ਲਾਡੇਨ, ਗੱਭਰੂ, ਨਖਰੇ ਅਤੇ ਨਿਕਲੇ ਕਰੰਟ। ਜੱਸੀ ਗਿੱਲ ਨੇ 2014 ਵਿੱਚ ਫਿਲਮ ਮਿਸਟਰ ਐਂਡ ਮਿਸਿਜ਼ 420 ਨਾਲ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਿਆ। ਉਹਨਾਂ ਦੀਆਂ ਕੁਝ ਪ੍ਰਮੁੱਖ ਫਿਲਮਾਂ ਵੀ ਨੇ, ਜਿਵੇਂ ਕਿ ਦਿਲ ਵਿਲ ਪਿਆਰ ਵਿਆਰ, ਮੁੰਡਿਆਂ ਤੋਂ ਬਚ ਕੇ ਰਹੀ, ਦਿਲਦਾਰੀਆਂ, ਸਰਗੀ ਅਤੇ ਹਾਈ ਐਂਡ ਯਾਰੀਆਂ। ਉਹਨਾਂ ਨੇ 2018 ਵਿੱਚ ਹੈਪੀ ਫਿਰ ਭਾਗ ਜਾਏਗੀ ਨਾਲ ਹਿੰਦੀ ਫਿਲਮਾਂ ਵਿੱਚ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਉਹ ਕੰਗਨਾ ਰਣੌਤ ਨਾਲ ਪੰਗਾ ਅਤੇ ਸਲਮਾਨ ਖਾਨ ਨਾਲ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਵੀ ਨਜ਼ਰ ਆਏ ਸਨ। ਇਹ ਸੀ ਸਾਡੇ ਜੱਸੀ ਗਿੱਲ, ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਕੁਝ ਹੋਰ ਚਿੱਠੀਆਂ ਵੀ ਲੈਂਦੇ ਹਾਂ ਤੁਹਾਡੀਆਂ। ਚਿੱਠੀ ਸਾਨੂੰ ਆਈ ਹੈ ਬੱਸ ਅੱਡਾ ਹਾਜੀਪੁਰ ਵਾਲੇ, ਲਿਖਣ ਵਾਲੇ ਨੇ ਇੰਦਰਪਾਲ ਹਲਵਾਈ, ਮੈਸੀ, ਬਿੱਟੂ, ਬਾਲੀ, ਤਰਲੋਕ ਸਿੰਘ ਅਤੇ ਪਿਆਰੇ ਲਾਲ। ਇਹ ਹਾਕਮ ਸੂਫੀ ਦੀ ਆਵਾਜ਼ ਵਿੱਚ ਇੱਕ ਗੀਤ ਹੈ, ਉਡੀਕਾਂ, ਸੁਣਨਾ ਚਾਹੁੰਦੇ ਨੇ। ਗੀਤ ਅਸੀਂ ਤਿਆਰ ਕਰ ਲਿਆ ਤੁਹਾਡੇ ਵਾਸਤੇ, ਥੋੜ੍ਹੀ ਦੇਰ 'ਚ ਸੁਣਾਂਗੇ। ਇਸ ਤੋਂ ਇਲਾਵਾ ਚਿੱਠੀ ਸਾਨੂੰ ਲਿਖੀ ਆ ਮਹਾਦੇਵ ਘਾਟ ਅਮਲੇਸ਼ਵਰ ਤੋਂ ਚਿੱਠੀ ਆਈ ਹੈ। ਡੋਮਨ ਠਾਕੁਰ

ਹਾਂਜੀ ਦੋਸਤੋ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡੇ ਸਾਰਿਆਂ ਤੋਂ ਵਿਦਾ ਲੈਣ ਦਾ ਟਾਈਮ ਹੋ ਚੁੱਕਾ ਹੈ। ਮੈਂ ਆਰਜੀ ਪੂਨਮ ਸੇਠੀ ਤੁਹਾਨੂੰ ਅਗਲੇ ਰਵੀਵਾਰ ਜਾਂ ਕਿਸੇ ਹੋਰ ਰਵੀਵਾਰ ਜ਼ਰੂਰ ਮਿਲਾਂਗੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਅਤੇ ਸ਼ਾਮ 4 ਵਜੇ ਪੇਸ਼ ਕਰਦੇ ਹਾਂ ਮੁੱਖ ਖ਼ਬਰਾਂ। ਪੇਸ਼ ਨੇ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ਼੍ਰੀ ਮੋਦੀ ਨੇ ਅੱਜ ਸਵੇਰੇ ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਤਮਿਲਨਾਡੂ ਵਿੱਚ ਤਮਿਲਗਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅਸਾਮ ਵਿੱਚ ਸੀਨੀਅਰ ਬੀਜੇਪੀ ਨੇਤਾ ਡਾਕਟਰ ਹਿੰਮਤ ਬਿਸਵਾ ਸ਼ਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨਾਲ ਨਾਲ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਗੁਰੂਗ੍ਰਾਮ ਦੇ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਦਾ ਇਨਫੋਰਸਮੈਂਟ ਡਾਇਰੈਕਟੋਰੇਟ ED ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਰਾਸ਼ਨ ਕਿੱਟ ਵੰਡ ਕੇ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ ਕੀਤੀ। ਪੰਜਾਬ ਵਿੱਚ ਖਰੀਦ ਰੁੱਤ ਦੌਰਾਨ ਕਣਕ ਦੀ ਆਮਦ ਅਤੇ ਖਰੀਦ ਦੋਵਾਂ ਪੱਖੋਂ 122 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਗਿਆ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਬੇ ਭਰ ਵਿੱਚ ਕੱਲ੍ਹ ਲਾਈ ਗਈ ਦੂਸਰੀ ਰਾਸ਼ਟਰੀ ਲੋਕ ਅਦਾਲਤ ਰਾਹੀਂ 4,68,633 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਵਾਏਗਾ। ਤੀਰੰਦਾਜ਼ੀ ਵਿੱਚ ਭਾਰਤੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ੰਘਾਈ ਵਿੱਚ ਤੀਰੰਦਾਜ਼ੀ ਵਿਸ਼ਵ ਕੱਪੜਾ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ 7:30 ਵਜੇ ਰਾਇਲ ਚੈਲੇਂਜਰਸ ਦਾ ਮੁਕਾਬਲਾ ਬੰਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ।

0: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਹੋਏ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸ਼ਾਮ ਦੇ 5:30 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ ਪ੍ਰੋਗਰਾਮ।

0: ਪੰਡਤ ਪੜ੍ਹਨ ਰਖੀਸੁਰ ਜੁਗ ਜੁਗ ਵੇਦਾਂ ਨਾਲੇ। ਸ਼ਬਦ ਦੀ ਅਗਲੀ ਪੰਕਤੀ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਪਰਮਾਤਮਾ ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ ਤੇਰਾ ਦਿੱਤਾ ਹੀ ਖਾ ਰਹੇ ਹਨ। ਪਰਮਾਤਮਾ ਦੇ ਪਿਆਰੇ ਸਦਾ ਉਸ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ। ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ। ਸ਼ਬਦ ਦੀ ਅਗਲੀ ਪੰਕਤੀ ਹੈ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਪ੍ਰਭੂ ਦੇ ਕਿਰਪਾ ਦੇ ਪਾਤਰ ਬਡਭਾਗੇ ਪ੍ਰਾਣੀ ਸੰਤ ਜਨਾਂ ਨਾਲ ਮਿਲ ਬੈਠ ਕੇ ਆਪਣੇ ਪਾਪਾਂ ਤੋਂ ਨਿਜਾਤ ਪ੍ਰਾਪਤ ਕਰਦੇ ਹਨ ਅਤੇ ਸ਼ੁਭ ਗੁਣ ਧਾਰਨ ਕਰਦੇ ਹਨ। ਪਰਮਾਤਮਾ ਦੇ ਪਿਆਰੇ ਉਸ ਕਰਤੇ ਦੀ ਸਿਫਤ ਸਲਾਹ ਕਰਕੇ ਆਪਣੇ ਮਨ ਨੂੰ ਨਿਰਮਲ ਕਰ ਲੈਂਦੇ ਹਨ। ਸਤਿਗੁਰੂ ਜੀ ਦਾ ਫੁਰਮਾਨ ਹੈ, ਸੱਤੀ ਪਹਿਰੀ ਸਤ ਭਲਾ ਬਹੀਏ ਪੜਿਆਂ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜ ਘਟੈ ਰਾਸ। ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਸ਼ਬਦ ਦੀ ਅੰਤਲੀ ਪੰਕਤੀ ਹੈ, ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ, ਜੋ ਪ੍ਰਭੂ ਦੇ ਪਿਆਰੇ ਅਕਾਲ ਪੁਰਖ ਦੀ ਮਹਿਮਾ ਨੂੰ ਜਾਣਦੇ ਹੋਏ ਉਸਦੀ ਸਿਫਤ ਸਲਾਹ ਕਰਦੇ ਨੇ, ਉਸ 'ਤੇ ਅਟਲ ਭਰੋਸਾ ਰੱਖਦੇ ਨੇ, ਸ਼ੁਕਰਗੁਜ਼ਾਰ ਹੁੰਦੇ ਹਨ। ਐਸੇ ਪਿਆਰਿਆਂ ਤੋਂ ਮੈਂ ਸਦਾ ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਉਂ ਕੁਰਬਾਨੈ ਜਾਓ ਮਿਹਰਬਾਨਾ, ਹਉਂ ਕੁਰਬਾਨੈ ਜਾਓ, ਹਉਂ ਕੁਰਬਾਨੈ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨਾ ਕਹਿ, ਹੋਂ ਸਦ ਕੁਰਬਾਨੈ ਜਾਓ।
1: ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਓ ਤੇਰਾ ਧਿਆਵਣਾ। ਇਸ ਪੌੜੀ ਦੀ ਵਿਆਖਿਆ ਕੀਤੀ ਸੀ ਗਿਆਨੀ ਦਿਲਬਾਗ ਸਿੰਘ ਹੋਰਾਂ। ਪ੍ਰਭੂ ਦੇ ਗੁਣ ਗਾਇਨ ਕੀਤਿਆਂ ਐਸਾ ਸੁੱਖ ਮਿਲਦਾ ਹੈ ਜੋ ਪਰਲੋਕ ਵਿੱਚ ਵੀ ਨਾਲ ਜਾਂਦਾ ਹੈ। ਤਾਂ ਤੇ ਫਿਰ ਮਨ ਦੀ ਇਹੀ ਇੱਛਾ ਹੁੰਦੀ ਹੈ ਕਿ ਦਿਨੇ ਰਾਤੀ ਉਸ ਪਰਮਾਤਮਾ ਨੂੰ ਧਿਆਉਂਦੇ ਰਹੀਏ, ਚਿਤਵਦੇ ਰਹੀਏ। ਦਿਨ ਭੀ ਗਾਵਾਓ ਰੈਨੀ ਗਾਵਾਓ, ਗਾਵਾਓ ਸਾਸ ਸਾਸ ਰਸਨਾਰੀ, ਸਤ ਸੰਗਤ ਮਹਿ ਬਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ ਹੈ।

6 ਵਜੇ ਦਿਹਾਤੀ ਪ੍ਰੋਗਰਾਮ ਹੋਏਗਾ, ਜਿਸ ਦੇ ਵਿੱਚ ਸੋਹਣੀ 'ਚ ਖਾਦਾਂ ਦਾ ਪ੍ਰਬੰਧ ਬਾਰੇ ਜਾਣਕਾਰੀ ਦੇਣਗੇ ਡਾਕਟਰ ਅਸ਼ੋਕ ਕੁਮਾਰ। ਸੰਗੀਤ ਰੂਪਕ ਸੁਣਾਇਆ ਜਾਏਗਾ ਰਾਜਾ ਰਸਾਲੂ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ ਅਤੇ ਮੌਸਮ ਦੀ ਜਾਣਕਾਰੀ ਦਿੱਤੀ ਜਾਵੇਗੀ। ਰਾਤ 7:40 ਦੇ ਪ੍ਰੋਗਰਾਮ ਹੋਏਗਾ ਵਗਦੇ ਪਾਣੀ, ਜਿਸ ਤਹਿਤ ਪੰਜਾਬੀ ਕਹਾਣੀ ਸੰਸਕ੍ਰਿਤੀ ਦੀ ਠੱਕ ਠੱਕ ਸੁਣਾਈ ਜਾਏਗੀ। ਇਹ ਕਹਾਣੀ ਨਜ਼ਰ ਕਰਨਗੇ ਸੰਦੀਪ ਕੁਮਾਰ। ਅੱਠ ਵਜੇ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਸਵਾ 9 ਵਜੇ ਸਪੋਟਲਾਈਟ, ਰਾਤ 9:30 ਰੂਪਕਾਂ ਦਾ ਅਖਿਲ ਭਾਰਤੀ ਪ੍ਰੋਗਰਾਮ ਹੋਏਗਾ। 10 ਵਜੇ ਰਵੀਵਾਸੀਆ ਅਖਿਲ ਭਾਰਤੀ ਸੰਸਕ੍ਰਿਤੀ ਸਭਾ, ਅੱਜ ਦੇ ਕਲਾਕਾਰ ਹੋਣਗੇ ਸ਼੍ਰੀ ਡੀ ਸ਼੍ਰੀਨਿਵਾਸ। 11:00 ਤੁਸੀਂ ਸੁਣੋਗੇ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ। ਇਹ ਸੀ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਸਮੂਹ ਗਾਨ।

0: हो गया इंतजाम।
1: किस दा?
0: गुड्डी दी फीस दा।
1: दिखा 20,000 दा लोन तुरंत। पता है कौन दे रहा है, ब्याज किन्ना है? लोन सिर्फ नियंत्रित संस्थावां तो ही लो। लोन दा विचार लोड अनुसार, वो भी चेक करके। हो गया इंतजाम, तनखा एडवांस च भेजिए।
2: आरबीआई कहता है
3: सही वित्तीय रवैया तुहानू बचाएगा हमेशा।
4: नमस्कार, ये आकाशवाणी है। हुण तुसी चंचल शर्मा तो प्रदेशक खबरां सुनो। पहला इस बुलेटिन दीआं खास खबरां। गुरुग्राम की एंटी मनी लॉन्ड्रिंग अदालत ने पंजाब के उद्योग मंत्री संजीव अरोड़ा को एनफोर्समेंट डायरैक्टोरेट की 7 दिन रिमांड पर भेजा। केंद्र सरकार ने किरत कोड लागू करने लिए नवे दिशा निर्देश जारी किए। राज्यसभा मैंबर संत बलबीर सिंह सचिवाल ने कहा प्रधानमंत्री ग्रामीण सड़क योजना के तीजे गेड़ दौरान पंजाब 835 करोड़ की लागत नाल सड़क बनणगियां। मौसम विभाग ने पंजाब ते हरियाणा च कल लई मीह पैण बारे ऑरेंज अलर्ट अते इस तों बाद 14 मई तक येलो अलर्ट जारी किया। आईपीएल क्रिकेट विच अज रॉयल चैलेंजर्स बेंगलुरु का मुकाबला रायपुर च मुंबई इंडियनस नाल शामी 7:30 बजे होगा। ਹੁਣ ਖਬਰਾਂ ਵਿਸਥਾਰ ਨਾਲ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਡਾਇਰੈਕਟੋਰੇਟ ਨੇ ਉਹਨਾਂ ਨੂੰ ਕੱਲ੍ਹ ਚੰਡੀਗੜ੍ਹ ਤੋਂ 100 ਕਰੋੜ ਤੋਂ ਵੱਧ ਦੇ ਵਸਤਾਂ ਅਤੇ ਸੇਵਾਵਾਂ ਕਰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਸੰਜੀਵ ਅਰੋੜਾ ਨੂੰ ਉਹਨਾਂ ਦੀ ਰਿਹਾਇਸ਼, ਉਹਨਾਂ ਨਾਲ ਜੁੜੀਆਂ ਸੰਸਥਾਵਾਂ ਅਤੇ ਹੈਪਟਨ ਸਕਾਈ ਰਿਐਲਿਟੀ ਲਿਮਿਟਡ SRL ਦੇ ਇੱਕ ਦਫ਼ਤਰ ਸਮੇਤ 4 ਟਿਕਾਣਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ HSRL ਦੀ ਏਜੰਸੀ ਵੀ ਜਾਂਚ ਅਧੀਨ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ 'ਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਖਿਲਾਫ਼ ਇੱਕ ਮਜ਼ਬੂਤ ਲਾਗੂ ਕਰਨ ਵਾਲੀ ਵਿਧੀ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਉਪਾਵਾਂ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਵਾਸਤੇ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੀ ਅਦਾਇਗੀ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਾਸਤੇ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਸ਼ਾਮਲ ਨੇ। ਦਿਹਾੜੀ ਤਨਖਾਹਾਂ ਦੀ ਅਦਾਇਗੀ ਸ਼ਿਫਟ ਦੇ ਅਖੀਰ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ, ਹਫ਼ਤਾਵਾਰੀ ਤਨਖਾਹ ਪੰਦਰਵਾੜੇ ਦੇ ਅੰਤ ਤੋਂ 2 ਦਿਨਾਂ ਦੇ ਅੰਦਰ ਅੰਦਰ ਪੰਦਰਵਾੜੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਮਹੀਨੇ ਦੀ ਤਨਖਾਹ ਦੀ ਅਦਾਇਗੀ ਕੀਤੀ ਜਾਣੀ ਚਾਹੀਦੀ।

0: ਕੀਤੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ 435 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਸੜਕਾਂ ਬਣਨੀਆਂ ਸਨ, ਟੈਂਡਰ ਵੀ ਲੱਗ ਚੁੱਕੇ ਸਨ, ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਸੜਕਾਂ 'ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ, ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਹ ਕਾਰਜ ਕਿਸੇ ਵੀ ਸਥਿਤੀ 'ਚ 30 ਸਤੰਬਰ ਤੋਂ ਪਿੱਛੇ ਨਹੀਂ ਹੋਣੇ ਚਾਹੀਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀਂ ਦੱਸਿਆ ਗਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 6,215 ਕਰੋੜ 23 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਮੈਦਾਨੀ ਇਲਾਕਿਆਂ 'ਚ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੱਕ ਕੀਤਾ ਜਾਣਾ ਚਾਹੀਦਾ, ਜਦਕਿ ਪਹਾੜੀ ਇਲਾਕਿਆਂ 'ਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ ਮੁਕੰਮਲ ਹੋਣਾ ਚਾਹੀਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @RNU ਜਲੰਧਰ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਵਾਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਹਫ਼ਤਾ ਭਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਅਤੇ ਸੱਭਿਆਚਾਰਕ ਸਮਝ ਉੱਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ 'ਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇੱਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਦੱਸਿਆ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਇੱਕ ਵਿਸ਼ੇਸ਼ ਤੌਰ 'ਤੇ ਪੇਸ਼ ਕਰਦੀ ਹੈ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ। ਪੰਜਾਬ ਨੂੰ ਸਕੂਲ ਸਿੱਖਿਆ ਵਿੱਚ ਭਾਰਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਨੇ ਮੁੱਖ ਬੁਨਿਆਦੀ ਸਿੱਖਿਆ ਮਾਪਦੰਡ 'ਤੇ ਇਸ ਨੂੰ ਕੇਰਲ ਤੋਂ ਵੀ ਅੱਗੇ ਰੱਖਿਆ। ਇਸ ਪ੍ਰਾਪਤੀ ਨੂੰ ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ 'ਤੇ ਸਮਰਪਣ ਵੱਲੋਂ ਸੰਚਾਲਿਤ ਪੰਜਾਬ ਦੇ ਯੁੱਗ ਦੀ ਸ਼ੁਰੂਆਤ ਵਜੋਂ ਵਧਾਈ ਦਿੰਦਿਆਂ ਅਤੇ ਕਰਾਰ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਪੇ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇੱਕ ਸਕੂਲ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 14 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਖੇਤਰੀ ਟਰਾਂਸਪੋਰਟ ਅਧਿਕਾਰੀ ਜਸਵਿੰਦਰ ਸਿੰਘ ਨੇ ਸਕੂਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਲਾਗੂ ਕਰਨ ਲਈ ਸਾਰੇ ਸਕੂਲ ਵੈਨ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਜੋ ਨੀਤੀਆਂ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਨਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਵੈਨ ਦੇ ਡਰਾਈਵਰਾਂ ਨੂੰ ਦੱਸਿਆ ਗਿਆ ਕਿ ਇਸ ਤਹਿਤ ਬੱਸ ਦੇ ਪਿੱਛੇ ਅਤੇ ਅੱਗੇ ਸਕੂਲ ਬੱਸ ਲਿਖਿਆ ਹੋਣਾ ਅਤੇ ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਦੁਨੀਆ ਭਰ ਵਿੱਚ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਾਂਸ ਨੇ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਆਖਰੀ ਐਤਵਾਰ ਨੂੰ ਮਾਂ ਦਿਵਸ ਮਨਾਉਣ ਦੀ ਪ੍ਰਥਾ ਨੂੰ ਰਸਮੀ ਰੂਪ ਦਿੱਤਾ ਸੀ। ਇਹ ਦਿਨ ਮਾਤਾਵਾਂ, ਦਾਦੀਆਂ ਅਤੇ ਹੋਰਨਾਂ ਮਾਵਾਂ ਵਰਗੀਆਂ ਔਰਤਾਂ ਦੇ ਨਿਸਵਾਰਥ ਅਤੇ ਕੁਰਬਾਨੀ ਵਾਲੇ ਸੁਭਾਅ ਨੂੰ ਸਵੀਕਾਰ ਕਰਨ ਲਈ ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਗੁਰਦਾਸਪੁਰ ਵਿੱਚ ਮਦਰਸ ਡੇ ਛੋਟੇ ਬੱਚਿਆਂ ਨੇ ਵੱਖਰੇ ਢੰਗ ਨਾਲ ਮਨਾਇਆ। ਇਹਨਾਂ ਬੱਚਿਆਂ ਨੇ ਮਦਰਸ ਡੇ 'ਤੇ ਇੱਕ ਸਮਾਜ ਨੂੰ ਵੱਖਰਾ ਸੁਨੇਹਾ ਦੇਣ ਲਈ ਜਾਨਵਰਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੀ ਮਾਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਹਨਾਂ ਅੱਜ ਗਊਸ਼ਾਲਾ ਵਿੱਚ ਜਾ ਕੇ ਸੇਵਾ ਕੀਤੀ ਅਤੇ ਇਸ ਮੌਕੇ ਬੱਚਿਆਂ ਨੇ ਸਮਾਜ ਨੂੰ ਸੁਨੇਹਾ ਦਿੰਦਿਆਂ ਆਖਿਆ।
1: ਨਾਮ ਖਿਮਾਇਆ ਮਹਾਜਨ ਹੈ। ਅੱਜ ਹਮ ਯਹਾਂ ਪੇ ਗਊਸ਼ਾਲਾ ਮੇਂ ਆਏ ਹੈ ਔਰ ਅੱਜ ਹੈਪੀ ਮਦਰਸ ਡੇ ਹੈ ਔਰ ਮੈਂ ਇਹ ਕਹਿਣਾ ਚਾਹੂੰਗੀ ਕਿ ਕਾਓਸ ਕੋ ਵੀ ਫੀਲਿੰਗਸ ਹੋਤੀ ਹੈ ਔਰ ਉਹਨਾਂ ਕੇ ਵੀ ਬੱਚੇ ਹੋਤੇ ਹੈ। ਜੈਸੇ ਹਮ ਆਪਣੀ ਮੰਮਾ ਪਾਪਾ ਸੇ ਅਲੱਗ ਨਹੀਂ ਹੋ ਸਕਤੇ, ਵੈਸੇ ਹੀ ਵੋ ਵੀ ਨਹੀਂ ਅਲੱਗ ਹੋ ਸਕਤੇ। ਗਾਏ ਕੋ ਨਹੀਂ ਮਾਰਨਾ ਚਾਹੀਏ, ਵੋ ਹਮਾਰੀ ਮਾਂ ਕੀ ਤਰ੍ਹਾਂ ਹੋਤੀ ਹੈ।
2: ਮੇਰਾ ਨਾਮ ਆਰਵ ਹੈ। ਅੱਜ ਹਮ ਗਊਸ਼ਾਲਾ ਆਏ ਹੈ, ਵਹਾਂ ਪਰ ਹਮਨੇ ਕਾਓਸ ਕੋ ਫੀਡ ਕੀਆ ਹੈ ਔਰ ਕਈ ਐਨੀਮਲਸ ਹੈ ਉਨਕੋ ਉਨਕੇ ਆਪਣੀ ਮਦਰ ਸੇ ਆਪਣੇ ਪੇਰੈਂਟਸ ਸੇ ਅਲੱਗ ਕੀਆ ਜਾਤਾ ਹੈ ਔਰ ਉਨਕੋ ਮਾਰ ਦਿਆ ਜਾਤਾ ਹੈ ਜੋ ਕਿ ਅੱਛੀ ਬਾਤ ਨਹੀਂ ਹੈ ਅਕੋਰਡਿੰਗ ਟੂ ਮੀ। ਵੀ ਹੈਵ ਨੋ ਰਾਈਟ ਟੂ ਡੂ ਦੈਟ ਥਿੰਗ ਐਂਡ ਇਸੀ ਬੇਸਿਸ ਪੇ ਹਮ ਅੱਜ ਲੋਕੋ ਕੋ ਮੈਸੇਜ ਦੇਣਾ ਚਾਹਤੇ ਹੈ ਕਿ ਆਗੇ ਸੇ ਐਸਾ ਮਤ ਕਰੇ, ਉਨਕੇ ਪੇਰੈਂਟਸ ਕੋ ਅਲੱਗ ਨਾ ਕਰੇ। ਹਮ ਸੋਚਤੇ ਹੈ ਦੇ ਆਰ ਵੋਇਸਲੈਸ, ਦੇ ਕਾਂਟ ਡੂ ਨਥਿੰਗ ਬਟ ਦੈਟਸ ਰੋਂਗ।
0: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਅੱਜ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਦੇ ਰੁਝਾਨ ਨੂੰ ਠੱਲ ਪਾਉਣ ਲਈ ਪਿੰਡਾਂ ਦਾ ਦੌਰਾ ਕੀਤਾ ਅਤੇ ਆਪਣੀ ਮੌਜੂਦਗੀ 'ਚ ਖੇਤਾਂ ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ, ਸਿਵਲ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਾਇਆ। ਇਸ ਮੌਕੇ ਉਹਨਾਂ ਆਖਿਆ,
3: ਦੇਖੋ ਸਾਡੀ ਟੀਮਾਂ ਵੱਲੋਂ ਅੱਜ ਚੈਕਿੰਗ ਕੀਤੀ ਜਾ ਰਹੀ ਹੈਗੀ। ਸੀਜ਼ਨ ਤੋਂ ਪਹਿਲਾਂ ਕਾਫੀ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਸੀਗੀਆਂ ਕਿ ਜਿਹੜੀ ਮਸ਼ੀਨਰੀ ਹੈਗੀ ਹੈ ਐਗਰੀਕਲਚਰਲ ਉਹਦੇ ਬਾਰੇ ਵੀ ਕਾਫੀ ਅਵੇਅਰਨੈਸ ਹੈਗੀ ਹੈ। ਉਹਦੇ ਨਾਲ ਜਿਹੜੇ ਸਟਬਲ ਬਰਨਿੰਗ ਦੇ ਇੰਸੀਡੈਂਟਸ ਨੇ ਪਿਛਲੇ ਸਾਲਾਂ ਨਾਲੋਂ ਕਾਫੀ ਘਟੇ ਨੇ, ਬਟ ਫਿਰ ਵੀ ਇੰਸੀਡੈਂਟਸ ਆ ਰਹੇ ਨੇ ਅਤੇ ਸਾਡਾ ਹੀ ਕੋਸ਼ਿਸ਼ ਹੈਗੀ ਹੈ ਕਿ ਇਸ ਨੂੰ ਰੋਕਿਆ ਜਾਏ।
0: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਮਨੁੱਖੀ ਵਿਗਿਆਨ ਵਿਭਾਗ ਦੇ ਸਾਬਕਾ ਚੇਅਰਪਰਸਨ ਨੇ ਫੋਰੈਂਸਿਕ

0: ਗਿਆਨ ਖੋਜ ਵਿਚ ਵਿਸ਼ਵ ਪੱਧਰ ਤੇ 11ਵਾਂ ਰੈਂਕ ਪ੍ਰਾਪਤ ਕੀਤੈ। ਡਾ. ਕੇਵਲ ਕ੍ਰਿਸ਼ਨ ਇਸ ਆਲਮੀ ਮੁਲਾਂਕਣ ਚ ਭਾਰਤ ਦੇ ਚੋਟੀ ਦੇ ਦਰਜੇ ਦੇ ਫੋਰੈਂਸਿਕ ਵਿਗਿਆਨੀਆਂ ਵਜੋਂ ਉਭਰੇ ਨੇ। ਇਹ ਰੈਂਕਿੰਗ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸਵੇਅਰ ਵੱਲੋਂ ਜਾਰੀ 2025 ਦੀਆਂ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਨੂੰ ਦੁਨੀਆ ਭਰ ਦੇ 15,009 ਫੋਰੈਂਸਿਕ ਵਿਗਿਆਨੀਆਂ ਵਿੱਚੋਂ ਕਾਨੂੰਨੀ ਤੇ ਫੋਰੈਂਸਿਕ ਮੈਡੀਸਨ ਸ਼੍ਰੇਣੀ ਵਿੱਚ ਰੱਖਿਆ ਗਿਆ। ਰੈਂਕਿੰਗ ਕਈ ਮਾਪਦੰਡ ਦੇ ਆਧਾਰ ਤੇ ਜਿਸ ਵਿੱਚ ਪ੍ਰਕਾਸ਼ਿਤ ਖੋਜ ਪੱਤਰਾਂ ਦੀ ਗਿਣਤੀ ਪ੍ਰਾਪਤ ਕਰਨ ਦੇ ਹਵਾਲੇ ਸ਼ਾਮਲ ਨੇ। ਇਹ ਪ੍ਰਾਪਤੀ ਸਿਰਫ ਯੂਨੀਵਰਸਿਟੀ ਲਈ ਨਹੀਂ ਸਗੋਂ ਦੇਸ਼ ਲਈ ਵੀ ਇੱਕ ਮਾਣ ਵਾਲੀ ਗੱਲ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ 'ਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਅੱਜ ਅਤੇ ਕੱਲ੍ਹ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵਗ ਸਕਦੀਆਂ ਨੇ। ਇਸੇ ਤਰ੍ਹਾਂ ਹਰਿਆਣਾ 'ਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹਾਲਾਂਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਇਸ ਦੌਰਾਨ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਭੋਪਾਨੀ 'ਚ 45.2 ਡਿਗਰੀ ਸੈਲਸੀਅਸ ਅਤੇ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਪਲੇਅਆਫ ਕੁਆਲੀਫਾਈ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ 'ਚ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਰਿਮਾਂਡ 'ਤੇ ਭੇਜਿਆ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 3ਜੇ ਗੇੜ ਦੌਰਾਨ ਪੰਜਾਬ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਅਤੇ IPL ਕ੍ਰਿਕਟ ਵਿੱਚ ਅੱਜ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
1: ਦੀਦੀ, ਨੌਕਰੀ ਲੱਗ ਗਈ।
2: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
1: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
2: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
1: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
2: ਪਹਿਲਾਂ ਬਜਟ ਬਣਾਉਣਾ ਸਿੱਖੋ, ਫੇਰ ਖਰਚ ਕਰੋ।
1: ਪਰ ਦੀ,
2: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
1: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
3: RBI ਕਹਿੰਦਾ ਹੈ,
4: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖ਼ਬਰਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਰੁਲਿਆ ਰਾਮ ਜੀ ਲਾਂਘਾ
3: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲੇ ਆਜੋ
4: ਜੈ ਹਿੰਦ ਜੀ ਰੁਲਿਆ ਰਾਮ ਜੀ ਜੈ ਹਿੰਦ
3: ਜੈ ਹਿੰਦ ਜੀ ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ
4: ਹਾਲ ਚਾਲ ਤਗੜੇ ਨੇ ਜੀ ਤੁਸਾਂ ਸੁਣਾਓ ਠੀਕ ਠਾਕ ਹੋ
3: ਤਗੜਾ ਹਾਲ ਚਾਲ ਹੈ ਸ਼ਿੰਗਾਰਾ ਸਿੰਘ ਜੀ ਗੱਲ ਹੈ ਕਿ ਹਰ ਬੰਦੇ ਦਾ ਨਾ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਅਲੱਗ ਅਲੱਗ ਹੈ
4: ਉਹ ਤਾਂ ਹੈ ਜੀ
3: ਹੁਣ ਇਹੀ ਹੈ ਕਿ ਤਰੀਕਾ ਜਿਹਨੂੰ ਆ ਗਿਆ ਉਹਦੀ ਜ਼ਿੰਦਗੀ ਜਿੱਦਾਂ ਕਹਿੰਦੇ ਹੁੰਦੇ ਵੀ ਬਹੁਤ ਵਧੀਆ ਜ਼ਿੰਦਗੀ ਜਿਹਨੂੰ ਅਸੀਂ ਕਹਿ ਸਕਦੇ
4: ਹਾਂ
3: ਉਹ ਬਣ ਜਾਂਦੀ ਹੈ
4: ਸਹੀ ਗੱਲ ਹੈ
3: ਹੁਣ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਮਾਪਦੰਡ ਅਲੱਗ ਅਲੱਗ ਨੇ ਕਈ ਬੰਦੇ ਇਹ ਸੋਚਦੇ ਆ ਵੀ ਮੇਰੇ ਕੋਲ ਬਹੁਤ ਸਾਰਾ ਪੈਸਾ ਆ ਜੇ ਮੈਂ ਧਨਾੜ ਹੋਵਾਂ

0: ਅਤੇ ਮੇਰੇ ਨਾਲ ਦੀ ਫਿਰ ਜ਼ਿੰਦਗੀ ਕਿਸੇ ਦੀ ਨਹੀਂ।
1: ਸਹੀ ਗੱਲ ਹੈ,
0: ਇਹ ਸੋਚਣ ਦਾ
1: ਸੋਚ ਆ ਜੀ ਆਪਣੋ ਆਪੋ ਆਪਣੀ,
0: ਹੈ ਨਾ।
1: ਹਾਂ,
0: ਕੋਈ ਕਿਸੇ ਚੀਜ਼, ਕੋਈ ਮਤਲਬ ਕਈ ਬੰਦੇ ਇਹ ਸੋਚਦੇ ਆ ਕਿ ਵਸਤੂਆਂ ਦੇ ਵਿੱਚ ਜੀਵਨ ਹੈ।
1: ਹਾਂ,
0: ਕਈ ਬੰਦਿਆਂ ਦੀ ਜ਼ਿਆਦਾਤਰ ਕੀ, ਅਸੀਂ ਵੀ ਵਿੱਚ ਹੀ ਹਾਂ ਉਹਨਾਂ ਦੇ।
1: ਸਹੀ ਗੱਲ ਹੈ,
0: ਜ਼ਿਆਦਾਤਰ ਬੰਦਿਆਂ ਦੀ ਸੋਚ ਇਹ ਹੈ ਕਿ ਵਸਤੂਆਂ ਦੇ ਵਿੱਚ ਜ਼ਿੰਦਗੀ ਹੈ ਔਰ ਵਸਤੂਆਂ ਦੇ ਨਾਲ ਜ਼ਿੰਦਗੀ ਹੈ, ਔਰ ਉਹ ਸਾਰੀ ਉਮਰ ਵਸਤੂਆਂ ਦੀ ਭਾਲ ਦੇ ਵਿੱਚ, ਉਹਨਾਂ ਦੀ ਸੰਭਾਲ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਕੇ ਚਲੇ ਜਾਂਦੇ ਨੇ।
1: ਦੇਖੋ ਜੀ, ਗੱਲ ਤਾਂ ਕੱਟਣ ਦੀ ਆ, ਜੀ ਕੇ ਤਾਂ ਨਹੀਂ ਗਏ।
0: ਇੱਕ ਦੂਜੇ ਵੀ ਹੁੰਦੇ ਆ
1: ਹਾਂ,
0: ਜਿਨ੍ਹਾਂ ਨੂੰ ਸਵੇਰੇ ਹੀ ਉੱਠ ਕੇ ਆਲੂ ਵਾਲੇ ਪਰੌਂਠੇ ਦੀ ਫਿਕਰ ਪੈ ਜਾਂਦੀ ਹੈ,
1: ਜ਼ਿੰਦਗੀ ਕਹਿੰਦੇ ਖਾਣ ਲਈ ਬਣੀ ਆ।
0: ਉਹ ਕਹਿੰਦੇ ਭਾਈ ਇੱਥੇ ਖਾਣ ਪੀਣ ਹੀ ਆਇਆ, ਹੋਰ ਕੀ ਇੱਥੇ ਕਰਨ ਆਇਆ, ਹੈ ਕਿ ਨਹੀਂ?
1: ਸਹੀ ਗੱਲ ਹੈ,
0: ਇੱਦਾਂ ਦੇ ਵੀ ਹੈ। ਅਤੇ ਕਈ ਬੰਦੇ ਐਸੇ ਹੈ ਕਿ ਉਹ ਕਹਿੰਦੇ ਹੈ ਕਿ ਜ਼ਿੰਦਗੀ ਨੂੰ ਐਸੀ ਖੂਬਸੂਰਤ ਬਣਾਉਣਾ ਹੈ ਤਾਂ ਕਿ ਜ਼ਿੰਦਗੀ ਤੁਹਾਡੀ ਇੱਕ ਮਿਸਾਲ ਬਣ ਜੇ ਤੁਹਾਡੇ ਲਈ।
1: ਸਹੀ ਗੱਲ ਆ,
0: ਹੈ ਕਿ ਨਹੀਂ? ਅਸਲ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਇਹੀ ਹੈ ਕਿ ਨਾ ਤਾਂ ਅਸੀਂ ਇੱਥੇ ਵਸਤੂਆਂ ਇਕੱਠੀਆਂ ਕਰਨ ਲਈ, ਵਸਤੂਆਂ ਦੀ ਭਾਲ ਲਈ ਜਾਂ ਉਹਨਾਂ ਦੀ ਸੰਭਾਲ ਲਈ, ਨਾ ਖਾਣ ਲਈ, ਹੈ ਨਾ, ਵੀ ਜਸ਼ਨ ਮਨਾਉਣ ਲਈ। ਜ਼ਿੰਦਗੀ ਤਾਂ ਜਿੱਦਾਂ ਕਹਿੰਦੇ ਵੀ ਉਹ ਮੈਦਾਨ ਦੇ ਵਿੱਚ ਦੌੜਨ ਵਾਲੀ ਚੀਜ਼ ਹੈ, ਇਹਦੇ 'ਚ ਤੁਸੀਂ ਕਿਹੜੇ ਸਟਾਈਲ ਦੇ ਵਿੱਚ, ਕਿਸ ਢੰਗ ਦੇ ਨਾਲ ਦੌੜਦੇ ਹੋ, ਉਹ ਜ਼ਿੰਦਗੀ ਹੈ।
1: ਦੇਖੋ ਗੱਲ ਇਹ ਆ ਬਈ, ਜ਼ਿੰਦਗੀ ਜਿਉਣ ਲਈ ਆਪਣਾ ਆਪਣਾ ਇੱਕ ਨਜ਼ਰੀਆ
0: ਹੈ,
1: ਠੀਕ ਆ। ਕੋਈ ਅਧਿਆਤਮਿਕ ਜੀਵਨ ਜੀ ਕੇ ਸਕੂਨ ਮਿਲਦਾ, ਕਈਆਂ ਨੂੰ ਜਿੱਦਾਂ ਤੁਸੀਂ ਗੱਲ ਕਰਦੇ ਸੀ ਪੈਸੇ ਨਾਲ ਬਹੁਤ ਪਿਆਰ ਆ, ਕਈਆਂ ਨੂੰ ਖਾਣ ਨਾਲ ਬਹੁਤ ਪਿਆਰ ਆ। ਮੈਂ ਇਹ ਚਾਹੁੰਦਾ ਵੀ ਜ਼ਿੰਦਗੀ ਇੱਕ ਇਨਸਾਨੀਅਤ ਦਾ ਧਰਮ ਆ, ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਇਨਸਾਨ ਲਈ ਜੀਓ।
0: ਹਾਂ ਬਿਲਕੁਲ ਬਿਲਕੁਲ,
1: ਜਿਹੜਾ ਤੁਹਾਡਾ ਮਨੁੱਖੀ ਸੇਵਾ ਦੇ ਵਿੱਚ ਤੁਹਾਡਾ ਜਿਹੜਾ ਜੀਵਨ ਲੱਗੇਗਾ ਨਾ, ਉਸ ਤੋਂ ਵੱਡਾ ਜੀਵਨ ਕੋਈ ਨਹੀਂ ਹੈਗਾ ਜੀ।
0: ਉਹੀ ਹੈ ਨਾ ਜੀ, ਦੇਖੋ ਗੱਲ ਹੈ ਵੀ ਅਸੀਂ ਦੂਜਿਆਂ ਲਈ, ਜ਼ਿਆਦਾਤਰ ਜਿਹੜਾ ਇਹਦਾ ਪੱਖ ਹੈ ਨਾ ਦੂਜਾ, ਇਹ ਆ ਜਾਂਦਾ
1: ਜੀ
0: ਕਿ ਅਸੀਂ ਦੂਜਿਆਂ ਲਈ ਜਿਉਂਦੇ ਹਾਂ, ਆਪਣੇ ਆਪ ਲਈ ਨਹੀਂ ਜਿਉਂਦੇ।
1: ਸਹੀ ਗੱਲ,
0: ਹੁਣ ਜੇ ਆਪਾਂ ਕਹਿੰਦੇ ਪੈਸਾ ਵੀ ਇਕੱਠਾ ਕਰ ਲਿਆ, ਕਿਉਂ ਇਕੱਠਾ ਕਰਦੇ ਹਾਂ? ਦੂਜਿਆਂ ਨੂੰ ਦਿਖਾਉਣ ਲਈ ਨਾ,
1: ਬਸ ਬਸ,
0: ਰੋਹ ਪਾਉਣ ਲਈ, ਇਸੇ ਕਰਕੇ ਇਕੱਠਾ ਕਰਦੇ। ਲੋੜ ਤਾਂ ਸਾਡੀ ਓਨੀ ਕੀ ਹੈ,
1: ਖਾਣੀਆਂ ਦੋ ਰੋਟੀਆਂ,
0: ਖਾਣੀਆਂ ਦੋ ਰੋਟੀਆਂ, ਹੈ ਕਿ ਨਹੀਂ
1: ਗੱਲ?
0: ਸੋ ਇਸ ਕਰਕੇ ਇਹ ਜੇ ਦੂਜਿਆਂ ਨੂੰ ਜ਼ਿੰਦਗੀ ਉਹ ਹੈ ਜਿਹੜੀ ਆਪਣੇ ਲਈ, ਤੁਹਾਨੂੰ ਆਪਣੇ ਆਪ ਨੂੰ ਨਜ਼ਾਰਾ ਆਉਣਾ ਚਾਹੀਦਾ,
1: ਸਕੂਨ ਆਉਣਾ ਚਾਹੀਦਾ,
0: ਸਕੂਨ ਆਉਣਾ ਚਾਹੀਦਾ। ਜੇ ਕਮਾ ਕੇ, ਹੈ ਨਾ, ਆਪਣੇ ਆਪ ਨੂੰ ਗੁਆ ਕੇ ਅਤੇ ਜ਼ਿੰਦਗੀ ਦੇ ਵਿੱਚ ਤੁਸੀਂ ਆਨੰਦ ਹੀ ਨਾ ਲਿਆ, ਤੁਹਾਨੂੰ ਸਕੂਨ ਹੀ ਨਾ ਆਇਆ, ਅਤੇ ਫਿਰ ਕੀ ਕਮਾਇਆ ਵੀ?
1: ਦੇਖੋ ਜੀ, ਕਈ ਵਾਰੀ ਇਨਸਾਨ ਪੈਸਾ ਬਹੁਤ ਇਕੱਠਾ ਕਰ ਲੈਂਦਾ,
0: ਸਰੀਰ ਗੁਆ,
1: ਪਰ ਉਹ ਜਿਹੜਾ ਪਦਾਰਥ ਜਿਹੜੇ ਖਾਣ ਨੂੰ ਦਿਲ ਕਰਦਾ ਆ, ਉਹ ਖਾ ਹੀ ਨਹੀਂ ਸਕਦਾ।
0: ਹਾਂ ਬਿਲਕੁਲ, ਰੋਗੀ ਹੋ ਜਾਂਦਾ ਜੀ।
1: ਹਾਂ, ਰੋਗੀ ਹੋ ਜਾਂਦਾ।
0: ਦੋ ਇਸ ਕਰਕੇ ਇਹ ਜਿਹੜੀ ਨਿਯਮਾਵਲੀ ਹੈ ਜ਼ਿੰਦਗੀ ਦੇ ਵਿੱਚ, ਤਰੀਕਾ ਜਿੱਦਾਂ ਆਪਾਂ ਕਹਿੰਦੇ ਹਾਂ
1: ਜੀ,
0: ਕਿ ਹਰੀ ਸਾਰੀ ਬੰਦੇ ਦੇ ਜਿੱਦਾਂ ਹਰ ਬੰਦੇ ਦੇ ਹੱਥ ਨਹੀਂ ਲੱਗ ਸਕਦਾ
1: ਜੀ,
0: ਕਈ ਬੰਦੇ ਹੁੰਦੇ ਹੈ, ਕਈ ਐਸੇ ਜਿੱਦਾਂ ਕਹਿੰਦੇ ਦਾਨਿਸ਼ਮੰਦ ਬੰਦੇ ਹੈ ਜਿਹਨਾਂ ਨੂੰ ਇਹਦੀ ਸਮਝ ਆ ਜਾਂਦੀ, ਅਤੇ ਉਹਨਾਂ ਨੂੰ ਫਿਰ ਕਿਸੇ ਨਾਲ ਕੋਈ ਜਿੱਦਾਂ ਕਹਿੰਦੇ ਹੁੰਦੇ ਆ ਈਰਖਾ ਨਹੀਂ, ਕਿਸੇ ਨਾਲ ਸਾੜਾ ਨਹੀਂ, ਕਿਸੇ ਨਾਲ ਰੀਸ ਨਹੀਂ
1: ਜੀ,
0: ਉਹਨਾਂ ਦਾ ਆਪਣੇ ਢੰਗ ਹੈ, ਆਪਣਾ ਤਰੀਕਾ ਹੈ, ਆਪਣਾ ਸਲੀਕਾ ਹੈ, ਉੱਠਣ ਦਾ ਸਮਾਂ, ਸੌਣ ਦਾ ਸਮਾਂ, ਖਾਣ ਦਾ ਸਮਾਂ, ਕੀ ਖਾਣਾ ਹੈ, ਕਿਉਂ ਖਾਣਾ ਹੈ, ਕਿੰਨਾ ਖਾਣਾ ਹੈ, ਕਦੋਂ ਖਾਣਾ ਹੈ
1: ਜੀ,
0: ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਨੇ ਅਸਲ ਦੇ ਵਿੱਚ।
1: ਸਹੀ ਗੱਲ,
0: ਜ਼ਿੰਦਗੀ ਦਾ ਹਿੱਸਾ ਇਹ ਨਹੀਂ ਵੀ ਮੈਂ ਆਹ ਬਣਾ ਲਿਆ, ਮੈਂ ਆਹ ਪਾ ਲਿਆ, ਜ਼ਿੰਦਗੀ ਦਾ ਹਿੱਸਾ ਤਾਂ ਇਹੀ ਹੈ ਵੀ ਇਹਨੂੰ ਕਿੱਦਾਂ ਤੁਸੀਂ ਨਜ਼ਾਰਾ, ਜਦੋਂ ਤੁਹਾਨੂੰ ਆਪਣਾ ਸਰੀਰ ਤੁਹਾਡੇ ਨਾਲ, ਜਿੱਦਾਂ ਕਹਿੰਦੇ ਤੁਹਾਡਾ ਆਪਣਾ ਸਰੀਰ ਤੁਹਾਡੇ ਨਾਲ ਗੱਲਾਂ ਨਹੀਂ ਕਰਦਾ, ਤੁਸੀਂ ਲੱਖ ਦੁਨੀਆ ਨਾਲ ਗੱਲਾਂ ਕਰੀ ਚਲੋ ਤਾਂ ਕੀ ਫਾਇਦਾ?
1: ਦੇਖੋ ਜੀ, ਗੱਲ ਤਾਂ ਇਹ ਆ ਵੀ ਸੁਰ ਤਾਲ ਅਤੇ ਲੈ, ਲੈ ਚਲੋ ਤੁਹਾਡੇ ਸਰੀਰ ਦੀ ਬਣ ਗਈ, ਤੁਹਾਡੇ ਪਰਮਾਤਮਾ ਨਾਲ, ਤੁਹਾਡੇ ਦਿਮਾਗ ਦੇ ਨਾਲ, ਉਹ ਦਸਮ ਦੁਆਰ ਜਲੇ ਖੁੱਲ ਗਿਆ,
0: ਜ਼ਿੰਦਗੀ
1: ਦਾ ਨਜ਼ਾਰਾ
0: ਹੀ ਬਦਲ ਜਾਂਦਾ ਹੈ। ਦੋ ਕਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਹਾਂਜੀ ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲਿਓ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ
1: ਜੀ
0: ਕਿ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਖੇਤੀਬਾੜੀ ਦੇ ਵਿੱਚ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ
1: ਜੀ,
0: ਕਿਉਂਕਿ ਖੇਤੀ ਖਰਚੇ ਕਿਤੇ ਨਾ ਕਿਤੇ ਸਾਨੂੰ ਅੱਜ ਦੱਬੀ ਬੈਠੇ ਆ।
1: ਸਹੀ ਗੱਲ ਆ।
0: ਔਰ ਬੇਲੋੜੇ, ਜਿਨ੍ਹਾਂ ਤੋਂ ਬਿਨਾਂ ਕੀਤਿਆਂ ਵੀ ਅਸੀਂ ਖਰਚਾ ਬਚਾ ਸਕਦੇ ਹਾਂ, ਆਪਣਾ ਫਾਇਦਾ ਮੁਨਾਫਾ ਵਧਾ ਸਕਦੇ ਹਾਂ
1: ਜੀ।
0: ਹੁਣ ਖਾਦਾਂ ਹੈ, ਖਾਦ ਜੇ ਅਸੀਂ ਬੇਹਿਸਾਬੀ ਅਤੇ ਬੇਲੋੜੀ ਖਾਦ ਪਾਵਾਂਗੇ, ਉਹਦਾ ਨਾ ਫਸਲ ਨੂੰ ਫਾਇਦਾ ਹੈ ਅਤੇ ਸਾਨੂੰ ਕਰਜ਼ਾਈ ਜ਼ਰੂਰ ਕਰ ਦੂ।
1: ਬਿਲਕੁਲ ਜੀ, ਗੱਲ ਤੁਹਾਡੀ ਸਹੀ ਹੈ ਜੀ,
0: ਹੈ ਕਿ ਨਹੀਂ?
1: ਹਾਂ।
0: ਸੋ ਇਸ ਕਰਕੇ ਜੇ ਲੋੜ ਦੇ ਮੁਤਾਬਕ ਉਹਨੂੰ ਅਸੀਂ ਓਨਾ ਕੁ ਚੀਜ਼ ਦੇਵਾਂਗੇ। ਹੁਣ ਲੋੜ ਮੁਤਾਬਕ ਆਪਾਂ ਵੀ ਕਹਿੰਦੇ ਭਾਈ ਰੋਟੀ ਲੋੜ ਦੇ ਮੁਤਾਬਕ ਖਾਓ, ਜੇ ਭੁੱਖ ਲੱਗਦੀ ਆ ਖਾਓ, ਨਹੀਂ ਲੱਗਦੀ ਨਾ ਖਾਓ। ਯਾਰ
1: ਕੋਈ ਜ਼ਰੂਰੀ ਥੋੜ੍ਹੀ ਆ,
0: ਕਿਹੜੀ ਤੁਹਾਡੀ ਮਤਲਬ ਉਹ ਬੰਦ ਹੋ ਜਾਣਾ ਤੁਹਾਡਾ ਤੋਰੀ ਫੁਲਕਾ ਵੀ ਤੁਸੀਂ ਨਹੀਂ ਖਾਓਗੇ ਇੱਕ ਡੰਗ।
1: ਗੱਲ ਆ ਵੀ ਦੇਖੋ ਮਾਰਸ਼

0: ਮਾਰਚ ਕਰਦੇ ਆ ਵੀ ਇੰਨੀ ਲੋੜਵੰਦ ਜਿੰਨੀ ਕੁ ਲੋੜ ਆ ਉੰਨੀ ਕੁ ਚੀਜ਼ ਪਾਓ।
1: ਮੈਂ ਇਹ ਤਾਂ ਜ਼ਿਕਰ ਕੀਤਾ ਹੈ ਕਿ ਬਹੁਤੀ ਜਿਹੜੀ ਚੀਜ਼ ਹੈ ਨਾ, ਜੇ ਇੱਕ ਫੁਲਕਾ ਅੱਧਾ ਫੁਲਕਾ ਵੱਧ ਖਾਂਦੇ ਹੋ ਉਹ ਤੁਹਾਨੂੰ ਤੰਗ ਕਰਦਾ ਹੈ।
0: ਸਹੀ ਗੱਲ ਆ।
1: ਇਸੇ ਤਰ੍ਹਾਂ ਫਸਲ ਨੂੰ ਜੇ ਜ਼ਿਆਦਾ ਲੋੜ ਤੋਂ ਪਾਵਾਂਗੇ ਖਾਦ ਉਹਨੂੰ ਤੰਗ ਕਰੂ, ਉਹਨੂੰ ਫਾਇਦਾ ਤਾਂ ਦੇਣਾ ਇਹਨਾਂ ਨੇ।
0: ਬਿਲਕੁਲ ਜੀ, ਫਾਇਦਾ ਜਗ੍ਹਾ ਨੁਕਸਾਨ ਹੁੰਦਾ,
1: ਨੁਕਸਾਨ ਹੁੰਦਾ ਹੈ
0: ਜੀ।
1: ਸੋ ਸੌਣੀ ਫਸਲਾਂ ਦੇ ਵਿੱਚ ਖਾਦਾਂ ਦਾ ਜਿਹੜਾ ਪ੍ਰਬੰਧਨ ਕਰਨਾ ਹੈ
0: ਜੀ,
1: ਡਾਕਟਰ ਅਸ਼ੋਕ ਕੁਮਾਰ ਹੋਰਾਂ ਸੰਧੂ ਸਾਹਿਬ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ,
2: ਡਾਕਟਰ ਅਸ਼ੋਕ ਕੁਮਾਰ ਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਤੁਸੀਂ ਜ਼ਿਲ੍ਹਾ ਪ੍ਰਸਾਰ ਮਾਹਰ ਹੋ, ਭੂਮੀ ਵਿਗਿਆਨ, ਪੰਜਾਬ ਖੇਤੀਬਾੜੀ ਇੰਸਟੀਚਿਊਟ, ਜਿਹੜੀ ਫਾਰਮ ਸਲਾਹਕਾਰ ਸੇਵਾ ਹੈ, ਸੰਗਰੂਰ ਤੋਂ ਸਾਡੇ ਕੋਲ ਆਏ ਹੋ ਜੀ।
3: ਬਹੁਤ ਬਹੁਤ ਧੰਨਵਾਦ ਜੀ।
2: ਅਤੇ ਡਾਕਟਰ ਸਾਹਿਬ, ਜਿੱਦਾਂ ਵਿਸ਼ਾ ਬੜਾ ਮਹੱਤਵਪੂਰਨ ਇਸ ਕਰਕੇ ਕਿ ਸਾਉਣੀ ਦੀਆਂ ਫਸਲਾਂ ਨੇ, ਆਪਾਂ ਵੱਖ ਵੱਖ ਫਸਲਾਂ ਬੀਜਦੇ ਹਾਂ, ਅਤੇ ਫਸਲਾਂ ਦੇ ਵਿੱਚ ਜਿਹੜੇ ਤੱਤ ਨੇ, ਚਾਹੇ ਛੋਟੇ ਆ ਵੱਡੇ, ਉਹਨਾਂ ਦੀ ਘਾਟ ਆ ਜਾਂਦੀ ਹੈਗੀ ਹੈ, ਸਹੀ ਜਿਹੜਾ ਉਤਪਾਦਨ ਨਹੀਂ ਮਿਲਦਾ, ਜਾਂ ਕਈ ਵਾਰ ਜ਼ਿਆਦਾ ਵੀ ਵਰਤੋਂ ਹੋ ਜਾਂਦੀ ਹੈ ਖਾਦਾਂ ਦੀ। ਸੋ ਵਧੀਆ ਜਿਹੜਾ ਖਾਦ ਪ੍ਰਬੰਧ ਨੂੰ ਲੈ ਕੇ ਮੋਟੇ ਤੌਰ 'ਤੇ ਆਪਾਂ ਕਿਸਾਨ ਵੀਰ ਕਿਸ ਤਰ੍ਹਾਂ ਲੈ ਕੇ ਚੱਲੇ, ਵੀ ਜਿਹੜਾ ਖਾਦ ਦਾ ਜਿਹੜਾ ਹੈਗਾ ਸਰਵਪੱਖੀ ਜਿੱਦਾਂ ਪ੍ਰਬੰਧ ਹੁੰਦਾ, ਆਪਾਂ ਕੀੜਿਆਂ ਦਾ ਖਾਦਾਂ ਦਾ ਕਿੱਦਾਂ ਪ੍ਰਬੰਧ ਹੋ ਸਕਦਾ ਵਧੀਆ?
0: ਗੁਰਵਿੰਦਰ ਜੀ, ਦੇਖੋ ਜਿਹੜਾ ਖਾਦ ਪ੍ਰਬੰਧਨ ਦੀ ਅੱਜ ਆਪਾਂ ਗੱਲ ਕਰਾਂਗੇ, ਇਹਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੂੰਗਾ ਵੀ ਜਿਹੜਾ ਇੱਕ ਬੀਜ ਤੋਂ ਦੁਬਾਰਾ ਬੀਜ ਬਣਨ ਤੱਕ ਹਰੇਕ ਹੀ ਬੂਟੇ ਨੂੰ 17 ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ਜੀ। ਅਤੇ ਜੇ ਆਪਾਂ ਕਿਸਾਨ ਵੀਰਾਂ ਨਾਲ ਗੱਲ ਕਰਦੇ ਹਾਂ ਤਾਂ ਫਿਰ ਉਹ ਮੁੱਢਲੇ ਤੌਰ 'ਤੇ ਸਿਰਫ 2 ਜਾਂ 3 ਖਾਦਾਂ ਹੀ ਪਾਉਂਦੇ ਨੇ। ਮੁੱਢਲੀ ਖਾਦ ਹੈ ਯੂਰੀਆ ਜੀ, ਜਾਂ ਫਿਰ ਆਪਾਂ ਕਣਕ ਦੀ ਗੱਲ ਕਰਦੇ ਹਾਂ ਉਹ 'ਚ DAP ਪਾ ਲੈਂਦੇ ਨੇ। ਜੇ ਆਪਾਂ ਸਾਉਣੀ ਦੀ 'ਚ ਹੋਰ ਗੱਲ ਕਰ ਲਈਏ ਤਾਂ ਝੋਨੇ ਬਾਸਮਤੀ ਦੇ ਵਿੱਚ ਥੋੜ੍ਹੇ ਬਹੁਤ ਕਿਸਾਨ ਵੀਰ ਜਿੰਕ ਦਾ ਇਸਤੇਮਾਲ ਕਰ ਲੈਂਦੇ ਨੇ। ਤਾਂ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਵੀ ਖੁਰਾਕੀ ਤੱਤਾਂ ਦੀ ਲੋੜ ਹੈ, ਜੇ ਮੈਂ 17 ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਗੱਲ ਕੀਤੀ ਹੈ, ਤਾਂ ਇਹਦੇ ਵਿੱਚ ਇਹੀ ਜ਼ਰੂਰੀ ਹੈ ਵੀ ਸਾਰੇ ਦੇ ਸਾਰੇ ਖੁਰਾਕੀ ਤੱਤਾਂ ਦੀ ਮਿਕਦਾਰ ਕਿੰਨੀ ਹੈ ਮਿੱਟੀ ਦੇ ਵਿੱਚ, ਉਹਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜਿਹਦੇ ਵਾਸਤੇ ਹੁਣ ਕਿਉਂਕਿ ਬਹੁਤ ਵਧੀਆ ਸਮਾਂ ਹੈ, ਕਣਕਾਂ ਦੀ ਵਾਢੀ ਹੋ ਚੁੱਕੀ ਹੈ, ਕਿਸਾਨ ਵੀਰਾਂ ਨੇ ਆਪਣੀ ਤੂੜੀ ਵਗੈਰਾ ਬਣਾ ਲਈ ਹੈ, ਅਤੇ ਹੁਣ ਖੇਤ ਬਿਲਕੁਲ ਖਾਲੀ ਪਏ ਨੇ ਜੀ। ਇਹ ਜਿਹੜਾ ਢੁੱਕਵਾਂ ਸਮਾਂ ਜੀ ਵੀ ਅਸੀਂ ਮਿੱਟੀ ਦਾ ਸੈਂਪਲ ਲੈ ਕੇ ਉਹਦੀ ਜਾਂਚ ਕਰਵਾ ਲਈਏ, ਤਾਂ ਕਿ ਜਿਹੜੀ ਅਗਲੀ ਸਾਉਣੀ ਦੀ ਫਸਲ ਆਊਗੀ, ਚਾਹੇ ਉਹ ਝੋਨਾ ਲਾਉਣਾ, ਚਾਹੇ ਬਾਸਮਤੀ ਲਾਉਣੀ ਆ, ਚਾਹੇ ਨਰਮਾ ਲਾਉਣਾ, ਜਾਂ ਕੋਈ ਹੋਰ ਫਸਲਾਂ ਲਾਉਣੀਆਂ ਨੇ, ਉਹਦੇ ਵਿੱਚ ਕਿਹੜੇ ਕਿਹੜੇ ਖੁਰਾਕੀ ਤੱਤਾਂ ਦੀ ਘਾਟ ਹੈ, ਜਾਂ ਕਿਹੜੇ ਖੁਰਾਕੀ ਤੱਤਾਂ ਦੀ ਲੋੜ ਹੈ ਮਿੱਟੀ ਦੀ ਰਿਪੋਰਟ ਦੇ ਮੁਤਾਬਕ, ਜਿਹਨੂੰ ਅਸੀਂ ਸੋਇਲ ਹੈਲਥ ਕਾਰਡ ਵੀ ਕਹਿ ਦਿੰਦੇ ਹਾਂ। ਤਾਂ ਮੇਰੀ ਵੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਜਿਹੜੀ ਵੀ ਹੁਣ ਵਾਢੀ ਤੋਂ ਬਾਅਦ ਖੇਤ ਵਿਹਲੇ ਪਏ ਨੇ, ਉੱਥੋਂ ਕਿਰਪਾ ਕਰਕੇ ਆਪਣਾ ਖੇਤ ਦਾ ਨਮੂਨਾ ਲੈ ਕੇ ਜਾਂਚ ਜ਼ਰੂਰ ਕਰਵਾ ਲੈਣ, ਤਾਂ ਕਿ ਅਗਲੀਆਂ ਸਾਉਣੀ ਦੀਆਂ ਫਸਲਾਂ ਦੇ ਵਿੱਚ ਆਪਾਂ ਸੱਚਾ ਖਾਦ ਪ੍ਰਬੰਧ ਕਰ ਸਕੀਏ।
2: ਅਤੇ ਸੈਂਪਲ ਡਾਕਟਰ ਸਾਹਿਬ ਕਿੱਦਾਂ ਲੈ ਸਕਦੇ ਹੈਗੇ ਤਾਂ ਕਿ ਵਾਕਈ ਉਹ ਪੂਰੇ ਖੇਤ ਦੀ ਨੁਮਾਇੰਦਗੀ ਕਰਦਾ ਹੋਵੇ?
0: ਹਾਂਜੀ, ਸੈਂਪਲ ਬਾਰੇ ਬੜੇ ਸਵਾਲ ਆਉਂਦੇ ਨੇ ਜੀ, ਕਿਉਂਕਿ ਕਿਸਾਨ ਵੀਰ ਕਈ ਵਾਰੀ ਸੋਚਦੇ ਨੇ ਵੀ 6 ਇੰਚ ਤੋਂ ਡੂੰਘਾ ਆਪਾਂ ਸੈਂਪਲ ਲੈ ਆਈਏ। ਮੈਂ ਇਹ ਇਸ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਵੀ ਜਿਹੜਾ ਕਣਕ ਝੋਨੇ ਦੀਆਂ ਫਸਲੀ ਚੱਕਰ ਹੈ ਜੀ, ਉਹਦੇ ਵਿੱਚ ਉੱਪਰ ਤੋਂ ਲੈ ਕੇ 6 ਇੰਚ ਦੀ ਤਹਿ, ਜਿਹੜੀ ਅਸੀਂ 15 ਸੈਂਟੀਮੀਟਰ ਕਹਿੰਦੇ ਹਾਂ, ਉਹਦੇ ਵਿੱਚੋਂ ਆਪਾਂ ਨੂੰ ਨਮੂਨਾ ਲੈਣਾ ਪਊਗਾ। ਪਰ ਨਮੂਨਾ ਲੈਣ ਵੇਲੇ ਕਈ ਕਿਸਾਨ ਵੀਰਾਂ ਨੇ ਧਿਆਨ ਰੱਖਣ ਦੀਆਂ ਗੱਲਾਂ ਨੇ ਜਿਹੜੀਆਂ, ਇੱਕ ਤਾਂ ਆਪਾਂ ਕਿਸੇ ਵੀ ਦਰਖਤ ਦੀ ਛਾਂ ਪੈਂਦੀ ਹੈ ਜੀ ਉੱਥੋਂ ਨਮੂਨਾ ਨਹੀਂ ਲੈਣਾ ਜੀ, ਅਤੇ ਕਿਸੇ ਵੀ ਪਾਣੀ ਦੇ ਖਾਲ 'ਚੋਂ ਨਮੂਨਾ ਨਹੀਂ ਲੈਣਾ, ਜਾਂ ਕਿਤੇ ਤਾਜ਼ੀ ਗਲੀ ਸੜੀ ਰੂੜੀ ਪਾਈ ਆ ਉੱਥੋਂ ਨਮੂਨਾ ਨਹੀਂ ਲੈਣਾ। ਅਸੀਂ ਪੂਰੇ ਖੇਤ ਨੂੰ ਦਰਸਾਉਂਦਾ ਹੋਇਆ ਨਮੂਨਾ ਲੈਣਾ ਜੀ। ਜੇ ਆਪਾਂ ਗੱਲ ਕਰ ਲਈਏ 1 ਕਿੱਲੇ ਦੇ ਵਿੱਚ, ਅਸੀਂ ਹਰੇਕ ਕਿਸਾਨ ਵੀਰ ਨੇ ਆਪਣੀ ਜਿਹੜੀ ਜ਼ਮੀਨ ਨੂੰ ਟੱਕਾਂ ਦੇ ਹਿਸਾਬ ਨਾਲ ਵੰਡਿਆ ਹੁੰਦਾ। ਟੱਕ ਤੋਂ ਭਾਵ ਇਹ ਹੈ ਵੀ ਇੱਕੋ ਤਰ੍ਹਾਂ ਦੀ ਮਿੱਟੀ, ਜੇ ਉਹਦਾ 2 ਕਿੱਲਿਆਂ ਦਾ ਟੱਕ ਇੱਕੋ ਨਾਲ ਦਾ ਹੈਗਾ ਤਾਂ ਉਹਦੇ ਵਿੱਚ ਘੱਟੋ ਘੱਟ 16-17 ਟੋਏ ਜਿੰਨੇ ਕਿਸਾਨ ਵੀਰ ਪੱਟ ਸਕਦੇ ਨੇ, ਤਾਂ ਕਿ ਮਾੜਾ ਮਾੜਾ ਅੰਸ਼ ਸਾਰੀ ਖੇਤ ਦੀ ਮਿੱਟੀ ਦਾ ਉਸ ਨਮੂਨੇ ਦੇ ਵਿੱਚ ਆ ਜਾਏ। ਉਹ ਨਮੂਨੇ ਦਾ ਜਿਹੜਾ ਆਕਾਰ ਹੈ, ਕਿਵੇਂ ਪੱਟਣਾ ਉਹ ਨਮੂਨਾ, ਉਹ ਕਿਸਾਨ ਵੀਰਾਂ ਨੂੰ ਇੱਕ ਅੰਗਰੇਜ਼ੀ ਦਾ ਜਿਹੜਾ ਵੀ ਸ਼ੇਪ ਆਕਾਰ ਹੈ, ਵੀ ਵੈਨ ਵਾਲਾ, ਉਹਦੇ ਆਕਾਰ ਦਾ ਟੋਆ ਪੱਟਣਾ ਪਊਗਾ, ਜਿਹਦੀ ਅੰਦਾਜ਼ਨ ਡੂੰਘਾਈ ਉਨੀ ਕੁ ਹੁੰਦੀ ਹੈ ਜਿੰਨਾ ਕੁ ਕਹੀ ਦਾ ਮੂਲਾ ਲੋਹੇ ਵਾਲਾ ਹਿੱਸਾ ਹੁੰਦਾ। ਉਸ ਤਰੀਕੇ ਨਾਲ ਉਹ ਵੀ ਸ਼ੇਪ ਆਕਾਰ ਦਾ ਟੋਆ ਪੱਟ ਲੈਣਗੇ। ਟੋਆ ਪੱਟਣ ਤੋਂ ਬਾਅਦ ਉਹ ਮਿੱਟੀ ਬਾਹਰ ਕੱਢ ਕੇ ਰੱਖ ਦੇਣੀ ਹੈ ਜੀ। ਉਸ ਤੋਂ ਬਾਅਦ ਸਾਈਡਾਂ ਤੋਂ ਮਿੱਟੀ ਲਾਉਣੀ ਆ, ਵੀ ਸ਼ੇਪ ਦੀ ਜਿਹੜੀਆਂ 2 ਸਾਈਡਾਂ ਹੁੰਦੀਆਂ ਨੇ ਉਹਦੀ ਸਾਈਡ ਤੋਂ ਜਿਹੜੀ ਆਪਾਂ 1 ਇੰਚ ਦੀ ਮੋਟਾਈ ਦੀ ਤਹਿ ਲਾ ਕੇ ਬੱਠਲ ਦੇ ਵਿੱਚ ਜਾਂ ਤਸਲੇ ਦੇ ਵਿੱਚ ਪਾ ਲੈਣੀ ਹੈ। ਉਹ ਬੱਠਲ ਦੇ ਤਸਲਾ ਨਾਲ ਲੈਂਦੇ ਹੋਏ ਜਾਈ ਜਾਣਾ, ਅਤੇ ਜਿੱਥੇ ਇੱਥੇ ਤੁਸੀਂ 2 ਕਿੱਲਿਆਂ ਦੇ ਟੱਕ ਵਿੱਚ ਮਾਰਨੇ ਨੇ, ਟੋਏ ਪੱਟਣੇ ਨੇ, ਉਹਦੇ ਵਿੱਚ ਰਲਾਈ ਜਾਣਾ। ਅੰਦਾਜ਼ਨ ਹਰੇਕ ਟੱਕ ਦੇ ਨਾਲ 1/2 ਕਿਲੋ ਮਿੱਟੀ ਦਾ ਸੈਂਪਲ ਆ ਜਾਂਦਾ, ਅਤੇ ਜੇ ਆਪਾਂ 16 ਟੋਇਆਂ ਦੇ ਵਿੱਚੋਂ ਪੱਟਾਂਗੇ ਤਾਂ ਅੰਦਾਜ਼ਨ 8 ਕਿਲੋ ਮਿੱਟੀ ਉਹ ਬੱਠਲ ਦੇ ਵਿੱਚ ਇਕੱਠੀ ਹੋ ਜਾਣੀ ਹੈ।
2: ਠੀਕ ਹੈ।
0: ਅਤੇ ਸਾਰੇ ਦੇ ਸਾਰੀ ਮਿੱਟੀ ਆਪਾਂ ਟੈਸਟ ਕਰਾਉਣ ਵਾਸਤੇ ਨਹੀਂ ਲਿਆਉਣੀ, ਅਤੇ ਉਹ ਜਿਹੜੀ ਮਿੱਟੀ ਇਕੱਠੀ ਹੋ ਗਈ ਜੀ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਰਲਾ ਲੈਣਾ। ਰਲਾਉਣ ਤੋਂ ਬਾਅਦ ਉਹਦੇ ਵਿੱਚ ਜੇ ਕੋਈ ਜੜ ਹੈਗੀ ਹੈ ਕਿਸੇ ਕਣਕ ਦੇ ਬੂਟੇ ਦੀ ਉਹ ਵਿੱਚ ਹੀ ਰੱਖ ਲੈਣੀ ਹੈ, ਜੇ ਕੋਈ ਇੱਟ ਬੱਟਾ ਮੋਟੇ ਆਕਾਰ ਦਾ ਹੈ ਉਹਨੂੰ ਬਾਹਰ ਕੱਢ ਦਿਉ, ਛੋਟੀਆਂ ਡਲੀਆਂ ਵਗੈਰਾ ਉਹ ਵਿੱਚ ਰੱਖੋ ਜੀ, ਕਿਉਂਕਿ ਅਸੀਂ ਉਹਨੂੰ ਕੁੱਟ ਕੇ ਛਾਣ ਕੇ ਫਿਰ ਉਹਦੇ ਵਿੱਚੋਂ ਸੈਂਪਲ ਟੈਸਟ ਕਰਾਂਗੇ, ਤਾਂ ਕਿ ਜਿਹੜੀ ਉਹ ਵੀ ਖੁਰਾਕ ਦਿੰਦੀਆਂ ਨੇ ਜਿਹਨੇ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ। ਇਸ ਕਰਕੇ ਫਿਰ ਉਹਦੇ ਵਿੱਚੋਂ ਜਿਹੜਾ 8 ਕਿਲੋ ਮਿੱਟੀ ਇਕੱਠੀ ਹੋਊਗੀ, ਜੇ ਸਰਲ ਤਰੀਕੇ ਨਾਲ ਕਰਨਾ ਜੀ ਉਹਦੇ ਵਿੱਚੋਂ 2 ਮੁੱਠੀਆਂ ਭਰ ਸਕਦੇ ਨੇ ਰਲਾਉਣ ਤੋਂ ਬਾਅਦ,

0: ਗਤੀਵਿਧੀ ਨੂੰ ਆਪਾਂ ਦੁਬਾਰਾ ਕਰਦੇ ਹੋਏ 4 ਤੋਂ 2 ਕਿਲੋ ਰਹਿ ਜਾਊ, 2 ਤੋਂ 1 ਕਿਲੋ ਰਹਿ ਜਾਊ, ਜਦੋਂ ਤੁਹਾਡੀ ਅੰਦਾਜ਼ਨ ਅੱਧਾ ਕਿਲੋ ਮਿੱਟੀ ਰਹਿ ਗਈ, ਉਹ ਤੁਹਾਡਾ ਉਸ 2 ਕਿੱਲਿਆਂ ਦੇ ਟੱਕ ਦੇ ਵਿੱਚੋਂ ਸੈਂਪਲ ਹੈ ਉਹ ਤਿਆਰ ਹੋ ਗਿਆ।
1: ਠੀਕ ਹੈ ਜੀ।
0: ਅਤੇ ਸਭ ਤੋਂ ਜ਼ਰੂਰੀ ਗੱਲ ਵੀ ਹੁਣ ਇਹਦੇ ਵਿੱਚ ਲਿਖ ਕੇ ਕੀ ਪਾਉਣਾ, ਕਿਉਂਕਿ ਕਿਸਾਨ ਵੀਰ ਕੀ ਕਰਦੇ ਨੇ ਕਈ ਵਾਰੀ ਉਹਨੂੰ 1, 2 ਜਾਂ 3 ਨੰਬਰ ਲਿਖ ਦਿੰਦੇ ਨੇ। ਮੈਂ ਇਸ ਮਾਧਿਅਮ ਰਾਹੀਂ ਇਹੀ ਗੁਜ਼ਾਰਿਸ਼ ਕਰੂੰਗਾ ਉਹਨਾਂ ਨੂੰ ਵੀ ਆਪਾਂ 1, 2 ਜਾਂ 3 ਨੰਬਰ ਲਿਖਣ ਤੋਂ ਗੁਰੇਜ਼ ਕਰੀਏ। ਫਰਜ਼ ਕਰੋ ਕਿਸੇ ਕਿਸਾਨ ਵੀਰ ਕੋਲ 10 ਕਿੱਲੇ ਦੀ ਖੇਤੀ ਕਰਦਾ, ਉਹਨੇ ਖੱਬੇ ਹੱਥ ਤੋਂ ਸ਼ੁਰੂ ਕੀਤਾ ਅਤੇ ਸੱਜੇ ਹੱਥ ਤੱਕ ਚਲਾ ਗਿਆ, ਉਹਨੇ ਇੱਥੇ ਸ਼ੁਰੂ ਕੀਤੇ 1, 2, 3, 4, 5 ਕਰਕੇ 10 ਸੈਂਪਲ ਤਿਆਰ ਕਰ ਲਏ, ਪਰ ਕਿਸਾਨ ਵੀਰ ਭੁਲੇਖੇ ਨਾਲ ਘਰੇ ਨਹੀਂ ਲਿਖਦੇ ਵੀ ਮੈਂ 1 ਨੰਬਰ ਕਿੱਧਰੋਂ ਲਾਇਆ ਸੀ। ਅਤੇ ਬੇਨਤੀ ਇਹੀ ਹੈ ਵੀ ਆਪਾਂ ਉਹਦੇ ਵਿੱਚ ਪੱਕੀ ਨਿਸ਼ਾਨੀ ਰੱਖੀਏ ਅਤੇ ਉਹਦੇ 'ਚ ਲਿਖੀਏ ਵੀ ਇਹ ਨਿੰਮ ਵਾਲਾ ਖੇਤ ਹੈ ਜਾਂ ਟਿਊਬਵੈੱਲ ਵਾਲਾ ਖੇਤ ਹੈ, ਉੱਚਾ ਖੇਤ ਹੈ, ਨੀਵਾਂ ਖੇਤ ਹੈ। ਉਹ ਪੱਕੀ ਨਿਸ਼ਾਨੀ ਜਦੋਂ ਹੋਊਗੀ ਫਿਰ ਜਿਹੜੀ ਰਿਪੋਰਟ ਆਉਂਦੀ ਹੈ ਉਹਦੇ ਮੁਤਾਬਕ ਵੀ ਉਹ ਲਿਖਿਆ ਜਾਂਦਾ ਵੀ ਆਹ ਕਿਹੜੇ ਖੇਤ ਦੀ ਸੈਂਪਲ ਦੀ ਰਿਪੋਰਟ ਹੈ ਜੀ।
1: ਠੀਕ ਹੈ ਜੀ।
0: ਅਤੇ ਜੇ ਥੋੜ੍ਹੀ ਬਹੁਤ ਮਿੱਟੀ ਗਿੱਲੀ ਲੱਗਦੀ ਹੈ ਤਾਂ ਉਹਨੂੰ ਖੇਤ ਦੇ ਵਿੱਚ ਨਾ ਰੱਖਣ, ਘਰ ਲਿਆ ਕੇ ਸੁਕਾ ਲੈਣ, ਪੱਖਾ ਛੱਡ ਕੇ ਅਖਬਾਰ ਦੇ ਉੱਤੇ ਮਿੱਟੀ ਵਿਛਾ ਲੈਣ, ਅਖਬਾਰ ਦੇ ਥੱਲੇ ਉਹੀ ਪਰਚੀ ਜਿਹੜੀ ਖੇਤ ਦੇ ਵਿੱਚ ਤਿਆਰ ਕੀਤੀ ਹੈ ਉਹ ਪਾ ਕੇ ਰਾਤ ਰਾਤ ਦੇ ਵਿੱਚ ਮਿੱਟੀ ਸੁੱਕ ਜਾਣੀ ਹੈ ਜੀ। ਸਵੇਰੇ ਉੱਪਰੋਂ ਚੱਕ ਕੇ ਮਿੱਟੀ ਪਾ ਲੈਣ, ਹੇਠੋਂ ਥੱਲੋਂ ਚੱਕ ਕੇ ਪਰਚੀ ਪਾ ਕੇ ਉਹ ਸਾਡੇ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਆਉਣ ਲਈ ਤਿਆਰ ਹੋ ਗਿਆ ਸੈਂਪਲ ਜੀ।
1: ਠੀਕ ਹੈ। ਤੁਹਾਡਾ ਜਿਹੜਾ ਸੋਇਲ ਹੈਲਥ ਕਾਰਡ ਬਣ ਜਾਏਗਾ।
0: ਬਿਲਕੁਲ ਜੀ।
1: ਮੈਂ ਤਾਂ ਹੋ ਜਾਏਗਾ ਤੁਹਾਡਾ ਵੀ ਇਸ ਤਰ੍ਹਾਂ ਉਸ ਵਿੱਚ
0: ਬਿਲਕੁਲ ਵੀ ਉਹਦੇ ਵਿੱਚ ਕਿਹੜੇ ਕਿਹੜੇ, ਹਾਂ ਉਹਦੇ ਵਿੱਚ ਕਾਫੀ ਜਾਣਕਾਰੀ ਮਿਲ ਜਾਂਦੀ ਹੈ ਜੀ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਪੀਐਚ ਬਾਰੇ ਜਾਣਕਾਰੀ ਮਿਲਦੀ ਹੈ ਜਿਹਨੂੰ ਅਸੀਂ ਖਾਰੀ ਅੰਗ ਕਹਿ ਦਿੰਦੇ ਹਾਂ, ਫਿਰ ਉਹਦੇ ਵਿੱਚ ਲੂਣਾਂ ਦੀ ਮਾਤਰਾ ਦੀ ਜਾਣਕਾਰੀ ਮਿਲਦੀ ਹੈ, ਫਿਰ ਜਿਹਦੇ ਵਾਸਤੇ ਕਿਸਾਨ ਵੀ ਜਾਗਰੂਕ ਰਹਿੰਦੇ ਨੇ ਵੀ ਯੂਰੀਆ ਕਿੰਨੀ ਪਾਉਣੀ ਹੈ ਉਹ ਸਾਨੂੰ ਪਤਾ ਲੱਗ ਜਾਂਦਾ ਜੈਵਿਕ ਕਾਰਬਨ ਦੀ ਮਾਤਰਾ ਤੋਂ, ਫਿਰ ਫਾਸਫੋਰਸ DAP ਦੀ ਮਾਤਰਾ ਦਾ ਪਤਾ ਲੱਗ ਜਾਂਦਾ, ਫਿਰ ਪੋਟਾਸ਼ ਦਾ ਪਤਾ ਲੱਗ ਜਾਂਦਾ, ਅਤੇ ਨਾਲ ਹੀ ਜੇ ਛੋਟੇ ਤੱਤਾਂ ਦੀ ਜਾਣਕਾਰੀ ਜੇ ਕਿਸਾਨ ਵੀ ਲੈਣਾ ਚਾਹੁੰਦੇ ਨੇ ਉਹਦੀ ਵੀ ਜਾਂਚ ਹੋ ਜਾਂਦੀ ਹੈ। ਉਹ ਸੈਂਪਲ ਨੂੰ ਹਾਫ ਆਫ ਕਰਕੇ ਅੱਧਾ ਅੱਧਾ ਕਰਕੇ 2 ਹਿੱਸਿਆਂ ਦੇ ਵਿੱਚ ਕਰਕੇ ਜਮ੍ਹਾਂ ਕਰਾ ਸਕਦੇ ਨੇ। ਅੱਧਾ ਸੈਂਪਲ ਹੈ ਜੋ ਵੱਡੇ ਤੱਤਾਂ ਵਾਸਤੇ ਚਲਾ ਜਾਊਗਾ, ਅੱਧਾ ਸੈਂਪਲ ਹੈ ਜਿਹੜਾ ਉਹ ਛੋਟੇ ਤੱਤਾਂ ਵਾਸਤੇ ਜਾਊਗਾ।
1: ਠੀਕ ਹੈ। ਯਾਨੀ ਪਹਿਲਾਂ ਦੱਸਣਾ ਪਊਗਾ ਤੁਹਾਨੂੰ।
0: ਹਾਂ, ਜੇ ਕਿਸਾਨ ਵੀਰ ਕਰਾਉਣਾ ਚਾਹੁੰਦੇ ਨੇ ਵੀ ਮੈਂ ਉਹ ਦੱਸਣਾ ਪਊਗਾ ਉਹਨਾਂ ਨੂੰ ਵੀ ਮੈਂ ਵੱਡੇ ਤੱਤ ਕਰਾਉਣੇ ਨੇ ਜਾਂ ਛੋਟੇ ਕਰਾਉਣੇ ਨੇ, ਫਿਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਵੀ ਇੱਕੋ ਹੀ ਸੈਂਪਲ ਨੂੰ 2 ਹਿੱਸਿਆਂ 'ਚ ਵੰਡ ਲਿਆਓ, ਇੱਕ ਅਸੀਂ ਵੱਡੇ ਤੱਤਾਂ ਦੀ ਲੈਬੋਰਟਰੀ 'ਚ ਭੇਜ ਦਾਂਗੇ, ਇੱਕ ਛੋਟੇ ਵਾਲਿਆਂ 'ਚ ਭੇਜ ਦਾਂਗੇ। ਅਤੇ ਗੁਜ਼ਾਰਿਸ਼ ਇਹੀ ਹੈ ਵੀ ਜ਼ਰੂਰ ਸੈਂਪਲ ਟੈਸਟ ਕਰਾਉਣ, ਕਿਉਂਕਿ ਅੱਜ ਕੱਲ੍ਹ ਹਰੇਕ ਤਰ੍ਹਾਂ ਦੇ ਕਾਰਡ ਹਰੇਕ ਸਿਟੀਜ਼ਨ ਕੋਲ ਹੁੰਦੇ ਨੇ, ਆਧਾਰ ਕਾਰਡ ਹੁੰਦਾ ਜੀ, ਰਾਸ਼ਨ ਕਾਰਡ ਹੋ ਗਿਆ, ਇਸ ਤਰੀਕੇ ਨਾਲ ਭੂਮੀ ਦੀ ਸਿਹਤ ਦਾ ਕਾਰਡ ਵੀ ਬਣਾ ਕੇ ਰੱਖਣ ਕਿਸਾਨ ਵੀਰ।
1: ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਸਭ ਜਿਹਨਾਂ ਝੋਨਾ ਮੁੱਖ ਫਸਲ ਹੈਗਾ ਸਾਉਣੀ ਦੇ ਵਿੱਚ, ਇਹਦੇ ਵਿੱਚ ਕਿੱਦਾਂ ਖਾਦਾਂ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ?
0: ਦੇਖੋ ਗੁਰਵਿੰਦਰ ਜੀ, ਜਿਹੜੀ ਖਾਦ ਪ੍ਰਬੰਧ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਗੱਲ ਕੀਤੀ ਵੀ ਮਿੱਟੀ ਦੀ ਰਿਪੋਰਟ ਦੇ ਵਿੱਚ ਆਪਾਂ ਨੂੰ ਕਾਫੀ ਜਾਣਕਾਰੀ ਮਿਲ ਜੂਗੀ, ਪਰ ਜੇ ਕਿਸਾਨ ਵੀਰ ਮਿੱਟੀ ਦੀ ਜਾਂਚ ਨਹੀਂ ਕਰਾ ਸਕੇ, ਫਿਰ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਨੇ ਉਹਨਾਂ ਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਿਹੜੀ ਵੀ ਸਿਫਾਰਿਸ਼ ਕੀਤੀ ਗਈ ਹੈ ਉਹਦੇ ਬਾਰੇ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ। ਜੇਕਰ ਆਪਾਂ ਯੂਰੀਆ ਦੀ ਗੱਲ ਕਰ ਲਈਏ ਜੀ, ਤਾਂ ਸਿਰਫ ਅਤੇ ਸਿਰਫ 90 ਕਿਲੋ ਯੂਰੀਆ ਦੀ ਸਿਫਾਰਿਸ਼ ਹੈ ਜੀ। ਅੱਜ ਕੱਲ੍ਹ ਨੀਮ ਲਿਪਤ ਯੂਰੀਆ ਆਉਂਦਾ, 2 ਥੈਲੇ 45-45 ਕਿਲੋ ਦੇ ਕਿਸਾਨ ਵੀਰ ਨੇ ਪਾਉਣੇ ਨੇ, ਪਰ ਜਿਹੜਾ ਉਹਦਾ ਪਾਉਣ ਦਾ ਸਮਾਂ, ਜਦੋਂ ਕਿਸਾਨ ਵੀਰ ਨੇ ਪਨੀਰੀ ਪੱਟ ਕੇ ਲਾ ਲਈ ਜੀ ਖੇਤ ਦੇ ਵਿੱਚ, ਉਹਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਉਹ ਪਹਿਲੀ ਕਿਸ਼ਤ ਪਾ ਦੂਗਾ ਜੀ 30 ਕਿਲੋ ਦੀ, ਆਪਾਂ 90 ਕਿਲੋ ਟੋਟਲ ਯੂਰੀਆ ਪੈਣਾ ਜੀ, ਉਹਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲੈਣਾ, 30-30 ਕਰਕੇ 3 ਕਿਸ਼ਤਾਂ ਬਣਾ ਲੈਣੀਆਂ ਨੇ। ਪਹਿਲੀ ਕਿਸ਼ਤ ਹੈ ਜਿਹੜੀ ਪਨੀਰੀ ਪੱਟ ਕੇ ਲਾਉਣ ਤੋਂ ਹਫ਼ਤੇ ਦੇ ਵਿੱਚ, ਦੂਜੀ ਕਿਸ਼ਤ 21 ਦਿਨਾਂ ਦੇ ਵਿੱਚ, ਤੀਜੀ ਅਤੇ ਆਖਰੀ ਕਿਸ਼ਤ 42 ਦਿਨਾਂ ਤੱਕ। ਮਤਲਬ ਕਹਿਣ ਦਾ ਇਹ ਹੈ ਵੀ 42 ਦਿਨਾਂ ਤੋਂ ਬਾਅਦ 6 ਹਫ਼ਤਿਆਂ ਤੋਂ ਬਾਅਦ ਕਿਸਾਨ ਵੀ ਨੇ ਕੋਈ ਖਾਦ ਨਹੀਂ ਪਾਉਣੀ।
1: ਪਰ ਦੇਖੋ ਕਿਸਾਨ ਵੀਰ, ਆਪਾਂ ਅੱਜ ਕੱਲ੍ਹ ਹੁਣ ਸਿੱਧੀ ਵੀ ਬਿਜਾਈ ਕਰ ਰਹੇ ਨੇ,
0: ਹਾਂਜੀ ਹਾਂ, ਪਰ ਕੋਸ਼ਿਸ਼ ਇਹ ਕਰਨੀ ਹੈ ਵੀ 42 ਦਿਨਾਂ ਤੋਂ ਬਾਅਦ ਜੇ ਆਪਾਂ ਕਈ ਵਾਰ ਕਿਸਾਨ ਵੀਰ ਪਾਉਂਦੇ ਨੇ ਤਾਂ ਦਾਣੇ ਥੋਥੇ ਰਹਿ ਜਾਂਦੇ ਨੇ ਜੀ, ਕਿਉਂਕਿ ਫਿਰ ਬੂਟੇ ਨੂੰ ਇਹ ਹੁੰਦਾ ਮੇਰੀ ਹਜੇ ਵੈਜੀਟੇਟਿਵ ਗਰੋਥ ਹੋਣੀ ਹੈ, ਉਹਦਾ ਵਿਕਾਸ ਹੋਣਾ ਗਾ, ਅਤੇ ਉਹ ਆਪਣੀ ਸ਼ਕਤੀ ਦਾਣਿਆਂ 'ਚ ਨਹੀਂ ਪਾਉਂਦਾ। ਅਤੇ ਜਿਹੜੇ ਵੀ ਕੋਈ ਇੱਕਾ ਦੁੱਕਾ ਕਿਸਾਨ ਵੀਰ 42 ਜਾਂ 50 ਕੁ ਦਿਨਾਂ ਤੋਂ ਬਾਅਦ ਵੀ ਖਾਦ ਪਾ ਦਿੰਦੇ ਨੇ, ਤਾਂ ਉਹ ਇਸ ਜਿਹੜੀ ਕਿਰਿਆ ਤੋਂ ਪਰਹੇਜ਼ ਕਰਨ, ਤਾਂ ਕਿ ਆਪਣੀ ਜਿਹੜੀ, ਇੱਕ ਤਾਂ ਆਪਾਂ ਯੂਰੀਆ ਜ਼ਿਆਦਾ ਪਾਉਂਦੇ ਹਾਂ ਜੀ, ਫਿਰ ਇਹ ਯੂਰੀਆ ਬੂਟੇ ਨੂੰ ਨਰਮ ਕਰ ਦਿੰਦਾ, ਕੂੜਾ ਕਰ ਦਿੰਦਾ, ਅਤੇ ਨਾਲ ਕੀੜੇ ਮਕੌੜੇ ਬਿਮਾਰੀਆਂ ਦਾ ਹਮਲਾ ਵੱਧਦਾ, ਅਤੇ ਜੇਬ 'ਤੇ ਤਾਂ ਖਰਚਾ ਪੈਣਾ ਪੈਣਾ ਜੀ, ਅਤੇ ਤੀਜਾ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦਾ। ਜਿਹੜਾ ਯੂਰੀਆ ਬਹੁਤ ਘੁਲਨਸ਼ੀਲ ਹੈ, ਘੁਲ ਕੇ ਥੱਲੇ ਚਲਾ ਜਾਂਦਾ, ਹੇਠਲੀਆਂ ਤਿਹਾਂ 'ਚ ਚਲਾ ਜਾਂਦਾ, ਕੁਛ ਇਹਦਾ ਹਿੱਸਾ ਉੱਪਰ ਚਲਾ ਜਾਂਦਾ, ਹਵਾ ਦੇ ਵਿੱਚ ਉੱਡ ਜਾਂਦਾ, ਕੁਛ ਇਹ ਵਹਿ ਕੇ ਨਾਲ ਦੇ ਖੇਤਾਂ 'ਚ ਚਲਾ ਜਾਂਦਾ, ਇਸ ਕਰਕੇ ਇਹਦਾ ਨੁਕਸਾਨ ਹੀ ਹੈ ਜੀ, ਜ਼ਿਆਦਾ ਇਹਦੀ ਰਿਕਵਰੀ ਨਹੀਂ ਹੁੰਦੀ। ਇਸੇ ਕਰਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਹਿੰਦੀ ਹੈ ਵੀ ਇਹਨੂੰ ਜਿੰਨੀਆਂ ਵੱਧ ਤੋਂ ਵੱਧ ਕਿਸ਼ਤਾਂ ਬਣਾਈਆਂ ਜਾਣ ਉਨਾ ਸੌਖਾ ਜੀ, ਉਨਾ ਵਧੀਆ ਜੀ।
1: ਇੱਕ ਗੱਲ ਹੋਰ ਡਾਕਟਰ ਸਾਹਿਬ, ਕਿ ਜਿਸ ਤਰ੍ਹਾਂ ਹੁਣ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰੀਏ ਬਜਾਏ ਕਿ ਪਨੀਰੀ ਪੁੱਟ ਕੇ ਲਾਉਣ ਦੀ, ਉਹਨਾਂ ਹਾਲਤਾਂ 'ਚ ਫਿਰ ਜਿੱਦਾਂ ਮੰਨ ਲਓ ਕਿਸੇ ਨੇ ਸਿੱਧਾ ਝੋਨਾ ਬੀਜਿਆ ਹੈ, ਉਹ ਫਿਰ ਉਹਦੇ ਵਿੱਚ ਖਾਦਾਂ ਦੀ ਵਰਤੋਂ ਕਿੱਦਾਂ ਹੋਣੀ ਚਾਹੀਦੀ ਹੈ?
0: ਦੇਖੋ ਜੀ, ਜਿਹੜੀ ਝੋਨੇ ਦੀ ਦੂਜੀ ਬਿਜਾਈ ਹੈ ਜਿਹੜੀ ਆਪਾਂ ਕੱਦੂ ਵਾਲੀ ਬਿਜਾਈ ਕਰਦੇ ਹਾਂ, ਉਹਦੇ ਵਿੱਚ ਕੱਦੂ ਦੇ ਟਾਈਮ 'ਤੇ ਵੀ ਖਾਦਾਂ ਪੈ ਜਾਂਦੀਆਂ ਨੇ,

0: ਵੀ ਪਾਉਂਦੇ ਨੇ ਉਹ ਆਪਣਾ ਉਹ ਕਈਆਂ ਨੂੰ ਇਹ ਹੁੰਦਾ ਵੀ ਜਾਲਾ ਬਣਦਾ ਜੀ ਮੈਂ ਡੀ ਏ ਪੀ ਪਾ ਕੇ ਠੀਕ ਕਰ ਲੈਂਦਾ। ਦੇਖੋ ਜੀ ਡੀ ਏ ਪੀ ਦੀ ਸਿਫਾਰਿਸ਼ ਸਿਰਫ ਅਤੇ ਸਿਰਫ ਹਾੜੀ ਦੀਆਂ ਫਸਲਾਂ 'ਚ ਸਿਫਾਰਿਸ਼ ਹੈ, ਉਹ ਵੀ ਤਾਂ ਕਰਕੇ ਕਿਉਂਕਿ ਜਿਹੜੀ ਫਾਸਫੋਰਸ ਜ਼ਮੀਨ ਦੇ ਵਿੱਚ ਜਿਹੜੀ ਮਾਤਰਾ 'ਚ ਪਈ ਹੈ ਉਹ ਉਪਲਬਧ ਤਾਂ ਹੋਊਗੀ ਜੇ ਬੂਟੇ ਦੇ ਤਾਪਮਾਨ ਸਹੀ ਹੋਊਗਾ ਅਤੇ ਪੀ ਐੱਚ ਠੀਕ ਹੋਊਗੀ। ਜੇ ਆਪਾਂ ਹਾੜੀ ਦੀਆਂ ਫਸਲਾਂ ਦੀ ਗੱਲ ਕਰ ਲਈਏ ਤਾਂ ਉੱਥੇ ਫਿਰ ਤਾਪਮਾਨ ਘੱਟ ਜਾਂਦਾ ਜੀ ਅਤੇ ਪੀ ਐੱਚ ਵੀ ਉੱਨੀ ਨਹੀਂ ਹੁੰਦੀ ਵੀ ਜਿਹੜੀ ਜ਼ਮੀਨੀ ਫਾਸਫੋਰਸ ਬੂਟੇ ਨੂੰ ਮਿਲਣੀ ਸ਼ੁਰੂ ਹੋ ਜਾਵੇ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਆਪਾਂ ਹਾੜੀ ਦੀਆਂ ਫਸਲਾਂ ਦੇ ਵਿੱਚ ਡੀ ਏ ਪੀ ਪਾਈਏ ਅਤੇ ਇਹ ਡੀ ਏ ਪੀ ਖਾਦ ਹੈ ਜਿਹੜੀ ਇਹ ਤੁਰਦੀ ਫਿਰਦੀ ਨਹੀਂ ਜ਼ਮੀਨ 'ਚ, ਜਿੱਥੇ ਪਾਤੀ ਉੱਥੇ ਰਹਿ ਜਾਂਦੀ ਹੈ, ਬੂਟੇ ਦੀ ਜੜ੍ਹ ਨੂੰ ਉਹਦੇ ਤੱਕ ਪਹੁੰਚਣਾ ਪੈਂਦਾ, ਉਸ ਜੜ੍ਹ ਤੱਕ ਨਹੀਂ ਜਾਂਦੀ। ਇਸ ਕਰਕੇ ਆਪਾਂ ਜਿਹੜੀ ਡਰਿੱਲ ਵਾਲੀ ਮਸ਼ੀਨ ਦੇ ਵਿੱਚ ਕਣਕ ਦੇ ਨਾਲ ਹੀ ਇਹਨੂੰ ਡੀ ਏ ਪੀ ਪਾ ਦਿੰਦੇ ਹਾਂ, ਪਰ ਇਹਦੀ ਜਿਹੜੀ ਉਪਲਬਧਤਾ ਹੈਗੀ ਹੈ ਜੇ ਆਪਾਂ ਇੱਕ 50 ਕਿਲੋ ਦਾ ਥੈਲਾ ਪਾ ਦਿੰਦੇ ਹਾਂ ਬਹੁਤ ਘੱਟ ਹੈ ਵੀ ਜਿਹੜੀ ਉਹ ਪੂਰੀ ਦੀ ਪੂਰੀ ਲੈ ਲਏ, ਬਹੁਤ ਘੱਟ ਇਹਦੀ ਐਫੀਸ਼ੀਐਂਸੀ ਹੈਗੀ, ਜ਼ਮੀਨ 'ਚ ਜਮ੍ਹਾਂ ਹੋ ਜਾਂਦੀ ਹੈ ਅਤੇ ਅਗਲੀ ਫਸਲ ਜਿਹੜੀ ਆਪਾਂ ਝੋਨਾ ਜਾਂ ਬਾਸਮਤੀ ਲਾਉਣੀ ਹੈ ਉਹਨੂੰ ਉਪਲਬਧ ਹੋ ਜਾਂਦੀ ਹੈ।
1: ਉਹਨੂੰ ਫਿਰ ਲੋੜ ਨਹੀਂ ਕੋਈ ਖਾਦ,
0: ਉਹਨੂੰ ਖਾਦ ਪਾਉਣ ਦੀ ਲੋੜ ਨਹੀਂ, ਸਿਰਫ ਅਤੇ ਸਿਰਫ ਇੱਕ ਕੰਡੀਸ਼ਨ ਹੈ ਜਿੱਥੇ ਪਾਉਣ ਦੀ ਲੋੜ ਪੈ ਜਾਂਦੀ ਹੈ, ਜੇ ਮਿੱਟੀ ਦੀ ਜਾਂਚ ਦੇ ਵਿੱਚ ਇਹਦੀ ਮਾਤਰਾ ਉਸ ਸੈਂਪਲ ਦੇ ਵਿੱਚ 5 ਕਿਲੋਗ੍ਰਾਮ ਤੋਂ ਪ੍ਰਤੀ ਏਕੜ ਤੋਂ ਘੱਟ ਆਵੇ, ਫਿਰ ਕਿਸਾਨ ਵੀਰ ਆਖਰੀ ਕੱਦੂ ਕਰਨ ਵੇਲੇ 27 ਕਿਲੋ ਡੀ ਏ ਪੀ ਨੇ ਉਹਦਾ ਛੱਟਾ ਮਾਰ ਸਕਦੇ ਨੇ, ਉਹ ਤਾਂ ਕਿ ਆਖਰੀ ਕੱਦੂ ਕਰਨ ਵੇਲੇ ਉਹ ਵਿੱਚ ਰਲ ਜੂਗੀ, ਫਿਰ ਆਪਣੀ ਜਿਹੜੀ ਫਾਸਫੋਰਸ ਦੀ ਲੋੜ ਪੂਰੀ ਹੋ ਜੂਗੀ।
1: ਠੀਕ ਹੈ ਜੀ।
0: ਅਤੇ ਤੀਜੀ ਜਿਹੜੀ ਬਹੁਤ ਜ਼ਰੂਰੀ ਖਾਦ ਹੈ ਜੀ ਉਹ ਹੈਗੀ ਪੋਟਾਸ਼, ਜਿਹਦੇ ਬਾਰੇ ਕਿਸਾਨ ਵੀਰ ਪਹਿਲਾਂ ਜਾਗਰੂਕ ਨਹੀਂ ਸੀ। ਮੈਂ ਹੁਣ ਉਹਨਾਂ ਨੂੰ ਵਾਰ ਵਾਰ ਇਹੀ ਕਹੂੰਗਾ ਵੀ ਕਿਉਂਕਿ ਜਦੋਂ ਅਸੀਂ ਸੈਂਪਲ ਟੈਸਟ ਕਰਦੇ ਹਾਂ ਜੀ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਪੋਟਾਸ਼ ਦੀ ਬਹੁਤ ਘੱਟ ਘਾਟ ਆਉਂਦੀ ਸੀ, 80-90% ਸੈਂਪਲ ਪੋਟਾਸ਼ ਦੀ ਘਾਟ ਦੇ ਲੱਛਣ ਨਹੀਂ ਦਿਖਾਈ ਦਿੰਦੇ ਸੀ ਉਹਦੇ ਵਿੱਚ, ਪਰ ਹੁਣ ਕਿਉਂਕਿ ਆਪਾਂ ਖਾਦਾਂ ਕਾਫੀ ਅਨਾਜ ਕਾਫੀ ਲੈਣ ਲੱਗ ਗਏ, ਝਾੜ ਕਾਫੀ ਆ ਗਏ, ਤਾਂ ਮੇਰੀ ਬੇਨਤੀ ਹੈ ਵੀ ਸਾਰੇ ਕਿਸਾਨ ਵੀਰ ਪੋਟਾਸ਼ ਦੀ ਘਾਟ ਵਾਸਤੇ ਸੈਂਪਲ ਜ਼ਰੂਰ ਚੈੱਕ ਕਰਾਉਣ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਜੀ ਜੇ ਆਪਾਂ ਹੁਣ ਪਿਛਲੇ 2 ਸਾਲ ਪਹਿਲਾਂ ਵੀ ਕਣਕ ਦੇ ਟਾਈਮ 'ਤੇ ਇੱਕਦਮ ਹੀ ਗਰਮੀ ਵੱਧ ਗਈ ਸੀ ਅਤੇ ਉਹ ਪੋਟਾਸ਼ ਇੱਕ ਇਹੋ ਜਿਹੀ ਚੀਜ਼ ਹੈ ਜੀ ਵੀ ਉਹਦੇ ਨਾਲ ਗਰਮੀ ਨੂੰ ਸਹਿਣ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ,
1: ਠੀਕ ਹੈ,
0: ਉਹ ਆਪਾਂ ਮਿੱਟੀ ਦੇ ਵਿੱਚ ਵੀ ਪਾ ਸਕਦੇ ਹਾਂ, ਉਹਦਾ ਸਪਰੇ ਵੀ ਕਰ ਸਕਦੇ ਹਾਂ ਅਤੇ ਅਗਰ ਮਿੱਟੀ ਦੇ ਵਿੱਚ ਇਹਦੀ ਘਾਟ ਆਉਂਦੀ ਹੈ ਜੀ 55 ਕਿਲੋਗ੍ਰਾਮ ਪ੍ਰਤੀ ਏਕੜ ਤੋਂ, ਫਿਰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਹੈ ਵੀ ਆਪਾਂ ਆਖਰੀ ਕੱਦੂ ਕਰਨ ਵੇਲੇ 20 ਕਿਲੋ ਮਿਊਰੇਟ ਆਫ ਪੋਟਾਸ਼ ਆਉਂਦੀ ਹੈ ਜੀ ਐੱਮ ਓ ਪੀ ਕਹਿ ਦਿੰਦੇ ਨੇ, ਉਹ ਤੁਸੀਂ ਕਿੱਲੇ ਦੇ ਹਿਸਾਬ ਨਾਲ ਪਾ ਦੇਣੀ ਹੈ ਜੀ ਆਖਰੀ ਕੱਦੂ ਕਰਨ ਵੇਲੇ, ਇਹ ਪੋਟਾਸ਼ ਦੀ ਘਾਟ ਆਪਾਂ ਜ਼ਰੂਰ ਪੂਰੀ ਕਰੀਏ ਜੀ। ਇਹ ਸੀਗੀਆਂ ਵੱਡੀਆਂ ਖੁਰਾਕੀ ਤੱਤ ਜੀ, ਯੂਰੀਆ ਹੋ ਗਿਆ, ਡੀ ਏ ਪੀ ਹੋ ਗਿਆ ਅਤੇ ਪੋਟਾਸ਼ ਹੋ ਗਿਆ।
1: ਹੁਣ ਜਿਹੜੇ ਛੋਟੇ ਤੱਤ ਨੇ ਜਿੱਦਾਂ ਜ਼ਿੰਕ ਹੈ, ਲੋਹਾ ਵਗੈਰਾ ਵੀ ਘਾਟ ਵੀ ਆਉਂਦੀ ਹੈ ਝੋਨੇ 'ਚ,
0: ਹਾਂਜੀ,
1: ਕਿੱਦਾਂ ਪੂਰੀ ਹੋ ਸਕਦੀ ਹੈ?
0: ਦੇਖੋ ਜ਼ਿੰਕ ਦੀ ਘਾਟ ਬਾਰੇ ਮੈਂ ਥੋੜ੍ਹਾ ਜਿਹਾ ਵਿਸਥਾਰ ਨਾਲ ਗੱਲ ਕਰੂੰਗਾ, ਕਿਉਂਕਿ ਜ਼ਿੰਕ ਦੀ ਘਾਟ ਜ਼ਿਆਦਾਤਰ ਆਪਣੀਆਂ ਪੀ ਐੱਚ 'ਤੇ ਡਿਪੈਂਡ ਕਰਦੀ ਹੈ ਜੀ, ਜਿਹੜੇ ਆਪਾਂ ਜ਼ਮੀਨ ਦਾ ਖਾਰੀ ਅੰਗ ਚੈੱਕ ਕਰਦੇ ਹਾਂ। ਜੇ ਆਪਾਂ ਇੱਧਰਲੇ ਮਾਲਵੇ ਜ਼ਿਲ੍ਹੇ ਦੀ ਗੱਲ ਕਰ ਲਈਏ, ਸੰਗਰੂਰ, ਪਟਿਆਲਾ, ਮਾਨਸਾ, ਇੱਧਰਲੇ ਪਾਸੇ ਅਲਕਲੀ ਜ਼ਮੀਨਾਂ ਨੇ ਜੀ, ਪੀ ਐੱਚ ਜ਼ਿਆਦਾ ਹੈ ਅਤੇ ਪੀ ਐੱਚ ਜ਼ਿਆਦਾ ਹੋਣ ਕਰਕੇ ਜਿਹੜੀ ਇਹਨਾਂ ਦੀ ਉਪਲਬਧਤਾ ਹੈਗੀ ਹੈ ਖੁਰਾਕੀ ਤੱਤਾਂ ਦੀ, ਖਾਸ ਤੌਰ 'ਤੇ ਛੋਟੇ ਖੁਰਾਕੀ ਤੱਤਾਂ ਦੀ, ਇਹਦੀ ਘੱਟ ਜਾਂਦੀ ਹੈ ਜੀ। ਅਤੇ ਜੇ ਜ਼ਿੰਕ ਦੀ ਗੱਲ ਕਰਦੇ ਹਾਂ ਤਾਂ ਮਾਲਵੇ ਦੇ ਵਿੱਚ ਜ਼ਿੰਕ ਦਾ ਇਸਤੇਮਾਲ ਕਰਦੇ ਨੇ ਕਿਸਾਨ ਵੀਰ, ਪਰ ਉਹ ਘੱਟ ਕਰਦੇ ਨੇ ਜੀ। ਜਿਵੇਂ ਮੈਂ ਪਹਿਲਾਂ ਯੂਰੀਆ ਦੀ ਗੱਲ ਕੀਤੀ ਵੀ ਆਪਾਂ ਯੂਰੀਆ ਜ਼ਿਆਦਾ ਪਾ ਲੈਂਦੇ ਹਾਂ, ਪਰ ਜੇ ਜ਼ਿੰਕ ਦੀ ਗੱਲ ਕੀਤੀ ਜਾਵੇ ਤਾਂ ਜ਼ਿੰਕ ਜਿੰਨੀ ਸਿਫਾਰਿਸ਼ ਕਰਦੀ ਯੂਨੀਵਰਸਿਟੀ ਉਹ ਤੋਂ ਕਾਫੀ ਘੱਟ ਪੈਂਦਾ ਜੀ। ਜੇਕਰ ਆਪਾਂ ਇਹਦੀ ਮਾਤਰਾ ਦੀ ਗੱਲ ਕਰ ਲਈਏ ਤਾਂ ਜ਼ਿੰਕ ਦੀ ਮਾਤਰਾ ਜਿਹੜੀ 33% ਵਾਲਾ ਜ਼ਿੰਕ ਆਉਂਦਾ ਜੀ, ਜਿਹਨੂੰ ਮੋਨੋਹਾਈਡ੍ਰੇਟ ਕਹਿ ਦਿੰਦੇ ਨੇ, ਉਹ 'ਚ 33% ਜ਼ਿੰਕ ਹੁੰਦਾ, ਉਹਦੇ ਕਿੱਲੇ ਦੇ ਵਿੱਚ 16 ਕਿਲੋ ਦੀ ਸਿਫਾਰਿਸ਼ ਹੈ, ਮਤਲਬ ਕਹਿਣ ਦਾ ਵੀ ਬਿੱਘੇ ਦੇ ਵਿੱਚ 3 ਕਿਲੋ ਦੀ ਸਿਫਾਰਿਸ਼। ਪਰ ਕਿਸਾਨਾਂ ਨੂੰ ਜਦੋਂ ਪੁੱਛਦੇ ਹਾਂ ਉਹ ਕਹਿੰਦੇ ਨੇ ਜੀ ਪਾਤੀ ਜੀ ਜ਼ਿੰਕ ਅਤੇ ਅਸੀਂ ਕਿਲੋ ਪਾਤੀ ਬਿੱਘੇ ਦੇ ਹਿਸਾਬ ਨਾਲ, ਪਰ ਪਾਉਣੀ ਚਾਹੀਦੀ ਹੈ 3 ਕਿਲੋ ਬਿੱਘੇ ਦੇ ਹਿਸਾਬ ਨਾਲ ਅਤੇ ਕਿੱਲੇ ਦੇ ਹਿਸਾਬ ਨਾਲ ਉਹ 16 ਕਿਲੋ ਦੀ ਸਿਫਾਰਿਸ਼ ਬਣਦੀ ਹੈ। ਜੇ ਕੋਈ ਕਿਸਾਨ ਵੀਰ 21% ਵਾਲਾ ਜ਼ਿੰਕ ਵਰਤਦਾ ਤਾਂ ਉਹਦੀ ਸਿਫਾਰਿਸ਼ 25 ਕਿਲੋ ਦੀ ਹੈ ਜੀ, ਅਤੇ ਇੱਕ ਵਾਰੀ ਜੇ ਆਪਾਂ ਪਾਤਾ ਤਾਂ ਫਿਰ ਆਪਾਂ ਨੂੰ 2 ਸਾਲ ਤੱਕ ਪਾਉਣ ਦੀ ਕੋਈ ਲੋੜ ਨਹੀਂ। ਅਤੇ ਇਹ ਜਿਹੜੀ ਜ਼ਿੰਕ ਦੀ ਮਾਤਰਾ ਦੀ ਮੈਂ ਇਹੀ ਬੇਨਤੀ ਕਰੂੰਗਾ ਵੀ ਜਿੰਨਾ ਵੀ ਕਿਸਾਨ ਵੀਰਾਂ ਦੇ ਇਹਦੀ ਘਾਟ ਦੇ ਲੱਛਣ ਦਿਖਾਈ ਦਿੰਦੇ ਨੇ, ਬੂਟਾ ਜਿਹੜਾ ਵਿਚਕਾਰਲੇ ਪੱਤਿਆਂ ਦੇ ਉੱਤੇ ਤੁਸੀਂ ਹੱਥ ਫੇਰ ਕੇ ਦੇਖੋਗੇ ਜੇ ਉਹਦੇ ਵਿੱਚ ਜੰਗਾਲ ਲੱਗਿਆ ਹੋਇਆ ਪਰ ਹੱਥ 'ਤੇ ਤੁਹਾਡੇ ਕੁਛ ਨਹੀਂ ਲੱਗ ਰਿਹਾ, ਇਹਦਾ ਮਤਲਬ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨੇ। ਜ਼ਿੰਕ ਦੀ ਘਾਟ ਦੇ ਨਾਲ ਬੂਝਾ ਜਿਹੜਾ ਬਹੁਤ ਘੱਟ ਬਣਦਾ, ਬੂਝਾ ਨਹੀਂ ਮਾਰਦਾ ਝੋਨਾ ਜਾਂ ਬਾਸਮਤੀ, ਅਤੇ ਬਾਅਦ ਦੇ ਵਿੱਚ ਆ ਕੇ ਝਾੜ ਬਹੁਤ ਘੱਟ ਜਾਂਦਾ ਜੀ। ਇਸ ਕਰਕੇ ਜ਼ਿੰਕ ਦੀ ਘਾਟ ਨੂੰ ਜ਼ਰੂਰ ਪੂਰਾ ਕਰੋ, ਇਹਨੂੰ ਤੁਸੀਂ 16 ਕਿਲੋ ਪਾਓ 33% ਵਾਲੇ ਨੂੰ, 21% ਵਾਲੇ ਨੂੰ 25 ਕਿਲੋ ਪਾਓ,
1: ਠੀਕ ਹੈ?
0: ਅਤੇ ਜਿਹੜੀ ਪੌ ਤਿਆਰ ਕਰਨੀ ਉਹਦੇ ਵਿੱਚ ਵੀ ਜ਼ਿੰਕ ਪਾਓ ਜੀ, ਪੌਦ ਜਿੱਥੇ ਤੁਸੀਂ ਬੀਜਣੀ ਆ ਉਹਦੇ ਵਿੱਚ ਵੀ, ਜੇ ਆਪਾਂ 1 ਕਿੱਲੇ ਦੀ ਏਰੀਏ ਦੇ ਵਿੱਚ ਇਕੱਲੀ ਪੌਦ ਬੀਜਣੀ ਆ ਤਾਂ ਉਹਦੇ ਵਿੱਚ 25.5 ਕਿਲੋ ਜ਼ਿੰਕ ਪੈਣਾ ਜੀ, ਕਿਉਂਕਿ ਹੁਣ ਆਪਣੀ ਗੱਲ ਚੱਲ ਰਹੀ ਸੀ ਜੇ ਕਿਸਾਨ ਵੀਰਾਂ ਨੇ ਪੌਦ ਬੀਜਣੀ ਆ,
1: ਬੀਜਣੀ
0: ਪੌਦ ਦੇ ਵਾਸਤੇ ਵੀ ਜਿਹੜੀਆਂ ਖਾਦਾਂ ਨੇਗੀਆਂ ਉਹ ਵੀ ਕਿਸਾਨ ਵੀਰ ਨੋਟ ਕਰ ਲੈਣ। ਆਪਾਂ 1 ਕਿੱਲੇ ਦੀ ਪੌਦ ਤਿਆਰ ਕਰਨੀ ਆ ਜੀ, ਉਹਦੇ ਵਾਸਤੇ 6.5 ਮਰਲਿਆਂ ਦੀ ਜਗ੍ਹਾ ਪੈਂਦੀ ਹੈ, ਮਤਲਬ 160 ਮੀਟਰ ਸਕੇਅਰ, ਉਹਦੇ ਵਾਸਤੇ ਤੁਸੀਂ ਅੰਦਾਜ਼ਾ ਜੇ ਮੈਂ ਗੱਲ ਕਰਾਂ ਤਾਂ 1 ਕਿਲੋ ਕੁ ਯੂਰੀਆ ਪੈ ਜਾਣਾ ਜੀ, ਅਤੇ ਉਹਦੇ ਵਿੱਚ ਆਪਾਂ ਨੂੰ ਸਲਫਰ ਪਾਉਣ ਵਾਲਾ ਜ਼ਰੂਰੀ ਹੈ ਜੀ, ਸਿੰਗਲ ਸੁਪਰ ਫਾਸਫੇਟ ਪੈਂਦਾ ਹੈਗਾ ਉਹ, ਜੇ ਆਪਾਂ 1 ਕਿੱਲੇ

0: ਪਾਉਣੀ ਫਿਰ
1: ਨਹੀਂ ਫਸਲ ਦੇ ਵਿੱਚ ਉਦੋਂ ਪਾਉਣੀ ਹੈ ਜੇ ਘਾਟ ਆ ਜਾਏ,
0: ਘਾਟ ਆ ਜਾਏ,
1: ਜੇ ਪੱਤਿਆਂ 'ਤੇ ਜੰਗਾਲ ਜਿਹਾ ਲੱਗਿਆ ਆ ਜਾਏ ਫਿਰ ਆਪਾਂ ਉਹਦਾ ਸਪਰੇਅ ਕਰ ਸਕਦੇ ਹਾਂ, ਮਿੱਟੀ 'ਚ ਪਾ ਸਕਦੇ ਹਾਂ, ਅਤੇ ਉਹਦੇ ਨਾਲ ਆਪਣੀ ਜਿਹੜੀ ਜਿੰਕ ਦੀ ਘਾਟ ਪੂਰੀ ਹੋ ਜੂਗੀ। ਅਤੇ ਹੁਣ ਤੁਸੀਂ ਨਾਲ ਨਾਲ ਆਪਾਂ ਗੱਲ ਲੋਹੇ ਦੀ ਕਰ, ਲੋਹੇ ਦੀ ਘਾਟ ਕਿਸਾਨ ਵੀਰਾਂ ਦੇ ਜਿਹੜੀਆਂ ਖਾਸ ਤੌਰ 'ਤੇ ਪਨੀਰੀਆਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਜੀ। ਅਤੇ ਪਨੀਰੀਆਂ ਪਹਿਲਾਂ ਪੀਲੀਆਂ ਪੈ ਜਾਂਦੀਆਂ ਨੇ, ਫਿਰ ਹੌਲੀ ਹੌਲੀ ਇਹਨਾਂ ਦਾ ਰੰਗ ਹੋਰ ਬਦਲ ਜਾਂਦਾ ਅਤੇ ਖੱਟੀਆਂ ਹੋ ਜਾਂਦੀਆਂ ਨੇ ਬਿਲਕੁਲ। ਅਤੇ ਉੱਥੇ ਕਿਸਾਨ ਵੀਰਾਂ ਨੂੰ ਇਹ ਜ਼ਰੂਰੀ ਹੈ ਵੀ ਕੋਈ ਖਾਦ ਪਹਿਲਾਂ ਪਾਉਣ ਦੀ ਲੋੜ ਨਹੀਂ, ਸਿਰਫ ਭਰ ਕੇ ਪਾਣੀ ਲਾ ਦੇਣਾ ਸ਼ਾਮ ਨੂੰ, ਕਿਉਂਕਿ ਜਿਹੜੀ ਜਿਹੜੀ ਕਿਸਮ ਦੇ ਵਿੱਚ ਜਾਂ ਜਿਹੜੀ ਫੋਰਮ ਦੇ ਵਿੱਚ ਬੂਟੇ ਨੇ ਲੋਹਾ ਲੈਣਾ ਉਹ ਹੈਗੀ ਹੈ ਜੀ ਫੈਰਸ ਕਿਸਮ Fe2+, ਉਹ ਤਾਂ ਹੋਊਗੀ ਜਦੋਂ ਜ਼ਮੀਨ ਦੇ ਵਿੱਚ ਹਵਾ ਨਹੀਂ ਹੋਊਗੀ, ਹਵਾ ਤਾਂ ਨਹੀਂ ਹੋਊਗੀ ਜੇ ਆਪਾਂ ਭਰ ਕੇ ਪਾਣੀ ਲਾ ਦਾਂਗੇ।
0: ਠੀਕ ਹੈ,
1: ਠੀਕ ਹੈ ਜੀ। ਪਹਿਲਾ ਇਲਾਜ ਤਾਂ ਇਹਦਾ ਇਹ ਵੀ ਭਰ ਕੇ ਪਾਣੀ ਲਾ ਦਿਉ ਰਾਤ ਨੂੰ ਜਦੋਂ, ਕਿਉਂਕਿ ਧੁੱਪਾਂ ਬਹੁਤ ਪੈਂਦੀਆਂ ਨੇ ਸ਼ਾਮ ਨੂੰ ਜਦੋਂ ਮੌਸਮ ਠੀਕ ਹੋ ਜਾਂਦਾ ਧੁੱਪ ਘੱਟ ਜਾਂਦੀ ਹੈ, ਠੰਡਾ ਕਰਕੇ ਪਾਣੀ ਥੋੜ੍ਹਾ ਜਿਹਾ ਕੋਸਾ ਜਿਹਾ ਪਾਣੀ ਲੱਗ ਜਾਂਦਾ, ਫਿਰ ਉਹਨੂੰ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ। ਫਿਰ ਵੀ ਜੇ ਘਾਟ ਨਹੀਂ ਪੂਰੀ ਹੋਈ ਤਾਂ ਫੈਰਸ ਸਲਫੇਟ ਨਾਂ ਦੀ ਖਾਦ ਆਉਂਦੀ ਹੈ ਜੀ, ਸਸਤੀ ਖਾਦ ਹੈ ਅਤੇ ਉਹਦਾ ਆਪਾਂ ਸਪਰੇਅ ਕਰ ਸਕਦੇ ਹਾਂ। ਅਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਕਿਸੇ ਕੋਈ ਵੀ ਆਪਾਂ ਚਿਲੇਟਡ ਵਗੈਰਾ ਨਾ ਵਰਤੀਏ, ਕਿ ਤਾਂ ਮਹਿੰਗੀਆਂ ਖਾਦਾਂ ਹੁੰਦੀਆਂ ਨੇ, ਇਹ ਤੁਹਾਡੀ ਜਿਹੜੀ 16-17 ਰੁਪਏ ਦੀ ਕਿਲੋ ਆ ਜਾਂਦੀ ਹੈ ਅਤੇ

0: ਇਹ ਜ਼ਰੂਰੀ ਹੈ ਵੀ ਕੋਈ ਖਾਦ ਪਹਿਲਾਂ ਪਾਉਣ ਦੀ ਲੋੜ ਨਹੀਂ, ਸਿਰਫ ਭਰ ਕੇ ਪਾਣੀ ਲਾ ਦੇਣਾ ਸ਼ਾਮ ਨੂੰ, ਕਿਉਂਕਿ ਜਿਹੜੀ ਜਿਹੜੀ ਕਿਸਮ ਦੇ ਵਿੱਚ ਜਾਂ ਜਿਹੜੀ ਫੋਰਨ ਦੇ ਵਿੱਚ ਬੂਟੇ ਨੇ ਲੋਹਾ ਲੈਣਾ ਉਹ ਹੈਗੀ ਹੈ ਜੀ ਫੈਰਸ ਕਿਸਮ Fe2+, ਉਹ ਤਾਂ ਹੋਊਗੀ ਜਦੋਂ ਜ਼ਮੀਨ ਦੇ ਵਿੱਚ ਹਵਾ ਨਹੀਂ ਹੋਊਗੀ, ਹਵਾ ਤਾਂ ਨਹੀਂ ਹੋਊਗੀ ਜੇ ਆਪਾਂ ਭਰ ਕੇ ਪਾਣੀ ਲਾ ਦਾਂਗੇ।
1: ਠੀਕ ਹੈ ਜੀ।
0: ਠੀਕ ਹੈ ਜੀ, ਪਹਿਲਾ ਇਲਾਜ ਤਾਂ ਇਹ ਵੀ ਭਰ ਕੇ ਪਾਣੀ ਲਾ ਦਿਓ ਰਾਤ ਨੂੰ ਜਦੋਂ, ਕਿਉਂਕਿ ਧੁੱਪਾਂ ਬਹੁਤ ਪੈਂਦੀਆਂ ਨੇ, ਸ਼ਾਮ ਨੂੰ ਜਦੋਂ ਮੌਸਮ ਠੀਕ ਹੋ ਜਾਂਦਾ ਧੁੱਪ ਘੱਟ ਜਾਂਦੀ ਹੈ ਠੰਡਾ ਕਰਕੇ ਪਾਣੀ ਮਤਲਬ ਥੋੜ੍ਹਾ ਜਿਹਾ ਕੋਸਾ ਜਿਹਾ ਪਾਣੀ ਲੱਗ ਜਾਂਦਾ, ਫਿਰ ਉਹਨੂੰ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ। ਫਿਰ ਵੀ ਜੇ ਘਾਟ ਨਹੀਂ ਪੂਰੀ ਹੋਈ ਤਾਂ ਫੈਰਸ ਸਲਫੇਟ ਨਾਂ ਦੀ ਖਾਦ ਆਉਂਦੀ ਹੈ ਜੀ, ਸਸਤੀ ਖਾਦ ਹੈ ਅਤੇ ਉਹਦਾ ਆਪਾਂ ਸਪਰੇਅ ਕਰ ਸਕਦੇ ਹਾਂ। ਅਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਕਿਸੇ ਕੋਈ ਵੀ ਆਪਾਂ ਚਿਲੇਟਡ ਵਗੈਰਾ ਨਾ ਵਰਤੀਏ, ਇੱਕ ਤਾਂ ਮਹਿੰਗੀਆਂ ਖਾਦਾਂ ਹੁੰਦੀਆਂ ਨੇ ਇਹ, ਤੁਹਾਡੀ ਜਿਹੜੀ 16-17 ਰੁਪਏ ਦੀ ਕਿਲੋ ਆ ਜਾਂਦੀ ਹੈ, ਅਤੇ ਫੈਰਸ ਸਲਫੇਟ ਦੇ ਆਪਾਂ ਸਪਰੇਅ ਕਰ ਸਕਦੇ ਹਾਂ, ਅਤੇ ਜਿਹੜਾ ਇਹਦਾ ਅਸਰ ਹੈ ਜੀ ਉਹ ਸਾਰਾ ਸਪਰੇਅ ਨਾਲ ਹੀ ਹੋਣਾ,
1: ਠੀਕ ਹੈ ਜੀ,
0: ਆਪਾਂ ਉਹਨੂੰ ਮਿੱਟੀ 'ਚ ਲਾ ਕੇ ਇਹਦਾ ਅਸਰ
1: ਨਹੀਂ
0: ਨਹੀਂ ਹੁੰਦਾ।
1: ਪਾਉਣਾ,
0: ਹਾਂਜੀ
1: ਠੀਕ ਹੈ ਜੀ। ਬਾਸਮਤੀ ਦੇਖੋ ਕਾਫੀ ਬੀਜਦੇ ਕਿਸਾਨ ਵੀਰ, ਉਹਦੇ ਵਿੱਚ ਕੀ ਪ੍ਰਬੰਧ ਹੁੰਦਾ ਹੈ ਜੀ?
0: ਬਾਸਮਤੀ ਦੀ ਜੇ ਮੈਂ ਵਿਸਥਾਰ ਨਾਲ ਗੱਲ ਕਰਾਂ ਜੀ, ਕਿਉਂਕਿ ਕਿਸਾਨ ਵੀ ਸੋਚਦੇ ਨੇ ਵੀ ਜਿਹੜਾ ਝੋਨਾ ਅਤੇ ਬਾਸਮਤੀ ਇੱਕੋ ਤਰ੍ਹਾਂ ਦੀਆਂ ਫਸਲਾਂ ਨੇ, ਤਾਂ ਜਿੰਨਾ ਉਹ ਝੋਨੇ ਨੂੰ ਖਾਦ ਪਾਉਂਦੇ ਨੇ ਤਾਂ ਉਨੀ ਬਾਸਮਤੀ ਨੂੰ ਪਾ ਦਿੰਦੇ ਨੇ, ਤਾਂ ਬੇਨਤੀ ਇਹ ਵੀ ਬਾਸਮਤੀ ਅਤੇ ਝੋਨੇ ਦੇ ਵਿੱਚ ਕਾਫੀ ਫਰਕ ਹੈ ਜੀ, ਬਾਸਮਤੀ ਨੂੰ ਖਾਦਾਂ ਬਹੁਤ ਘੱਟ ਪੈਂਦੀਆਂ ਨੇ, ਅਤੇ ਜੇਕਰ ਆਪਾਂ ਜਿਹੜੀ ਪੂਸਾ ਬਾਸਮਤੀ 1509 ਹੈ ਅਤੇ ਹੁਣ ਜਿਹੜੀ ਨਵੀਂ ਆਈ ਹੈ ਪੂਸਾ ਬਾਸਮਤੀ 1847, ਇਹ ਦੋ ਕਿਸਮਾਂ ਨੇ ਜੀ, ਇਹਨਾਂ ਦੀ ਖਾਦ ਸਿਰਫ ਅਤੇ ਸਿਰਫ 54 ਕਿਲੋ ਹੈ, ਬਾਕੀ ਜਿਹੜੀਆਂ ਪੁਰਾਣੀਆਂ ਵਰਾਇਟੀਆਂ ਨੇ 11-21 ਹੋ ਗਈ ਪੰਜਾਬ ਬਾਸਮਤੀ, ਇਹਨਾਂ ਦੀ ਜਿਹੜੀਆਂ ਕਿਸਮਾਂ ਨੇਗੀਆਂ ਉਹਨਾਂ ਦੇ ਸਿਰਫ ਅਤੇ ਸਿਰਫ 36 ਕਿਲੋ ਦੀ ਸਿਫਾਰਿਸ਼ ਹੈ ਜੀ, ਅਤੇ ਇੱਕ ਥੈਲੇ ਦਾ ਵੀ ਮਤਲਬ ਪੌਣਾ ਥੈਲਾ ਲਾ ਲਓ, ਅਤੇ ਇਹ ਜਿਹੜੀ ਆ 1509 ਅਤੇ 1847 ਇਸ ਸਾਲ ਨਵੀਂ ਵਰਾਇਟੀ ਕੱਢੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ, ਉਹਦੇ ਵਿੱਚ ਸਿਰਫ 54 ਕਿਲੋ ਦੀ ਸਿਫਾਰਿਸ਼ ਹੈ, ਅਤੇ ਉਹ ਪਾਉਣੀਆਂ ਨੇ ਸਿਰਫ 2 ਕਿਸ਼ਤਾਂ ਦੇ ਵਿੱਚ, ਪੌਦ ਬੀਜਣ ਤੋਂ ਬਾਅਦ ਪੱਟ ਕੇ ਲਾਉਣ ਤੋਂ ਬਾਅਦ 3ਜੇ ਹਫ਼ਤੇ ਅਤੇ 6ਵੇਂ ਹਫ਼ਤੇ 2 ਕਿਸ਼ਤਾਂ ਦੇ ਵਿੱਚ ਇਹਦੀ 27-27 ਕਿਲੋ ਕਰਕੇ ਆਪਾਂ ਇਹਦੀ ਬਾਸਮਤੀ ਦੇ ਵਿੱਚ ਖਾਦ ਹੈ ਜਿਹੜੀ ਪੂਰੀ ਕਰ ਸਕਦੇ ਹਾਂ। ਬਾਕੀ ਰਹਿ ਗਈ DAP ਅਤੇ ਜਿੰਕ ਦੀ ਗੱਲ, ਉਹ ਜਿਹੜੀ ਜਿੰਨੀ ਝੋਨੇ 'ਚ ਪਊਗੀ ਉਵੇਂ ਹੀ ਆਪਾਂ ਇਹਦੇ ਵਿੱਚ ਵੀ ਪਾ ਸਕਦੇ ਹਾਂ ਜੀ।
1: ਕੋਈ ਡਾਕਟਰ ਸਾਹਿਬ ਜਿਹਦੇ ਆਪਣਾ ਜੈਵਿਕ ਖਾਦਾਂ ਨੇ ਜਾਂ ਜੀਵਾਣੂ ਖਾਦਾਂ ਦੀ ਵਰਤੋਂ ਵੀ ਹੋ ਸਕਦੀ ਹੈਗੀ?
0: ਬਿਲਕੁਲ ਜੀ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ, ਕਿਉਂਕਿ ਅੱਜ ਕੱਲ੍ਹ ਕਿਸਾਨ ਵੀਰ ਸਿਰਫ ਰਸਾਇਣਿਕ ਸਿਹਤ ਵੱਲ ਧਿਆਨ ਦਿੰਦੇ ਨੇ ਵੀ ਆਪਾਂ ਖਾਦਾਂ ਪਾ ਲਈਏ, ਹੈ ਇਸ ਕਰਕੇ ਜ਼ਮੀਨ ਦੇ ਵਿੱਚ ਜੀਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਜੈਵਿਕ ਸਿਹਤ ਵਧਾਉਣ ਵਾਸਤੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਪਰਾਲੇ ਕਰ ਰਹੀ ਹੈ। ਇੱਕ ਉਹਨਾਂ ਨੇ ਜੀਵਾਣੂ ਖਾਦ ਦਾ ਟੀਕਾ ਤਿਆਰ ਕੀਤਾ ਜੀ, ਜਿਹਨੂੰ ਐਜ਼ੋਸਪਾਇਰਲਮ ਨਾਂ ਦਾ ਅਸੀਂ ਟੀਕਾ ਕਹਿ ਦਿੰਦੇ ਹਾਂ, ਉਹ 1.5 ਕਿਲੋ ਦਾ ਪੈਕੇਟ ਹੁੰਦਾ, ਕਾਲਾ ਕੋਲੇ ਦੇ ਵਿੱਚ ਅਸੀਂ ਜੀਵ ਚੜਾਏ ਹੁੰਦੇ ਨੇ, ਉਹ ਸੁਸਤ ਅਵਸਥਾ ਦੇ ਵਿੱਚ ਹੁੰਦੇ ਨੇ, ਉਹ ਕਿਸਾਨ ਵੀਰ ਕਿਸੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ, ਫਾਰਮ ਸਲਾਹਕਾਰ ਕੇਂਦਰ ਤੋਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੈਕੇਟ ਲੈ ਸਕਦੇ ਨੇ, ਉਹਦੀ ਕੀਮਤ 40 ਰੁਪਏ ਹੈ ਜੀ, ਅਤੇ ਉਹ ਲਾਉਣਾ ਜੀ ਪਨੀਰੀ ਨੂੰ ਹੈ, ਹੁਣ ਲੈ ਕੇ ਆਪਣੇ ਘਰ ਰੱਖ ਲੈਣ ਉਹ, ਅਤੇ ਛਾਂ ਦੇ ਵਿੱਚ ਰੱਖਣ, ਸਿੱਧੀ ਧੁੱਪ ਦੇ ਵਿੱਚ ਨਾ ਰੱਖਣ, ਅਤੇ ਉਹ ਪਨੀਰੀ ਹੈ ਜਿਹੜੀ ਉਹ ਪਨੀਰੀ ਦੀਆਂ ਜੜ੍ਹਾਂ ਨੂੰ ਲੱਗੂਗਾ ਜੀ, ਉਹ 1.5 ਕਿਲੋ ਦਾ ਪੈਕੇਟ ਹੁੰਦਾ, ਉਹ 1.5 ਕਿਲੋ ਦੇ ਪੈਕੇਟ ਨੂੰ ਤੁਸੀਂ 100 ਲੀਟਰ ਪਾਣੀ ਦੇ ਵਿੱਚ ਖੇਤ ਦੇ ਵਿੱਚ ਹੀ ਘੋਲ ਲੈਣਾ, ਅਤੇ ਆਪਣੇ ਜਿਹੜੀਆਂ ਪਨੀਰੀ ਦੀਆਂ ਜੜ੍ਹਾਂ ਨੂੰ ਗੰਢਾਂ ਬੰਨੀਆਂ ਹੋਈਆਂ ਨੇ ਉਹਦੇ ਵਿੱਚ ਘੋਲ ਦੇ ਵਿੱਚ 45 ਮਿੰਟਾਂ ਵਾਸਤੇ ਘੱਟੋ ਘੱਟ ਡੁਬੋ ਕੇ ਰੱਖਣਾ, ਵੱਧ ਜਿੰਨਾ ਮਰਜ਼ੀ ਤੁਸੀਂ ਡੁਬੋ ਸਕਦੇ ਹੋ, ਉਹ ਡੁਬੋਣ ਤੋਂ ਬਾਅਦ ਫਿਰ ਤੁਸੀਂ ਨਾਲ ਦੀ ਨਾਲ ਹੀ ਉਹ ਪਨੀਰੀ ਨੂੰ ਪੌਦ ਨੂੰ ਲਾ ਦੇਣਾ ਜੀ, ਇਹਦੇ ਨਾਲ ਤੁਹਾਡੀ ਜਿਹੜੀ ਬੀਜ ਦਾ ਟੀਕਾ ਉਹ ਜੀਵਾਣੂ ਖਾਦ ਦਾ ਲੱਗ ਜੂਗਾ, ਅਤੇ ਨਾਲ ਜੀਵਾਂ ਦੀ ਗਿਣਤੀ ਤੁਹਾਡੀ ਜ਼ਮੀਨ ਦੇ ਵਿੱਚ ਵੱਧ ਜੂਗੀ।
1: ਠੀਕ ਹੈ ਜੀ।
0: ਅਤੇ ਜੇ ਆਪਾਂ ਜੈਵਿਕ ਖਾਦਾਂ ਦੀ ਗੱਲ ਕਰ ਲਈਏ, ਜੇ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਰਸਾਇਣਿਕ ਖਾਦਾਂ ਦੇ ਨਾਲ ਨਾਲ ਜੇ ਆਪਾਂ ਰਲਾ ਮਿਲਾ ਕੇ ਜੈਵਿਕ ਖਾਦਾਂ ਵੀ ਕਰੀਏ ਤਾਂ ਵੀ ਬਹੁਤ ਫਾਇਦਾ ਹੋਊਗਾ, ਕਿਉਂਕਿ ਕਈ ਇਹੋ ਜਿਹੀਆਂ ਭੂਮੀ ਦੀ ਜਿਹੜੀ ਸਿਹਤ ਹੈ ਜੈਵਿਕ ਦੇ ਨਾਲ ਨਾਲ ਭੌਤਿਕ ਸਿਹਤ ਨੂੰ ਵੀ ਸੁਧਾਰਦੀਆਂ ਨੇ ਜੈਵਿਕ ਖਾਦਾਂ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਕਿਸਾਨ ਵੀ ਰੂੜੀ ਦੀ ਖਾਦ ਦਾ ਇਸਤੇਮਾਲ ਕਰਦੇ ਸੀ, ਅਤੇ ਜੇਕਰ 6 ਕੁ ਟਨ ਰੂੜੀ ਦੀ ਖਾਦ ਪਾਈ ਹੈ ਜੀ ਤਾਂ ਫਿਰ ਆਪਾਂ ਨੂੰ ਯੂਰੀਆ ਵੀ ਘਟਾਉਣ ਦੀ ਲੋੜ ਹੈ।
1: ਠੀਕ ਹੈ ਜੀ।
0: ਅਤੇ ਜਿਹੜੇ ਵੀ ਕਿਸਾਨ ਵੀਰਾਂ ਨੇ ਹੁਣ ਹਰੀ ਖਾਦ ਕੀਤੀ ਹੈ, ਚਾਹੇ ਕੋਈ ਜੰਤਰ ਬੀਜਿਆ, ਚਾਹੇ ਸਣ ਬੀਜਿਆ, ਚਾਹੇ ਢੇਂਚਾ ਬੀਜਿਆ, ਉਹਨਾਂ ਨੂੰ ਘੱਟੋ ਘੱਟ 55 ਕਿਲੋ ਯੂਰੀਆ ਘਟਾ ਕੇ ਪਾਉਣਾ ਚਾਹੀਦਾ ਜੀ। ਮੈਂ ਤੁਹਾਨੂੰ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਵੀ 90 ਕਿਲੋ ਦੀ ਸਿਫਾਰਿਸ਼ ਹੈ, ਅਤੇ 55 ਕਿਲੋ 'ਚੋਂ ਘਟਾਵਾਂਗੇ ਤਾਂ ਸਿਰਫ 35 ਕਿਲੋ ਬਚਦਾ ਜੀ,
1: ਜੇ ਹਰੀ ਖਾਦ ਕੀਤੀ ਹੈ।
0: ਜੇ ਹਰੀ ਖਾਦ ਕੀਤੀ ਹੈ ਉਹ 35 ਕਿਲੋ ਨੂੰ ਵੀ 3 ਕਿਸ਼ਤਾਂ ਦੇ ਵਿੱਚ ਆਪਾਂ ਪਾ ਸਕਦੇ ਹਾਂ, 12-13 ਕਿਲੋ ਕਰਕੇ ਉੱਠ ਕਰਕੇ ਪਾ ਸਕਦੇ, ਅਤੇ ਖਾਸ ਤੌਰ 'ਤੇ ਜੇ ਬਾਸਮਤੀ ਤੋਂ ਪਹਿਲਾਂ ਹਰੀ ਖਾਦ ਕੀਤੀ ਹੈ ਜੀ, ਫਿਰ ਉਹਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ, ਕਿਉਂਕਿ ਬਾਸਮਤੀ ਦੀ ਖਾਦ ਦੀ ਰਿਕੁਆਇਰਮੈਂਟ ਪਹਿਲਾਂ ਹੀ ਬਹੁਤ ਘੱਟ ਹੈ, ਇਸ ਕਰਕੇ ਹਰੀ ਖਾਦ ਹੈ ਜਿਹੜੀ ਉਹ ਆਪਾਂ ਕਰ ਸਕਦੇ ਹਾਂ। ਜੇ ਕਿਸੇ ਕਿਸਾਨ ਵੀਰ ਨੇ ਮੂੰਗੀ ਦੀ ਕੀਤੀ ਹੈ ਜੀ, ਮੂੰਗੀ ਦੀਆਂ ਫਲੀਆਂ ਤੋੜ ਕੇ ਬਾਅਦ ਦੇ ਵਿੱਚ ਵਿਚਵਾਈ ਹੈਗੀ, ਫਿਰ ਉਹਨੂੰ ਆਪਾਂ 35 ਕਿਲੋ ਖਾਦ ਉਹਦੇ ਵਿੱਚ ਵੀ ਬਚਾ ਸਕਦੇ ਹਾਂ।
1: ਸੋ ਡਾਕਟਰ ਅਸ਼ੋਕ ਕੁਮਾਰ ਜੀ, ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਕਿ ਕਿਸ ਤਰੀਕੇ ਨਾਲ ਆਪਾਂ ਵਧੀਆ ਖਾਦ ਪ੍ਰਬੰਧ ਕਰਕੇ ਸੋਹਣੀ ਫਸਲਾਂ 'ਚ ਝਾੜ ਲੈ ਸਕਦੇ ਹਾਂ, ਬਹੁਤ ਵਧੀਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਸਭ ਜਾਣਕਾਰੀ ਲਈ।
0: ਧੰਨਵਾਦ ਜੀ।

0: ਵੱਲ ਹੋਇਆ ਦੇਸ ਪਰਾਇਆ 'ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਪੰਜਾਬੀਆਂ ਦੀ ਵੀਰਤਾ ਅਤੇ ਮਰਦਾਨਗੀ ਦੀ ਇੱਕ ਲੰਮੀ ਦਾਸਤਾਨ ਹੈ। ਮਨੁੱਖ ਦਾ ਪਹਿਲਾ ਵਾ ਕੁਦਰਤੀ ਤਾਕਤਾਂ ਨਾਲ ਪਿਆ ਅਤੇ ਦੂਜਾ ਮਨੁੱਖੀ ਕਬੀਲਿਆਂ ਨਾਲ। ਬਾਹੂਬਲ ਅਤੇ ਬੁੱਧੀਬਲ ਨਾਲ ਮਨੁੱਖ ਇਹਨਾਂ ਦਾ ਟਾਕਰਾ ਕਰਦਾ ਰਿਹਾ। ਜਦੋਂ ਮਨੁੱਖੀ ਨਾਇਕ ਯੋਧਾ ਦੇ ਰੂਪ 'ਚ ਪ੍ਰਗਟ ਹੋਇਆ ਤਾਂ ਦੇਵਤਿਆਂ ਵਾਂਗ ਸ਼ਕਤੀਸ਼ਾਲੀ ਸੀ। ਪੰਜਾਬੀ ਲੋਕ ਗਾਥਾਵਾਂ ਇਸ ਦਾ ਪ੍ਰਮਾਣ ਨੇ, ਜਿਨ੍ਹਾਂ ਦੇ ਨਾਇਕ ਨਾ ਕੇਵਲ ਦੈਵੀ ਸ਼ਖਸੀਅਤ ਨੇ, ਨਾ ਨਿਰੇ ਇਤਿਹਾਸਕ ਪ੍ਰਤਿਭਾ, ਬਲਕਿ ਉਹ ਇਤਿਹਾਸਕ ਪ੍ਰਤਿਭਾ ਅਤੇ ਦੈਵਿਕ ਸ਼ਖਸੀਅਤ ਦਾ ਸੁੰਦਰ ਸੁਮੇਲ ਨੇ। ਪੰਜਾਬੀ ਲੋਕ ਧਾਰਾ 'ਚ ਰਾਜਾ ਰਸਾਲੂ ਅਤੇ ਮਿਰਜ਼ਾ ਅਜੇ ਦੋ ਨਾਇਕ ਨੇ ਜਿਹੜੇ ਪੰਜਾਬੀ ਲੋਕ ਮਾਨਸਿਕਤਾ ਨੂੰ ਰੂਪਮਾਨ ਕਰਦੇ ਨੇ। ਦੋਵੇਂ ਨਾਇਕ ਬਿਲਕੁਲ ਵਿਰੋਧੀ ਸਥਿਤੀਆਂ 'ਚੋਂ ਆਪਣਾ ਨਾਇਕਤਵ ਗ੍ਰਹਿਣ ਕਰਦੇ ਨੇ। ਜਿੱਥੇ ਰਾਜਾ ਰਸਾਲੂ ਦਾ ਨਾਇਕਤਵ ਮਰਿਆਦਾ ਦੇ ਪਾਲਣ ਉੱਪਰ ਉਸ ਰਿਹਾ, ਉੱਥੇ ਮਿਰਜ਼ੇ ਦਾ ਨਾਇਕਤਵ ਮਰਿਆਦਾ ਦੇ ਭੰਜਨ ਵਿੱਚ ਉੱਭਰਦਾ ਹੈ। ਰਾਜਾ ਰਸਾਲੂ ਆਦਿ ਤੋਂ ਅੰਤ ਤੱਕ ਸਮਾਜਿਕ ਮਰਿਆਦਾਵਾਂ ਪ੍ਰਤੀ ਨਿਸ਼ਚਾਸ਼ੀਲ ਹੈ ਅਤੇ ਵਿਰੋਧੀ ਤੱਤਾਂ ਵਿਰੁੱਧ ਸੰਘਰਸ਼ੀਲ, ਪਰੰਤੂ ਮਿਰਜ਼ਾ ਆਪਣਾ ਨਾਇਕਤਵ ਸਥਿਰ ਕੀਮਤਾਂ ਵਿਰੁੱਧ ਵਿਦਰੋਹੀ ਸਥਿਤੀ 'ਚੋਂ ਪ੍ਰਾਪਤ ਕਰਦਾ ਹੈ। ਰਾਜਾ ਰਸਾਲੂ ਸਾਡਾ ਅਹਿਮ ਲੋਕ ਨਾਇਕ ਹੈ, ਇੱਕ ਪ੍ਰਕਰਮੀ ਸੂਰਮਾ ਅਤੇ ਮਨਚਲਾ ਵਿਅਕਤੀ, ਜਿਸ ਅੰਦਰ ਅੰਤਾਂ ਦਾ ਦਰਦ ਸੀ, ਮੁਹੱਬਤ ਸੀ। ਉਸ ਵਰਗਾ ਧਰਮੀ, ਕਰਮੀ ਅਤੇ ਕਰਾਮਾਤੀ ਸੰਸਾਰ 'ਚ ਹੋਰ ਪੈਦਾ ਹੀ ਨਹੀਂ ਹੋਇਆ। ਬਹੁਪੱਖੀ ਸ਼ਖਸੀਅਤ ਸਦਕਾ ਰਾਬਿਨ ਹੁੱਡ ਅਤੇ ਆਰਥਰ ਵਰਗੇ ਨਾਇਕ ਵੀ ਉਸ ਸਾਹਮਣੇ ਫਿੱਕੇ ਪੈ ਜਾਂਦੇ ਨੇ।

ਪੰਜਾਬ ਦੀਆਂ ਪੁਰਾਤਨ ਗਾਥਾਵਾਂ ਵਿੱਚੋਂ ਸਭ ਤੋਂ ਪ੍ਰਸਿੱਧ ਗਾਥਾ ਰਾਜਾ ਰਸਾਲੂ ਦੀ ਹੈ। ਇਹ ਗਾਥਾ ਪੰਜਾਬੀ ਲੋਕ ਮਾਨਸ 'ਚ ਹੋਰਨਾਂ ਗਾਥਾਵਾਂ ਨਾਲੋਂ ਵੱਖਰੀ ਰਵਾਇਤ ਰੱਖਦੀ ਹੈ। ਰਾਜਾ ਰਸਾਲੂ ਸਿਆਲਕੋਟ ਦੇ ਰਾਜਾ ਸਲਵਾਨ ਦੀ ਦੂਸਰੀ ਔਲਾਦ ਸੀ। ਸਲਵਾਨ ਦੇ ਦੋ ਪੁੱਤਰਾਂ ਵਿੱਚੋਂ ਇੱਛਰਾ ਪੁੱਤਰ ਪੂਰਨ ਜੋਗੀ ਨਾਇਕ ਸੀ ਅਤੇ ਲੂਣਾ ਪੁੱਤਰ ਰਸਾਲੂ ਸੂਰਬੀਰ ਨਾਇਕ। ਰਾਜਾ ਰਸਾਲੂ ਪੂਰਨ ਵਰਗੀਆਂ ਸਥਿਤੀਆਂ ਦਾ ਹੀ ਸ਼ਿਕਾਰ ਹੁੰਦਾ ਹੈ, ਪਰੰਤੂ ਜਦੋਂ ਇਹਨਾਂ ਤੋਂ ਮੁਕਤੀ ਚਾਹੁੰਦਾ ਹੈ ਤਾਂ ਇਸ ਦੇ ਸਮਰੱਥ ਬਣ ਵਿਖਾਉਂਦਾ ਹੈ। ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਭੋਰਿਓਂ ਨਿਕਲ ਤੁਰਦਾ ਹੈ। ਸਲਵਾਨ ਰਸਾਲੂ ਦੀ ਚਰਿੱਤਰ ਵਿਚਲੀ ਵਿਦਰੋਹੀ ਸੁਰ ਨੂੰ ਸਮਝਦਿਆਂ ਉਸ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ। ਰਾਜਾ ਰਸਾਲੂ ਤਾਂ ਪਹਿਲਾਂ ਹੀ ਘੁੰਮਣ ਲਈ ਪੈਦਾ ਹੋਇਆ ਸੀ, ਪੀਆ ਦਾ ਦੇਸ਼ ਉਸ ਲਈ ਸੌੜਾ ਸੀ।

ਰਾਜਾ ਰਸਾਲੂ ਦੀ ਗਾਥਾ ਦਾ ਆਰੰਭ ਬਿੰਦੂ ਰਸਾਲੂ ਦਾ ਜਨਮ ਨਹੀਂ ਬਲਕਿ ਸਲਵਾਨ ਨਾਲ ਸੰਬੰਧਿਤ ਪ੍ਰਸੰਗ ਨੇ। ਸਲਵਾਨ ਦੀ ਰਾਜ ਵਿਵਸਥਾ ਲੋਕ ਮਾਨਸ 'ਤੇ ਮੇਚ ਨਹੀਂ ਸੀ ਆ ਸਕਦੀ। ਉਸ ਦੀ ਪਹਿਲੀ ਔਲਾਦ ਪੂਰਨ ਦੀ ਮਹਿਲ ਵਿੱਚ ਹੋਂਦ ਸਲਵਾਨ ਦੀ ਕਾਰਜ ਵਿਧੀ 'ਚ ਕਈ ਗੁੰਝਲਾਂ ਪੈਦਾ ਕਰ ਸਕਦੀ ਸੀ। ਪੂਰਨ ਨੂੰ ਜੰਮਦਿਆਂ ਭੋਰੇ ਪਾ ਕੇ ਰਾਜੇ ਸਲਵਾਨ ਨੇ ਸਮੱਸਿਆ ਦਾ ਵਕਤੀ ਹੱਲ ਤਾਂ ਲੱਭ ਲਿਆ ਪਰ ਪੂਰਨ ਹੱਲ ਨਹੀਂ। ਪੂਰਨ ਦੀ ਪੂਰਨਤਾ ਸਲਵਾਨ ਸ਼ਾਹੀ ਤੋਂ ਨਾਬਰੀ ਬਿਨਾਂ ਸੰਭਵ ਨਹੀਂ। ਸਲਵਾਨ ਸ਼ਾਹੀ ਤੋਂ ਨਾਬਰੀ ਪਹਿਲਾਂ ਪੂਰਨ ਦੇ ਭੋਰੇ 'ਚੋਂ ਨਿਕਲਣ ਦੀ ਅਵਸਥਾ ਹੈ। ਫਿਰ ਇਹੋ ਨਾਬਰੀ ਸਲਵਾਨ ਸ਼ਾਹੀ ਦਾ ਸ਼ਿਕਾਰ ਹੋਈ ਲੂਣਾ ਦੀ ਪ੍ਰਕਿਰਤਿਕ ਭੁੱਖ ਨਾਲੋਂ ਸੰਸਕ੍ਰਿਤਿਕ ਰਿਸ਼ਤੇ ਨੂੰ ਪਹਿਲ ਦੇਣ ਕਾਰਨ ਹੈ। ਸਲਵਾਨ ਦੀ ਰਾਜਗੱਦੀ ਲਈ ਵਾਰਸ ਦੀ ਲੋੜ ਇੱਕ ਦੁਬਧਾ ਨੂੰ ਜਨਮ ਦਿੰਦੀ ਹੈ। ਪੂਰਨ ਪੂਰਨਤਾ ਨੂੰ ਤਦੋਂ ਪ੍ਰਾਪਤ ਕਰਦਾ ਹੈ ਜਦੋਂ ਰਾਜਗੱਦੀ ਲਈ ਵਾਰਸ ਦੀ ਬਖਸ਼ਿਸ਼ ਰਸਾਲੂ ਦੇ ਰੂਪ 'ਚ ਦੇਣ ਦੇ ਸਮਰੱਥ ਬਣਦਾ ਹੈ। ਰਾਜੇ ਰਸਾਲੂ ਦਾ ਕਾਲ ਨਿਸ਼ਚਿਤ ਕਰਨਾ ਆਸਾਨ ਨਹੀਂ। ਉਸ ਦੀ ਮਿੱਥ ਉਸ ਨੂੰ ਅਜੇ ਅਲੌਕਿਕ ਕਾਲ ਨਾਲ ਜੋੜਦੀ ਹੈ ਜਦੋਂ ਮਨੁੱਖ ਦਾ ਪਸ਼ੂ ਪੰਛੀਆਂ ਨਾਲ ਸਮਾਜਿਕ ਭਾਈਚਾਰਾ ਸੀ। ਇੱਕ ਪਾਸੇ ਮਨੁੱਖ ਰੂਪ ਪਰਿਵਰਤਨ ਦੇ ਸਮਰੱਥ ਸੀ ਅਤੇ ਦੂਜੇ ਪਾਸੇ ਜਾਦੂ ਟੋਨੇ ਨਾਲ ਇੱਕ ਅਲੌਕਿਕ ਸੰਸਾਰ ਰਚ ਲੈਂਦਾ ਸੀ। ਇਸ ਹਿਸਾਬ ਰਾਜਾ ਰਸਾਲੂ ਕਲਯੁੱਗ ਦਾ ਲੋਕ ਨਾਇਕ ਹੈ। ਗਥਾਵਾਂ ਵਿਚਲੇ ਸੂਖਮ ਪ੍ਰਤੀਕਾਂ ਤੋਂ ਰਸਾਲੂ ਵੇਲੇ ਪੰਜਾਬ ਉੱਤੇ ਵਿਦੇਸ਼ੀ ਕਬੀਲਿਆਂ ਦਾ ਦਬਦਬਾ ਸੀ। ਨਾ ਮਰਦਾਂ ਦੀ ਪਤੀ ਸੁਰੱਖਿਆ ਸੀ ਅਤੇ ਨਾ ਤੀਵੀਆਂ ਦਾ ਸੱਤ, ਨਾ ਧਨ ਸੁਰੱਖਿਅਤ ਸੀ ਨਾ ਅੰਨ। ਇਹ ਸਮਾਂ ਸਦੀ ਈਸਵੀ ਦੇ ਮੁੱਢਲੇ ਦੌਰ ਦਾ ਹੈ ਜਦੋਂ ਪੰਜਾਬ 'ਚ ਵਿਦੇਸ਼ੀ ਤਾੜਵੀ ਹਰਲ ਹਰਲ ਕਰਦੇ ਫਿਰਦੇ ਸਨ। ਉਨੀ ਦਿਨ ਹੀ ਸਲਵਾਨ ਨੇ ਮੁਲਤਾਨ ਨੇੜੇ ਕਹਿਰੋੜ ਵਿਖੇ ਤਾੜਵੀਆਂ ਨੂੰ ਹਰਾ ਕੇ ਸਾਕਾ ਸੰਮਤ ਦਾ ਮੁੱਢ ਬੰਨਿਆ ਸੀ। ਰਸਾਲੂ ਇਸੇ ਸਲਵਾਨ ਦਾ ਪੁੱਤਰ ਮੰਨਿਆ ਗਿਆ। ਗਥਾਵਾਂ ਇਸ ਦਾ ਪ੍ਰਮਾਣ ਨੇ।

0: ਰਾਜੇ ਰਸਾਲੂ ਬਾਰੇ ਕਈ ਗਾਥਾਵਾਂ ਪ੍ਰਚਲਿਤ ਨੇ। ਪ੍ਰਾਪਤ ਗਾਥਾਵਾਂ ਹੀ ਉਸ ਦੇ ਕਿਰਦਾਰ ਦੀਆਂ ਵੱਖੋ ਵੱਖਰੀਆਂ ਦਿਸ਼ਾਵਾਂ ਨੇ। ਲੂਣਾ ਨੇ ਪੂਰਨ ਭਗਤ ਦੁਆਰਾ ਦਿੱਤਾ ਚਾਵਲ ਦਾ ਦਾਣਾ ਨਵੇਂ ਚੰਨ ਨੂੰ ਵੇਖ ਕੇ ਖਾਧਾ। ਫਲਸਰੂਪ ਰਸਾਲੂ ਦਾ ਜਨਮ ਹੋਇਆ। ਨਜੂਮੀਆਂ ਨੇ ਕਿਹਾ ਹੈ,
1: ਮਹਾਰਾਜ, ਜਿਸ ਘੜੀ ਇਹ ਬਾਲ ਜੰਮਿਆ ਉਹ ਘੜੀ ਸ਼ੁਭ ਨਹੀਂ। ਇਹ ਮਾਂ ਬਾਪ ਦੋਹਾਂ ਤੇ ਭਾਰੂ ਹੈ। ਇਸ ਨੂੰ 12 ਵਰੇ ਮਾਪਿਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ, ਪਰ ਇਹ ਬਾਲਕ ਵੱਡਾ ਹੋ ਕੇ ਬੜਾ ਭਾਰੀ ਸੂਰਮਾ ਬਣੇਗਾ। ਇਹਦੇ ਪੈਰਾਂ 'ਚ ਚੱਕਰ ਹੈ ਮਹਾਰਾਜ, ਇਹ ਕਿਧਰੇ ਟਿਕ ਕੇ ਨਹੀਂ ਬੈਠੇਗਾ। ਇਹਦੇ 'ਚ ਮਹਾਂਪੁਰਸ਼ਾਂ ਵਾਲੇ ਚਿੰਨ੍ਹ ਨੇ, ਇਸ ਲਈ ਇਹ ਬਾਲ ਲੋਕਾਂ ਦੇ ਭਲੇ ਲਈ ਮੁਸੀਬਤਾਂ ਝਾਕਦਾ ਫਿਰੇਗਾ।
0: ਰਸਾਲੂ ਦੇ ਜਨਮ ਵੇਲੇ ਪੈਦਾ ਹੋਏ ਘੋੜਾ ਤੇ ਤੋਤਾ ਉਸ ਦੇ ਜੀਵਨ ਸਾਥੀ ਬਣੇ। ਭੋਰੇ ਵਿੱਚ ਵੀ ਰਸਾਲੂ ਇਹਨਾਂ ਨਾਲ ਖੇਡਦਿਆਂ ਵੱਡਾ ਹੋਇਆ। ਇੱਥੇ ਹੀ ਰਸਾਲੂ ਨੇ ਤੀਰਅੰਦਾਜ਼ੀ, ਨੇਜੇਬਾਜ਼ੀ, ਤਲਵਾਰ ਚਲਾਉਣੀ ਤੇ ਚੌਪੜ ਵਿੱਚ ਮਹਾਰਤ ਪਾਈ। ਜਿਸ ਦਿਨ ਰਸਾਲੂ ਨੂੰ ਭੋਰੇ ਪਾਇਆ, ਉਸੇ ਦਿਨ ਜੰਮੂ ਦੀ ਰਾਜਕੁਮਾਰੀ ਚੰਦਨ ਦੇਈ ਨੇ ਉਸ ਨਾਲ ਵਿਆਹ ਦਾ ਪ੍ਰਣ ਕਰ ਲਿਆ। ਰਸਾਲੂ ਦੇ ਰਾਹ ਵਿੱਚ ਧੌਲਰ 'ਚ ਬੈਠੀ ਉਸ ਨੂੰ ਉਡੀਕਦੀ ਰਹੀ। ਸਮੇਂ ਤੋਂ ਪਹਿਲਾਂ ਹੀ ਰਸਾਲੂ ਨੇ ਭੋਰੇ ਦੀ ਕੈਦ ਤਿਆਗ ਦਿੱਤੀ। ਰਸਾਲੂ ਨੂੰ ਵੇਖ ਚੰਦਨ ਦੇਈ ਨੇ ਤਰਲਾ ਮਾਰਿਆ।

ਰਸਾਲੂ ਦੇ ਪੈਰਾਂ ਦਾ ਚੱਕਰ ਸਿਆਲਕੋਟ ਉਸ ਲਈ ਸੌੜਾ ਲੱਗਣ ਲੱਗਾ। ਉਹ ਤਾਂ ਹਵਾ 'ਚ ਤਾਰੀਆਂ ਲਾਉਣਾ ਚਾਹੁੰਦਾ ਸੀ, ਜ਼ਰਰਾ ਜ਼ਰਰਾ ਬੰਨ ਫੈਲਣਾ ਚਾਹੁੰਦਾ ਸੀ। ਇਸ ਲਈ ਉਹ ਅਣਜਾਣੇ ਰਾਹੀ ਹੋ ਤੁਰਿਆ। ਉਸ ਦਾ ਸਾਰਾ ਜੀਵਨ ਅਹਿਸਾਸਾਂ ਭਰਿਆ ਇੱਕ ਲੰਮਾ ਸੰਘਰਸ਼ ਸੀ। ਜਾਬਰ ਕਬੀਲਿਆਂ ਵਿਰੁੱਧ ਸੰਘਰਸ਼ ਸੀ, ਤਾੜਵੀਆਂ ਅਤੇ ਜ਼ਮੀਰੂ ਰੂੜੀਆਂ ਵਿਰੁੱਧ ਸੰਘਰਸ਼ ਸੀ, ਆਦਮਖੋਰ ਬਲਾਵਾਂ, ਮਾਰੂ ਨਾਗਾਂ, ਵਚਿੱਤਰ ਸ਼ਕਤੀਆਂ, ਰਾਕਸ਼ਾਂ ਅਤੇ ਵਿਕਰਾਲ ਪਾਤਰਾਂ ਵਿਰੁੱਧ। ਪ੍ਰਾਪੌਤਿਕ ਸ਼ਕਤੀਆਂ ਰਸਾਲੂ ਦੇ ਹੱਕ 'ਚ ਭੁਗਤੀਆਂ। ਉਸ ਦਾ ਸਾਥ ਦਿੱਤਾ ਉਸ ਦੇ ਘੋੜੇ ਨੇ, ਉਸ ਦੇ ਤੋਤੇ ਨੇ, ਉਸ ਦੀ ਨੈਤਿਕਤਾ ਨੇ, ਉਸ ਦੇ ਉੱਦਮ ਨੇ, ਉਸ ਦੇ ਸਿਦਕ ਨੇ, ਉਸ ਦੀ ਵੀਰਤਾ ਨੇ, ਉਸ ਦੀ ਅਣਖ, ਜਤਸਤ ਅਤੇ ਧਰਮ ਨੇ। ਬਦੀ ਦਾ ਨਾਸ਼ ਕਰ ਉਹ ਲੋਕ ਭਲਾਈ ਵਿੱਚ ਜੁੜ ਜਾਂਦਾ ਹੈ। ਉਸ ਦੇ ਉੱਦਮ ਨਾਲ ਦੁੱਧ ਘਿਓ ਦੀਆਂ ਨਦੀਆਂ ਵਹਿ ਤੁਰੀਆਂ, ਅੰਨ ਦੇ ਅੰਬਾਰ ਲੱਗ ਗਏ, ਲੋਕਾਂ ਵਿੱਚ ਵਿਸ਼ਵਾਸ ਜਾਗ ਗਿਆ, ਨਵਾਂ ਉਤਸ਼ਾਹ ਪੈਦਾ ਹੋਇਆ। ਉਸ ਦੇ ਉੱਦਮ ਨੂੰ ਹੰਸ ਦੇ ਤਿਆਗ ਤੋਂ ਸਿਦਕ ਮਿਲਿਆ। ਸੱਪਾਂ ਨੇ ਮਨੀ ਦਿੱਤੀ, ਫਲਸਰੂਪ ਉਹ ਬੀਰ ਵੀ ਬਣ ਗਿਆ ਅਤੇ ਪੀਰ ਵੀ। ਪਰ ਅਸਲ ਵਿੱਚ ਉਸ ਦੀ ਸ਼ਕਤੀ ਉਸਦੀ ਨੈਤਿਕਤਾ ਸੀ ਅਤੇ ਉਸ ਦੀ ਲੋਕ ਭਲਾਈ ਸੀ। ਕਰ ਭਲਾ ਹੋ ਭਲਾ ਮੰਨ ਕੇ ਹੀ ਤਾਂ ਉਹ ਨਾਗ ਦੀਆਂ ਅੱਖਾਂ 'ਚ ਵੀ ਰੇਤ ਕੱਢਣ

0: ਅੰਤਾਂ ਦਾ ਧੋਖੇਬਾਜ਼ ਅਤੇ ਅਤਿਆਚਾਰੀ ਰਾਜਾ ਸੀ ਸਿਰਕੱਪ। ਚੌਪੜ ਖੇਡਦਾ ਪਰ ਸਿਰਾਂ ਦੀ ਬਾਜ਼ੀ ਲਾ ਕੇ ਉਸ ਬੇਰਹਿਮ ਨੇ ਤੇ ਆਪਣੇ ਭਰਾ ਸਿਰਸੁਖ ਦਾ ਸਿਰ ਵੀ ਲੈ ਲਿਆ ਸੀ। ਦੂਜੇ ਪਾਸੇ ਰਸਾਲੂ ਐਸੇ ਕਪਟੀਆਂ ਦਾ ਨਾਸ਼ ਕਰਨਾ ਚਾਹੁੰਦਾ ਸੀ। ਉਹ ਸਿਰਕੱਪ ਦੀਆਂ ਚੌਪੜ ਖੇਡਣ ਦੀਆਂ ਚਾਲਾਂ ਤੋਂ ਵਾਕਿਫ ਸੀ। ਸਿਰਕੱਪ ਨੇ ਜ਼ਹਿਰੀਲਾ ਖਾਣਾ ਭੇਜਿਆ। ਹੁਸ਼ਿਆਰ ਰਸਾਲੂ ਨੇ ਖਾਣਾ ਲੈ ਕੇ ਆਏ ਲੋਕਾਂ ਨੂੰ ਕਿਹਾ,
1: ਜਾਓ ਆਪਣੇ ਰਾਜੇ ਨੂੰ ਕਹੋ ਸੂਰਮੇ ਮੈਦਾਨ ਵਿੱਚ ਨਿੱਤਰ ਕੇ ਲੜਦੇ ਨੇ। ਧੋਖੇ ਨਾਲ ਕਿਸੇ ਨੂੰ ਮਾਰਨਾ ਨੀਚਾਂ ਦਾ ਕੰਮ ਹੈ, ਸੂਰਮਿਆਂ ਦਾ ਨਹੀਂ। ਇਹ ਗੱਲਾਂ ਰਾਜਿਆਂ ਨੂੰ ਸ਼ੋਭਾ ਨਹੀਂ ਦਿੰਦੀਆਂ।
0: ਸਿਰਕੱਪ ਨੇ ਰਸਾਲੂ ਨੂੰ ਚੌਪੜ ਖੇਡਣ ਲਈ ਵੰਗਾਰਦਿਆਂ ਕਿਹਾ,
1: ਮੈਂ ਸਿਰਾਂ ਦੀ ਬਾਜ਼ੀ ਲਾ ਕੇ ਖੇਡਦਾ। ਜੇ ਮੈਂ ਪਹਿਲੀ ਬਾਜ਼ੀ ਹਾਰੀ ਤਾਂ ਮੇਰਾ ਧਨ ਦੌਲਤ ਸਭ ਕੁਝ ਤੁਹਾਡਾ, ਜੇ ਦੂਜੀ ਹਾਰੀ ਤਾਂ ਘਰ ਮਹਿਲ ਤੇ ਰਾਜ ਤੁਹਾਡਾ, ਤੇ ਜੇ ਤੀਜੀ ਬਾਜ਼ੀ ਹਾਰੀ ਤਾਂ ਮੇਰਾ ਸਿਰ ਤੁਹਾਡੇ ਹਵਾਲੇ, ਚਾਹੇ ਕੱਟੋ ਚਾਹੇ ਰੱਖੋ।
0: ਰਾਜਾ ਰਸਾਲੂ ਰਾਜਾ ਸਿਰਕੱਪ ਨਾਲ ਸਿਰ ਤੜਦੀ ਬਾਜ਼ੀ ਲਾ ਕੇ ਚੌਪੜ ਖੇਡਿਆ। ਰਸਾਲੂ ਬਾਜ਼ੀ ਜਿੱਤ ਗਿਆ, ਪਰ ਅਨੇਕਾਂ ਗੁਣਾਂ ਦੇ ਹੁੰਦੇ ਹੋਏ ਵੀ ਰਸਾਲੂ ਵਿੱਚੋਂ ਆਪਣੇ ਬਾਪ ਸਲਵਾਨ ਦਾ ਚਰਿੱਤਰ ਪੂਰੀ ਤਰ੍ਹਾਂ ਨਹੀਂ ਸੀ ਮਰਿਆ। ਸਿਰਕੱਪ ਦਾ ਸਿਰ ਲੈਣ ਦੀ ਥਾਂ ਵਜੋਂ ਉਸ ਦੀ ਨਵਜੰਮੀ ਬੱਚੀ ਕੋਕਿਲਾਂ ਦਾ ਡੋਲਾ ਮੰਗ ਲਿਆ। ਬੱਚੀ ਨਾਲ ਇੱਕ ਅੰਬ ਦਾ ਬੂਟਾ ਵੀ ਦਿੱਤਾ ਗਿਆ। ਅੰਬ ਤੇ ਬੂਰ ਆਉਣਾ ਕੋਕਿਲਾਂ ਦੇ

ਕੋਕਿਲਾ ਮੁਟਿਆਰ ਰਸਾਲੂ ਨਾਲ ਸ਼ਿਕਾਰ ਖੇਡਣ ਗਈ। ਕੋਕਿਲਾ ਨੇ ਆਪਣੀ ਸੁੰਦਰਤਾ ਦੇ ਤੇਜ ਨਾਲ ਹੀਰਾ ਹਿਰਨ ਫੜ ਲਿਆ। ਰਸਾਲੂ ਦੀ ਸੁੱਤੀ ਈਰਖਾ ਜਾਗ ਪਈ। ਉਹਨੇ ਹੀਰੇ ਹਿਰਨ ਦੇ ਕੰਨ ਤੇ ਪੂੰਛ ਵੱਢ ਦਿੱਤੇ। ਹੀਰਾ ਹਿਰਨ ਡਰ ਵਿੱਚੋਂ ਛੇਕਿਆ ਗਿਆ। ਹਿਰਨ ਬਦਲਾ ਲੈਣ ਲਈ ਤੜਪ ਰਿਹਾ ਸੀ।

ਬਦਲੇ ਦੀ ਭਾਵਨਾ ਲਈ ਹੀਰਾ ਹਿਰਨ ਰਸਾਲੂ ਦੇ ਦੁਸ਼ਮਣ ਰਾਜਾ ਹੋਡੀ ਕੋਲ ਪਹੁੰਚ ਗਿਆ ਅਤੇ ਰਾਜਾ ਰਸਾਲੂ ਦਾ ਪਿੱਛਾ ਕਰਨ ਲਈ ਪ੍ਰੇਰਿਆ। ਇਸ ਲਾਲਚ ਵਸ ਹੋਡੀ ਕੋਕਿਲਾ ਪਾਸ ਪਹੁੰਚ ਗਿਆ। ਕੋਕਿਲਾ ਦੇ ਰਖਵਾਲੇ ਮੈਨਾ ਤੇ ਤੋਤੇ ਨੇ ਸਭ ਹੋਈ ਵਾਪਰੀ ਰਾਜੇ ਰਸਾਲੂ ਨੂੰ ਜਾ ਦੱਸੀ। ਰਸਾਲੂ ਮਹਿਲ ਦੀ ਹਾਲਤ ਤੋਂ ਹੋਈ ਸਾਜਿਸ਼ ਬਾਰੇ ਸਮਝ ਗਿਆ। ਉਸ ਬਦਲਾ ਲੈਣ ਲਈ ਭੋਜਨ 'ਚ ਕੋਕਿਲਾ ਨੂੰ ਉਸਦੇ ਯਾਰ ਹੋਡੀ ਦਾ ਦਿਲ ਖਵਾਇਆ।

0: ਕੱਲ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਹਰੇ ਚਾਰੇ ਲਈ ਮੱਕੀ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 6ਵੀਂ ਕਿਸ਼ਤ
1: ਜੀ।
0: ਇਹ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਲਈ ਵੱਖ ਵੱਖ ਮਸ਼ੀਨਾਂ ਦੀ ਵਰਤੋਂ ਦੇ ਬਾਬਤ ਡਾਕਟਰ ਅਜੈਬ ਸਿੰਘ ਜਾਣਕਾਰੀਆਂ ਸਾਂਝੀਆਂ ਕਰਨ।

0: ਅੱਛਾ ਜੀ,
1: ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ,
0: ਮੌਸਮ ਕੀ ਕਹਿੰਦਾ ਜੀ ਫਿਰ?
1: ਚੇਤਾਵਨੀ ਕੋਈ ਨਹੀਂ।
0: ਅੱਛਾ ਜੀ,
1: ਔਰ ਇਹਦਾ ਮਤਲਬ ਜੇ ਚੇਤਾਵਨੀ ਕੋਈ ਨਹੀਂ ਤੇ ਚੇਤਾਵਨੀ ਨਹੀਂ ਹੈ ਤੇ ਇਹ ਵੀ ਮਾੜੀ ਗੱਲ ਨਹੀਂ,
0: ਸਹੀ ਗੱਲ ਆ।
1: ਇਹ ਉਹੀ ਆ ਵੀ ਨਜ਼ਰ ਹਟੀ ਦੁਰਘਟਨਾ ਘਟੀ, ਹੈ ਨਾ। ਨਜ਼ਰਾਂ ਆਪਣੀਆਂ ਹਮੇਸ਼ਾ ਬੰਦੇ ਨੂੰ ਖੋਲ ਕੇ ਰੱਖਣੀਆਂ ਚਾਹੀਦੀਆਂ। ਆਪਾਂ ਚੱਲੀਏ ਜੀ ਜੈ।

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7:30 ਵੱਜ ਰਹੇ ਨੇ। ਪੇਸ਼ ਹੈ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੋਅ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ ਅਤੇ ਵਾਈਸ ਐਡਮਿਰਲ ਸੰਜੇ ਵਾਤਸੈਨ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿੱਚ ਕਰੀਬ 9,400 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਬੁਨਿਆਦੀ ਢਾਂਚਾ ਅਤੇ ਸਨਅਤੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਜਨਤਕ ਸੰਪਰਕ ਨੂੰ ਮਜ਼ਬੂਤ ਕਰਨਾ, ਆਵਾਜਾਈ ਪ੍ਰਣਾਲੀਆਂ ਨੂੰ ਬਿਹਤਰ ਬਣਾਉਣਾ ਅਤੇ ਸੁਰੱਖਿਆ ਵਧਾਉਣਾ ਹੈ। ਇਸ ਮੌਕੇ 'ਤੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਈਂਧਣ ਦੀ ਸਮਝਦਾਰੀ ਨਾਲ ਵਰਤੋਂ ਸਮੇਂ ਦੀ ਲੋੜ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦਰਾਮਦ ਕੀਤੇ ਪੈਟਰੋਲੀਅਮ ਉਤਪਾਦਾਂ ਦੀ ਵਰਤੋਂ ਸਿਰਫ ਲੋੜ ਪੈਣ 'ਤੇ ਹੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਵਿਦੇਸ਼ੀ ਸਿੱਕੇ ਦੀ ਬਚਤ ਹੋਏਗੀ ਅਤੇ ਮੌਜੂਦਾ ਟਕਰਾਅ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
2: ਜੋ ਐਨਰਜੀ ਪ੍ਰੋਡਕਟ ਹਮ ਵਿਦੇਸ਼ੋਂ ਸੇ ਮੰਗਾਤੇ ਹੈ, ਹਮੇ ਪ੍ਰਯਾਸ ਕਰਨਾ ਹੈ ਕਿ ਜਿਤਨੀ ਜ਼ਰੂਰਤ ਹੈ ਉਤਨਾ ਹੀ ਉਪਯੋਗ ਕਰੇ। ਇਸਸੇ ਵਿਦੇਸ਼ੀ ਮੁਦਰਾ ਕੀ ਵੀ ਬਚਤ ਹੋਗੀ ਔਰ ਯੁੱਧ ਕੇ ਸੰਕਟ ਸੇ ਹੋਣੇ ਵਾਲੇ ਦੁਸ਼ਪ੍ਰਭਾਵ ਕੋ ਵੀ ਕਮ ਕੀਆ ਜਾ ਸਕੇਗਾ।
1: ਉਹਨਾਂ ਇਹ ਵੀ ਕਿਹਾ ਕਿ ਭਾਰਤ ਸੂਰਜ ਊਰਜਾ ਉਤਪਾਦਨ ਵਿੱਚ ਇੱਕ ਮੋਹਰੀ ਦੇਸ਼ ਵਜੋਂ ਉਭਰਿਆ ਹੈ।
2: ਐਨਰਜੀ ਸਿਕਿਉਰਿਟੀ ਕਾ ਕਿਆ ਮਹੱਤਵ ਹੈ ਯੇ ਆਜ ਦੁਨੀਆ ਕਾ ਹਰ ਵਿਅਕਤੀ ਮਹਿਸੂਸ ਕਰ ਰਹਾ ਹੈ। ਇਸ ਲਈ ਭਾਰਤ ਕੀ ਐਨਰਜੀ ਸਿਕਿਉਰਿਟੀ ਪਰ ਹਮਾਰੀ ਕੇਂਦਰ ਸਰਕਾਰ ਅਭੂਤਪੂਰਵ ਨਿਵੇਸ਼ ਕਰ ਰਹੀ। ਮਲਕਾਪੁਰ ਮੈਂ ਇੰਡੀਅਨ ਓਇਲ ਕੇ ਨਏ ਟਰਮੀਨਲ ਕਾ ਉਦਘਾਟਨ ਇਸੀ ਦਿਸ਼ਾ ਮੈਂ ਇੱਕ ਬੜਾ ਕਦਮ ਹੈ। ਬੀਤੇ ਸਾਲੋਂ ਮੈਂ ਸੋਲਰ ਪਾਵਰ ਕੇ ਮਾਮਲੇ ਮੈਂ ਭਾਰਤ ਦੁਨੀਆ ਕੇ ਟੌਪ ਦੇਸ਼ੋ ਮੈਂ ਪਹੁੰਚ ਗਿਆ ਹੈ। CNG ਆਧਾਰਿਤ ਵਿਵਸਥਾ ਕੋ ਪ੍ਰਮੋਟ ਕਰ ਰਹੇ। ਐਸੇ ਤਮਾਮ ਪ੍ਰਯਾਸੋ ਕੇ ਕਾਰਨ ਭਾਰਤ ਇਸ ਬਹੁਤ ਬੜੇ ਵੈਸ਼ਵਿਕ ਊਰਜਾ ਸੰਕਟ ਕਾ ਸਾਹਮਣਾ ਕਰ ਰਹਾ। ਲੇਕਿਨ ਅਬ ਆਜ ਸਮੇਂ ਕੀ ਯੇ ਵੀ ਮਾਂਗ ਹੈ, ਪੈਟਰੋਲ ਡੀਜ਼ਲ ਗੈਸ ਐਸੀ ਚੀਜ਼ੋ ਕਾ ਬਹੁਤ ਸੰਯਮ ਸੇ ਇਸਤੇਮਾਲ ਕਰੇ।
1: ਅੱਜ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਵਾਰੰਗਲ ਵਿੱਚ PM ਮਿੱਤਰ ਪਾਰਕ ਸ਼ਾਮਿਲ ਏ। ਪ੍ਰਧਾਨ ਮੰਤਰੀ ਨੇ ਹੈਦਰਾਬਾਦ ਪਣਜੀ ਆਰਥਿਕ ਲਾਂਘੇ ਤਹਿਤ ਗੁੱਡੇ ਬੇਲੂਰ ਅਤੇ ਮਹਿਬੂਬ ਨਗਰ ਵਿਚਕਾਰ ਰਾਸ਼ਟਰੀ ਸ਼ਾਹਰਾਹ ਨੰਬਰ 167 ਦੇ 4 ਮਾਰਗੀਕਰਨ ਅਤੇ ਸੰਗਰੇਟੀ ਜ਼ਿਲ੍ਹੇ ਵਿੱਚ ਜ਼ਹੀਰਾਬਾਦ ਸਨਅਤੀ ਖੇਤਰ ਦੇ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੋਅ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਨਵੀਂ ਦਿੱਲੀ ਵਿੱਚ ਅੱਜ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸ੍ਰੀ ਸ਼ਾਹ ਵੱਲੋਂ ਸਰਕਾਰੀ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਕੀਤਾ ਗਿਆ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਵਸੀਲਿਆਂ ਦੀ ਤੈਨਾਤੀ

ਅੰਤਰ ਏਜੰਸੀ ਤਾਲਮੇਲ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਨੇ ਦੇਸ਼ ਵਿੱਚ ਕੀਤੇ ਜਾ ਰਹੇ ਹੜ੍ਹ ਰੋਕਥਾਮ ਦੇ ਲੰਮੇ ਸਮੇਂ ਦੇ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ, ਜਿਸ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੁਰੱਖਿਆ, ਦਰਿਆਵਾਂ ਦੇ ਪ੍ਰਬੰਧ ਸੰਬੰਧੀ ਪਹਿਲਕਦਮੀਆਂ ਅਤੇ ਪੇਸ਼ੀਨਗੋਈ ਵਿੱਚ ਵਿਗਿਆਨਕ ਤਰੱਕੀ ਸ਼ਾਮਿਲ ਏ। ਮੀਟਿੰਗ ਵਿੱਚ ਜਨਤਕ ਜਾਗਰੂਕਤਾ, ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ ਨਿਰਮਾਣ ਪ੍ਰੋਗਰਾਮਾਂ ਅਤੇ ਜ਼ਰੂਰੀ ਰਾਹਤ ਸਮੱਗਰੀ ਦੇ ਢੁਕਵੇਂ ਭੰਡਾਰ ਅਤੇ ਡਾਕਟਰੀ ਤਿਆਰੀ ਨੂੰ ਯਕੀਨੀ ਬਣਾਉਣ ਬਾਰੇ ਵੀ ਚਰਚਾ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਾਰ ਕੀਤਾ, ਜਿਸ ਵਿੱਚ 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ 2 ਰਾਜ ਮੰਤਰੀਆਂ ਨੂੰ ਤਰੱਕੀ ਦਿੱਤੀ ਗਈ ਅਤੇ ਉਹਨਾਂ ਨੂੰ ਸੁਤੰਤਰ ਚਾਰਜ ਦਿੱਤਾ ਗਿਆ। ਰਾਜਪਾਲ ਆਨੰਦੀਬੇਨ ਪਟੇਲ ਨੇ ਲਖਨਊ ਦੇ ਜਨ ਭਵਨ ਵਿਖੇ ਕਰਾਏ ਗਏ ਇੱਕ ਸਮਾਰੋਹ ਵਿੱਚ ਉਹਨਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਚੌਧਰੀ ਅਤੇ ਭਾਜਪਾ ਨੇਤਾ ਮਨੋਜ ਪਾਂਡੇ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਰਾਜ ਮੰਤਰੀ ਅਜੀਤਪਾਲ ਸਿੰਘ ਅਤੇ ਸੁਮੇਂਦਰ ਤੋਮਰ ਨੂੰ ਤਰੱਕੀ ਦੇ ਕੇ ਸੁਤੰਤਰ ਚਾਰਜ ਦਿੱਤਾ ਗਿਆ। ਤਾਮਿਲਾਗਾ ਵੇਤਰੀ ਕੜਕਮ ਟੀਵੀਕੇ ਪਾਰਟੀ ਦੇ ਮੁਖੀ ਸੀ ਜੋਜ਼ਫ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ। ਉਹਨਾਂ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਾਜਿੰਦਰ ਵਿਸ਼ਵਨਾਥ ਹਰਲੇਕਰ ਨੇ ਉਹਨਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸ਼੍ਰੀ ਵਿਜੇ ਦੇ ਨਾਲ 9 ਮੰਤਰੀਆਂ ਨੇ ਵੀ ਸਹੁੰ ਚੁੱਕੀ। ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਲਈ ਵਿਧਾਨ ਸਭਾ ਦਾ ਇਜਲਾਸ ਭਲਕੇ ਹੋਏਗਾ। ਨਵੀਂ ਬਣੀ ਸਰਕਾਰ ਨੂੰ ਬੁੱਧਵਾਰ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ, ਸਾਡਾ ਫੇਸਬੁੱਕ ਪੇਜ ਹੈ RN-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਡਾਇਰੈਕਟੋਰੇਟ ਨੇ ਕੱਲ੍ਹ ਸੰਜੀਵ ਅਰੋੜਾ ਨੂੰ ਚੰਡੀਗੜ੍ਹ ਤੋਂ 100 ਕਰੋੜ ਰੁਪਏ ਤੋਂ ਵੱਧ ਵਸਤੂ ਅਤੇ ਸੇਵਾ ਟੈਕਸ GST ਦੇ ਲੈਣ ਦੇਣ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਸੰਜੀਵ ਅਰੋੜਾ ਨੂੰ ਉਹਨਾਂ ਦੀ ਰਿਹਾਇਸ਼, ਉਹਨਾਂ ਨਾਲ ਜੁੜੀਆਂ ਇਕਾਈਆਂ ਅਤੇ ਹੈਮਟਨ ਸਕਾਈ ਰੀਅਲਟੀ ਲਿਮਿਟਿਡ HSRL ਦੇ ਇੱਕ ਦਫ਼ਤਰ ਸਮੇਤ 4 ਅਹਾਤਿਆਂ 'ਤੇ ਤਲਾਸ਼ੀਆਂ ਲੈਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। HSRL ਵੀ ਇਸ ਮਾਮਲੇ ਵਿੱਚ ਏਜੰਸੀ ਦੀ ਜਾਂਚ ਅਧੀਨ ਹੈ। ਵਾਈਸ ਐਡਮਿਰਲ ਸੰਜੇ ਵਾਤਸੈਨ ਨੂੰ ਮੁੰਬਈ ਵਿੱਚ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ। ਉਹ ਭਾਰਤੀ ਸਮੁੰਦਰੀ ਫੌਜ ਦੀਆਂ ਸਭ ਤੋਂ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਕਮਾਨਾਂ ਵਿੱਚੋਂ ਇੱਕ ਦਾ ਚਾਰਜ ਸੰਭਾਲਣਗੇ, ਜੋ ਅਰਬ ਸਾਗਰ ਵਿੱਚ ਭਾਰਤ ਦੇ ਪੱਛਮੀ ਸਮੁੰਦਰੀ ਮੋਰਚੇ ਅਤੇ ਮੁੱਖ ਸਮੁੰਦਰੀ ਲੇਨਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਏ। ਉਹ ਇਸ ਸਮੇਂ ਨੇਵਲ ਸਟਾਫ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਨੇ। ਤੋਪਖਾਨਿਆਂ ਅਤੇ ਮਿਜ਼ਾਇਲ ਪ੍ਰਣਾਲੀਆਂ ਦੇ ਮਾਹਰ ਵਾਈਸ ਐਡਮਿਰਲ ਵਾਤਸੈਨ ਨੂੰ 1988 ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਹਨਾਂ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਮੁੱਖ ਸੰਚਾਲਨ, ਕਮਾਨ ਅਤੇ ਸਟਾਫ ਨਿਯੁਕਤੀਆਂ ਵਿੱਚ ਸੇਵਾ ਨਿਭਾਈ ਏ। ਆਪਣੇ ਕਰੀਅਰ ਦੌਰਾਨ ਉਹਨਾਂ ਕਈ ਮੋਰਲੇ ਜੰਗੀ ਜਹਾਜ਼ਾਂ 'ਤੇ ਸੇਵਾ ਨਿਭਾਈ ਏ ਅਤੇ ਮਿਜ਼ਾਇਲ ਕਿਸ਼ਤੀਆਂ, 1 ਮਿਜ਼ਾਇਲ ਕਾਰਵੀਟ ਅਤੇ 1 ਗਾਈਡਡ ਮਿਜ਼ਾਇਲ ਫ੍ਰਿਗੇਟ ਸਮੇਤ ਸਮੁੰਦਰੀ ਫੌਜ ਦੇ ਕਈ ਸਮੁੰਦਰੀ ਜਹਾਜ਼ਾਂ ਦੀ ਕਮਾਨ ਸੰਭਾਲੀ ਏ। ਉਹਨਾਂ ਸਮੁੰਦਰੀ ਫੌਜ ਦੇ ਸਦਰ ਮੁਕਾਮ ਅਤੇ ਏਕੀਕ੍ਰਿਤ ਰੱਖਿਆ ਸਟਾਫ ਵਿੱਚ ਮਹੱਤਵਪੂਰਨ ਨੀਤੀ ਅਤੇ ਯੋਜਨਾਬੰਦੀ ਭੂਮਿਕਾਵਾਂ ਵੀ ਨਿਭਾਈਆਂ ਨੇ। ਉਹਨਾਂ ਨੂੰ ਉਹਨਾਂ ਦੀ ਵਿਲੱਖਣ ਸੇਵਾ ਦੇ ਸਨਮਾਨ ਵਿੱਚ 2021 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਮਾਂ ਦਿਵਸ ਦੇ ਮੌਕੇ 'ਤੇ ਮੁੰਬਈ ਵਿੱਚ ਮੈਟਰਨਲ ਨਿਊਟ੍ਰੀਸ਼ਨ ਕਿੱਟਾਂ ਵੰਡੀਆਂ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਗਰਭ ਅਵਸਥਾ ਦੇ ਆਖਰੀ ਪੜਾਵਾਂ ਵਿੱਚ ਔਰਤ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਦੇ ਨਾਲ ਨਾਲ ਨਵਜੰਮੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ ਕਿੱਟਾਂ ਦਿੱਤੀਆਂ ਗਈਆਂ ਨੇ। ਉਹਨਾਂ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਸਿਹਤ ਸਿੱਧੇ ਤੌਰ 'ਤੇ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਏ। ਗੁਜਰਾਤ ਦੇ ਸੋਮਨਾਥ ਮੰਦਿਰ ਵਿੱਚ ਅੰਮ੍ਰਿਤ ਪਰਬ ਦੇ ਮੌਕੇ 'ਤੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਏ। ਭਗਵਾਨ ਸ਼ਿਵ ਨਾਲ ਜੁੜੇ 12 ਜੋਤਿਰਲਿੰਗ ਆਸਥਾ ਅਤੇ ਸ਼ਰਧਾ ਦੇ ਵਿਸ਼ੇਸ਼ ਕੇਂਦਰ ਨੇ ਅਤੇ ਸੋਮਨਾਥ ਉਹਨਾਂ ਵਿੱਚੋਂ ਪਹਿਲਾ ਜੋਤਿਰਲਿੰਗ ਏ। ਅੰਮ੍ਰਿਤ ਪਰਬ 'ਤੇ ਮੁਰੰਮਤ ਕੀਤੇ ਗਏ ਸੋਮਨਾਥ ਮੰਦਿਰ ਦੇ ਸਿਖਰ ਦਾ 11 ਤੀਰਥ ਸਥਾਨਾਂ ਦੇ ਪਾਣੀ ਨਾਲ ਅਭਿਸ਼ੇਕ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕੱਲ੍ਹ ਧਵਜਾ ਪੂਜਾ ਅਤੇ ਮਹਾਂਪੂਜਾ ਹੋਏਗੀ। ਅੱਜ ਵਿਸ਼ਵ ਲੂਪਸ ਦਿਵਸ ਹੈ। ਇਹ ਦਿਨ ਆਟੋ ਇਮਿਊਨ ਬਿਮਾਰੀ ਲੂਪਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਲੂਪਸ ਦਾ ਕੋਈ ਇਲਾਜ ਹਾਲਾਂ ਤੱਕ ਨਹੀਂ ਲੱਭਿਆ ਜਾ ਸਕਿਆ ਅਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ ਵਿੱਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅੱਜ ਅਤੇ ਭਲਕੇ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਇਸੇ ਤਰ੍ਹਾਂ ਹਰਿਆਣਾ ਵਿੱਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਏ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਅੱਜ ਤੋਂ 14 ਮਈ

0: ਤੱਕ ਵੱਖ ਵੱਖ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹਾਲਾਂਕਿ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਏਗੀ। IPL ਕ੍ਰਿਕਟ ਵਿੱਚ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ। ਰਾਇਲ ਚੈਲੇਂਜਰਸ ਬੰਗਲੁਰੂ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਬਾਅਦ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੂ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ ਅਤੇ ਵਾਈਸ ਐਡਮਿਰਲ ਸੰਜੇ ਵਾਸਿਆਂ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਸ, DRM 864 ਕਿਲੋ ਹਰਸ, FM 100.8 ਮੈਗਾ ਹਰਸ, FM 100.9 ਮੈਗਾ ਹਰਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। 7:40 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਵਗਦੇ ਪਾਣੀ, ਜਿਸ ਦੇ ਵਿੱਚ ਤੁਸੀਂ ਸੁਣੋਗੇ ਕਹਾਣੀ ਸੰਸਕ੍ਰਿਤ ਦੀ ਠੱਕ ਠੱਕ।
2: ਕਾਂਤਾ ਬੂਟਿਆਂ ਨੂੰ ਪਾਣੀ ਦੇ ਰਹੀ ਸੀ। ਮੁਰਝਾਏ ਫੁੱਲ ਕਾਂਤਾ ਨੂੰ ਉੱਕੇ ਹੀ ਚੰਗੇ ਨਾ ਲੱਗਦੇ। ਅੱਜ ਕੀ ਹੋ ਗਿਆ, ਸਾਜਰੇ ਹੀ ਘਰੇ ਆ ਗਏ, ਬਸ ਦਿਲ ਜਿਹਾ ਨਹੀਂ ਲੱਗਿਆ। ਹਾਂ ਸੱਚ, ਨਕੁਲ ਦਾ ਫੋਨ ਨਹੀਂ ਆਇਆ। ਹਫ਼ਤਾ ਹੋ ਗਿਆ ਸੀ ਨਕੁਲ ਦੇ ਫੋਨ ਨੂੰ ਆਇਆ। ਜਦ ਕਦੇ ਕਿਸ਼ਨ ਨੇ ਨਕੁਲ ਨੂੰ ਫੋਨ ਕਰਿਆ ਕਰਨਾ ਤਾਂ ਉਹ ਹਾਲ ਚਾਲ ਪੁੱਛ ਕੇ ਕਹਿ ਦਿੰਦਾ, ਡੈਡੀ ਮੈਂ ਬਿਜ਼ੀ ਹਾਂ, ਫਿਰ ਫੋਨ ਕਰਾਂਗਾ। ਕਿਸ਼ਨ ਅਤੇ ਕਾਂਤਾ ਉਸ ਤੋਂ ਅਕਸਰ ਪੁੱਛਦੇ, ਪੁੱਤ ਛੁੱਟੀ ਕਦੋਂ ਮਿਲਣੀ ਹੈ, ਕਦੋਂ ਆਵੇਂਗਾ ਘਰ। ਉਹ ਕਹਿ ਦਿੰਦਾ, ਕੰਪਨੀ ਛੁੱਟੀ ਨਹੀਂ ਦੇ ਰਹੀ, ਬਸ ਜਿਸ ਦਿਨ ਵੀ ਪ੍ਰਮੋਸ਼ਨ ਹੋ ਗਈ ਫਿਰ ਆਵਾਂਗਾ। ਕਿਸ਼ਨ ਕਹਿੰਦਾ, ਅਸੀਂ ਆ ਜਾਂਦੇ ਹਾਂ ਤੇਰੇ ਕੋਲ ਹਫ਼ਤੇ ਕੁ ਵਾਸਤੇ, ਤਾਂ ਸਾਫ਼ ਜਵਾਬ ਦਿੰਦਾ, ਬਸ ਆਉਂਦੇ ਮਹੀਨੇ ਮੈਂ ਹੀ ਆ ਜਾਣਾ। 2.5-3 ਸਾਲ ਹੋ ਗਏ ਸਨ ਉਹ ਬੰਗਲੌਰ ਤੋਂ ਵਾਪਸ ਨਹੀਂ ਸੀ ਆਇਆ। ਨਕੁਲ ਦੇ 4.5 ਲੱਖ ਪੈਕੇਜ 'ਤੇ ਕੈਂਪਸ ਪਲੇਸਮੈਂਟ ਹੋ ਗਈ ਸੀ। ਮੰਮੀ ਅਤੇ ਵੱਡੀ ਭੈਣ ਬੈਗ ਵਿੱਚ ਸਮਾਨ ਪਾਉਂਦੀਆਂ ਸਮਝਾ ਰਹੀਆਂ ਸਨ, ਕਿਸੇ ਦੇ ਮਗਰ ਨਹੀਂ ਲੱਗਣਾ, ਕੋਈ ਨਸ਼ਾ ਨਹੀਂ ਕਰਨਾ, ਬਹੁਤੇ ਯਾਰ ਦੋਸਤ ਬਣਾਉਣ ਦੀ ਲੋੜ ਨਹੀਂ। ਇੰਨੇ ਨੂੰ ਕਿਸ਼ਨ ਕਮਰੇ ਵਿੱਚ ਆਇਆ ਅਤੇ ਕਿਹਾ, ਇੱਕ ਡੱਬਾ ਪਿੰਡ ਤੇਰੇ ਚਾਚੇ ਨੂੰ ਦੇ ਆਉਂਦੇ ਹਾਂ ਅਤੇ ਨਾਲੇ ਦਾਦਾ ਦਾਦੀ ਨੂੰ ਮਿਲਣਾ ਵੀ, ਉਹ ਵੀ ਖੁਸ਼ ਹੋ ਜਾਣਗੇ। ਕੋਈ ਲੋੜ ਨਹੀਂ ਕਿਤੇ ਜਾਣ ਦੀ, ਨਜ਼ਰ ਲਗਾਉਣੀ ਹੈ ਮੁੰਡੇ ਨੂੰ, ਉਹ ਕਿਤੇ ਦੇਖ ਕੇ ਜਰਦੇ ਨੇ। ਕਾਂਤਾ ਇੱਕਦਮ ਉੱਚੀ ਬੋਲੀ, ਕੁੜੀਆਂ ਨੇ ਵੀ ਮਾਂ ਦੀ ਗੱਲ ਦੀ ਹਾਮੀ ਭਰੀ। 15-20 ਦਿਨਾਂ ਬਾਅਦ ਨਕੁਲ ਦੇ ਦਾਦਾ ਦਾਦੀ ਨੂੰ ਕਿਸੇ ਤੋਂ ਪਤਾ ਲੱਗਿਆ ਕਿ ਨਕੁਲ ਨੂੰ ਬੰਗਲੌਰ ਨੌਕਰੀ ਮਿਲ ਗਈ। ਆਪਣੀ ਛੋਟੀ ਨੂੰਹ ਨੂੰ ਕਹਿੰਦੇ, ਅਸੀਂ ਉਹਨਾਂ ਨੂੰ ਵਧਾਈਆਂ ਦੇ ਆਈਏ, ਫਿਰ ਕਹਿਣਗੇ ਖੁਸ਼ੀ ਨਹੀਂ ਮਨਾਈ। ਜਦ ਕਿਸੇ ਨੇ ਤੁਹਾਨੂੰ ਦੱਸਿਆ ਹੀ ਨਹੀਂ, ਕੋਈ ਮੂੰਹ ਮਿੱਠਾ ਨਹੀਂ ਕਰਵਾਇਆ, ਫਿਰ ਵਧਾਈਆਂ ਦੇਣ ਦੀ ਕੀ ਲੋੜ ਪਈ ਹੈ। ਤੁਹਾਨੂੰ ਬੜਾ ਹੇਜ਼ ਮਾਰਦਾ ਉਹਨਾਂ ਦਾ, ਹੇਜ਼ ਤਾਂ ਮਾਪਿਆਂ ਨੂੰ ਮਾਰਦਾ ਹੀ ਹੁੰਦਾ ਲਾਦ ਦਾ। ਜਿਹੋ ਜਿਹੀ ਮਰਜ਼ੀ ਹੋਵੇ, ਸਾਨੂੰ ਤਾਂ ਸਾਰੇ ਇੱਕ ਬਰਾਬਰ ਨੇ, ਤੁਸੀਂ ਵੀ ਸਾਨੂੰ ਹੀ ਦਬਾਉਣ ਜੋਗੇ ਹੋ। ਉਹ ਉਹਨਾਂ ਨੂੰ ਕਦੇ ਕੁਝ ਨਹੀਂ ਕਹਿੰਦੇ, ਬਸ ਪਾਣੀ ਤਾਂ ਨੀਵੇਂ ਥਾਂ ਨੂੰ ਇਹੀ ਵਗਦਾ। ਚੱਲ ਅਸੀਂ ਆਪਣਾ ਫਰਜ਼ ਪੂਰਾ ਕਰ ਦੇਣਾ ਪੁੱਤ, ਪਰ ਉਹ ਤਾਂ ਤੁਹਾਨੂੰ ਕੁਛ ਨਹੀਂ ਸਮਝਦੇ, ਤੁਹਾਡੀ ਕੋਈ ਸਾਰ ਨਹੀਂ ਲੈਂਦੇ। ਜਦ ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਤਾਂ ਇੱਕ ਵਾਰੀ ਖਬਰ ਲੈ ਗਏ, ਜਿਵੇਂ ਲੋਕ ਆਉਂਦੇ ਨੇ ਕਹਿੰਦੇ ਜਵਾਕਾਂ ਦੇ ਪੇਪਰ ਨੇ। ਨਾ ਸਾਡੇ ਜਵਾਕਾਂ ਦੇ ਪੇਪਰ ਨਹੀਂ ਹੁੰਦੇ, ਕੋਈ ਲੋੜ ਨਹੀਂ ਉੱਥੇ ਜਾਣ ਦੀ, ਨਾਲੇ ਤੁਹਾਡੀ ਉਮਰ ਹੈ ਹੁਣ ਬੱਸਾਂ ਵਿੱਚ ਧੱਕੇ ਖਾਣ ਦੀ। ਤੁਸੀਂ ਐਂ ਕਰੋ, ਫੋਨ ਕਰਕੇ ਹੀ ਦੇ ਦਿਓ ਵਧਾਈਆਂ, ਉਹਨਾਂ ਤੋਂ ਇੱਕ ਫੋਨ ਵੀ ਨਾ ਸਰਿਆ। ਠੀਕ ਹੈ ਪੁੱਤ, ਤੇਰੀ ਮੰਨ ਲੈਂਦੇ ਹਾਂ, ਲਿਆ ਦੇ ਮਿਲਾ ਕੇ ਫੋਨ। ਅੱਗੋਂ ਕਿਸ਼ਨ ਕਹਿੰਦਾ, ਆਉਣਾ ਤਾਂ ਸੀ ਪਿੰਡ, ਬਸ ਸ਼ਹਿਰ 'ਚ ਕੰਮ ਧੰਦੇ ਨਹੀਂ ਮੁੱਕਦੇ, ਛੁੱਟੀ ਵੀ ਨਹੀਂ ਮਿਲੀ। ਉਸਨੇ ਇੱਕ ਵਾਰੀ ਨਾ ਕਿਹਾ, ਤੁਸੀਂ ਆ ਜਾਵੋ ਸ਼ਹਿਰ ਜਾਂ ਮੈਂ ਤੁਹਾਨੂੰ ਲੈ ਜਾਂਦਾ ਹਾਂ। ਵਧਾਈਆਂ ਦੇ ਕੇ ਸਿਹਤ ਦਾ ਹਾਲ ਚਾਲ ਪੁੱਛ ਫੋਨ ਕੱਟ ਦਿੱਤਾ। ਅਕਸਰ ਯੋਗਾ ਕਰਨ ਵਾਲੇ ਵੀ ਪੁੱਛਦੇ, ਅਜਿਹੀ ਕਿਹੜੀ ਨੌਕਰੀ ਕਰਦਾ ਤੇਰਾ ਮੁੰਡਾ ਕਿਸ਼ਨ, ਜਿਹੜਾ ਉਸਨੂੰ ਛੁੱਟੀ ਵੀ ਨਹੀਂ ਮਿਲਦੀ। 2-3 ਸਾਲਾਂ ਬਾਅਦ ਤਾਂ ਅਮਰੀਕਾ ਕੈਨੇਡਾ ਵਾਲੇ ਵੀ ਗੇੜੇ ਮਾਰ ਜਾਂਦੇ ਨੇ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੰਪਨੀਆਂ ਦਾ, ਕਿਸ਼ਨ ਉਦਾਸੀ 'ਚ ਕਹਿੰਦਾ। ਇੱਕ ਦਿਨ ਨਕੁਲ ਦਾ ਫੋਨ ਆਇਆ, ਡੈਡੀ ਮੈਂ ਅਗਲੇ ਹਫ਼ਤੇ ਆ ਰਿਹਾ, ਮੇਰੇ ਨਾਲ ਫਰੈਂਡ ਵੀ ਹੈ, ਉੱਪਰਲੇ ਕਮਰੇ ਦਾ AC ਠੀਕ ਹੈ, ਨਹੀਂ ਤਾਂ ਠੀਕ ਕਰਵਾ ਦਿਓ। ਕਿਸ਼ਨ ਨੂੰ ਚਾਹ ਚੜ੍ਹ ਗਿਆ, ਉਸਦਾ ਪੀਲਾ ਪਿਆ ਰੰਗ ਲਾਲ ਹੋ ਗਿਆ। ਦੂਸਰੇ ਦਿਨ ਯੋਗਾ ਕਰਨ ਵਾਲਿਆਂ ਨੂੰ ਦੱਸਿਆ

ਆ ਤਾਂ ਉਹ ਕਹਿੰਦੇ ਖੁਸ਼ੀ ਦੀ ਗੱਲ ਹੈ, ਹੱਸੋ ਸਾਰੇ ਮਾਰੋ ਤਾੜੀਆਂ। ਕਿਸ਼ਨ ਦਾ ਹੱਸਦਾ ਹੋਇਆ ਚਿਹਰਾ ਚਮਕਾ ਮਾਰ ਰਿਹਾ ਸੀ। ਹਫ਼ਤਾ ਨਿਕਲਣ ਵਿੱਚ ਨਹੀਂ ਸੀ ਆ ਰਿਹਾ। ਸਾਰੇ ਘਰ ਦੀ ਸਫਾਈ ਕਰਵਾ ਦਿੱਤੀ। ਨਕੁਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਕਿਸ਼ਨ ਕਾਂਤਾ ਨੂੰ ਦੇਖ ਕਹਿੰਦਾ, ਆਪਾਂ ਨਕੁਲ ਨੂੰ ਕਹਾਂਗੇ ਇੱਧਰ ਹੀ ਚੰਡੀਗੜ੍ਹ ਦਿੱਲੀ ਨੌਕਰੀ ਵੇਖ ਲੈ, ਚਾਰ ਪੈਸੇ ਘੱਟ ਕੀ ਵੱਧ ਕੀ, ਸੁੱਖ ਨਾਲ ਬਥੇਰਾ ਬਣਾ ਦਿੱਤਾ। ਪਲਾਟ ਨੇ, ਜ਼ਮੀਨ, ਗਹਿਣਾ ਗੱਟਾ, ਕੋਠੀ, ਹੋਰ ਕੀ ਚਾਹੀਦਾ। ਨਾਲੇ ਤੂੰ ਪੁੱਛੀ ਕੋਈ ਕੁੜੀ ਲੱਭਣੀ ਸ਼ੁਰੂ ਕਰੀਏ ਜੀ, ਆਹ ਤਾਂ ਤੁਸੀਂ ਮੇਰੇ ਮੂੰਹ ਦੀ ਗੱਲ ਫੜ ਲਈ। ਖੁਸ਼ੀ ਵਿੱਚ ਸੋਚਦੇ ਸੋਚਦੇ ਕਦੋਂ ਅੱਖ ਲੱਗ ਗਈ ਪਤਾ ਹੀ ਨਾ ਲੱਗਿਆ। ਨਕੁਲ ਦਾ ਅਗਲੇ ਦਿਨ ਫੋਨ ਆਇਆ ਸੀ, ਮੈਂ 1 ਵਜੇ ਨੂੰ ਪਹੁੰਚ ਜਾਵਾਂਗਾ। ਉਸਦੀ ਮੰਮੀ ਨੇ ਰੋਟੀ ਦੀ ਤਿਆਰੀ ਕਰ ਲਈ ਸੀ। ਕਿਸ਼ਨ ਸਵੇਰ ਦਾ ਕਈ ਵਾਰੀ ਗੇਟ ਤੱਕ ਜਾ ਕੇ ਮੁੜ ਆਇਆ ਸੀ। ਘਰ ਮੂਹਰੇ ਗੱਡੀ ਆ ਕੇ ਰੁਕੀ, ਹਾਰਨ ਵੱਜਿਆ। ਕਿਸ਼ਨ ਕਾਹਲੀ ਕਾਹਲੀ 'ਚ ਬੜੇ ਚਾਅ ਨਾਲ ਗੇਟ ਖੋਲ੍ਹਿਆ। ਕਾਂਤਾ ਉਸ ਤੋਂ ਵੀ ਮੂਹਰੇ ਲੰਘ ਗਈ ਅਤੇ ਨਕੁਲ ਨੂੰ ਜੱਫੀ 'ਚ ਲੈ ਲਿਆ। ਨਕੁਲ ਨੇ ਪੈਰੀ ਹੱਥ ਲਾਏ, ਜਦ ਇੱਕ ਕੁੜੀ ਕਾਰ ਵਿੱਚ ਬੈਠੀ ਦੇਖੀ ਤਾਂ ਹੈਰਾਨ ਰਹਿ ਗਏ। ਨਕੁਲ ਕਹਿੰਦਾ, ਇਹ ਮੇਰੀ ਫਰੈਂਡ ਹੈ ਸੰਸਕ੍ਰਿਤੀ, ਮੇਰੇ ਨਾਲ ਹੀ ਕੰਮ ਕਰਦੀ ਆ। ਕਹਿੰਦੀ ਸੀ ਮੈਂ ਪੰਜਾਬ ਵੇਖਣਾ, ਜੀਨ ਟੀ ਸ਼ਰਟ ਪਾਈ, ਸਾਂਵਲਾ ਰੰਗ, ਤਿੱਖੇ ਨੈਣ ਨਕਸ਼, ਲੰਬੇ ਖੁੱਲ੍ਹੇ ਵਾਲ, 2 ਕਲੀਟਾਂ ਵਾਲਾਂ ਦੀਆਂ ਅੱਖਾਂ ਤੋਂ ਸੈੱਟ ਕਰਦੀ ਨੇ। ਨਮਸਤੇ ਆਂਟੀ, ਨਮਸਤੇ ਅੰਕਲ ਕਿਹਾ। ਮਾਂ ਪਾਣੀ ਲੈ ਆਈ, ਫਿਰ ਕੌਫੀ ਅਤੇ ਖਾਣ ਨੂੰ ਸਮਾਨ ਵੀ। ਅੱਧਾ ਕੁ ਘੰਟਾ ਗੱਲਾਂ ਕਰਦੇ ਰਹੇ। ਸੰਸਕ੍ਰਿਤੀ ਮੋਬਾਈਲ 'ਤੇ ਉਂਗਲੀਆਂ ਮਾਰਦੀ ਰਹੇ। ਕਾਂਤਾ ਨੇ ਪੁੱਛਿਆ, ਤੁਸੀਂ ਬੇਟਾ ਬੰਗਲੌਰ ਤੋਂ ਹੋ? ਨਹੀਂ ਆਂਟੀ, ਆਈ ਐਮ ਫਰੋਮ ਬੰਗਾਲ। ਬੰਗਾਲ ਤੋਂ? ਕਿਸ਼ਨ ਅਤੇ ਕਾਂਤਾ ਇਕੱਠੇ ਹੀ ਬੋਲੇ। ਮੰਮੀ ਸੰਸਕ੍ਰਿਤੀ ਦੇ ਮਦਰ ਡਾਕਟਰ ਨੇ, ਫਾਦਰ ਸ਼ਹਿਰ ਦੇ ਕੌਂਸਲਰ ਨੇ ਅਤੇ ਲੀਡਰ ਨੇ। ਮੰਮੀ ਉੱਪਰਲਾ ਕਮਰਾ ਸੈੱਟ ਕਰਵਾਤਾ ਸੀ? ਹਾਂ ਬੇਟਾ। ਨਕੁਲ ਨੇ ਆਪਣਾ ਬੈਗ ਚੁੱਕ ਸੰਸਕ੍ਰਿਤੀ ਨੂੰ ਉੱਪਰ ਜਾਣ ਲਈ ਇਸ਼ਾਰਾ ਕਰਿਆ। ਮੰਮੀ ਬਹੁਤ ਥੱਕੇ ਹੋਏ, ਹਾਂ ਹੁਣ ਆਰਾਮ ਕਰ ਲਈਏ। ਉਹਨਾਂ ਦੋਵਾਂ ਨੂੰ ਪੌੜੀਆਂ ਚੜ੍ਹਦੇ ਦੇਖ ਕਿਸ਼ਨ ਅਤੇ ਕਾਂਤਾ ਇੱਕ ਦੂਜੇ ਵੱਲ ਹੈਰਾਨੀ ਨਾਲ ਤੱਕਣ ਲੱਗੇ। ਫਿਰ ਕਾਂਤਾ ਰਸੋਈ ਵਿੱਚ ਕੰਮ ਕਰਨ ਲੱਗ ਪਈ। ਕਿਸ਼ਨ ਨੇ TV ਲਗਾ ਲਿਆ, ਪਰ ਉਸਦਾ ਧਿਆਨ ਸੰਸਕ੍ਰਿਤੀ ਵਿੱਚ ਜਾ ਲੱਗਦਾ। ਫਿਰ ਕਾਂਤਾ ਨੂੰ ਕਹਿੰਦਾ, ਸੁਣਿਆ ਬੰਗਾਲਣਾ ਤਾਂ ਕਾਲਾ ਜਾਦੂ ਵੀ ਜਾਣਦੀਆਂ ਨੇ, ਤੁਸੀਂ ਵੀ ਬਸ ਦੁਨੀਆ ਚੰਦ 'ਤੇ ਪਹੁੰਚ ਗਈ, ਤੁਸੀਂ ਜਾਦੂ ਟੂਣੇ ਵਾਲੀਆਂ ਗੱਲਾਂ ਕਰੀ ਜਾ ਰਹੇ ਹੋ। ਉਂਝ ਦਿਲ ਤਾਂ ਉਸਦਾ ਵੀ ਧੜਕ ਰਿਹਾ ਸੀ। ਸ਼ਾਮ ਨੂੰ ਕਿਸ਼ਨ ਸਬਜ਼ੀ ਅਤੇ ਹੋਰ ਸਮਾਨ ਲੈ ਕੇ ਆਇਆ ਤਾਂ ਪੁੱਛਦਾ, ਹਾਲੇ ਉਤਰੇ ਨਹੀਂ ਥੱਲੇ? ਕਾਂਤਾ ਨੇ ਸਬਜ਼ੀ ਫੜਦਿਆਂ ਨਾਂਹ 'ਚ ਸਿਰ ਹਿਲਾਇਆ। ਲੌਬੀ ਵਿੱਚ ਬੈਠੇ ਦਾ ਧਿਆਨ ਉਸਦਾ ਵਾਰ ਵਾਰ ਪੌੜੀਆਂ ਵੱਲ ਜਾਂਦਾ ਰਿਹਾ। ਫਿਰ ਉੱਠ ਕੇ ਸਬਜ਼ੀ ਕੱਟਦੀ ਹੋਈ ਕਾਂਤਾ ਕੋਲ ਜਾ ਬੈਠਾ। ਉਹ ਪਿਆਜ਼ ਕੱਟ ਰਹੀ ਸੀ, ਦੋਵਾਂ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ। ਨਕੁਲ ਤਾਂ ਆਪਣੇ ਲਈ ਕੁਛ ਲੈ ਕੇ ਵੀ ਨਹੀਂ ਆਇਆ। ਕਿਸ਼ਨ ਕਹਿੰਦਾ, ਲੈ ਕੇ ਤਾਂ ਆਇਆ ਤੋਹਫ਼ਾ। ਕਾਂਤਾ ਅੱਖਾਂ ਦਾ ਪਾਣੀ ਪੂੰਝਦੀ ਝੂਠਾ ਜਿਹਾ ਹੱਸ ਪਈ। ਫਿਰ ਕਾਫੀ ਦੇਰ ਚੁੱਪ ਰਹੇ। ਮੈਨੂੰ ਤਾਂ ਲੱਗਦਾ ਆਪਾਂ ਨੂੰ ਉਹਦੇ ਕੋਲੋਂ ਕੱਫਣ ਵੀ ਨਸੀਬ ਨਹੀਂ ਹੋਣਾ। ਤੁਸੀਂ ਇੰਨੇ ਨੈਗਟਿਵ ਕਿਉਂ ਹੋ ਰਹੇ ਹੋ? ਗੱਲ ਹਾਸੇ 'ਚ ਪਾਉਂਦੀ ਨੇ ਕਿਹਾ। ਕਫਨ ਮੁੰਡੇ ਨਹੀਂ ਪਾਉਂਦੇ ਹੁੰਦੇ, ਚੱਲ ਅਰਥੀ ਤਾਂ ਚੁੱਕਦੇ ਨੇ, ਆਪਾਂ ਨੂੰ ਤਾਂ ਸ਼ਾਇਦ ਉਹਦਾ ਮੋਢਾ ਵੀ ਨਾ ਮਿਲੇ। ਕਿਸ਼ਨ ਆਪਣੇ ਹੰਝੂ ਰੋਕਦਾ ਬੋਲਿਆ। ਅਖੀਰ 9:30 ਕਾਂਤਾ ਕਿਸ਼ਨ ਨੂੰ ਕਹਿੰਦੀ, ਤੁਸੀਂ ਨਕੁਲ ਨੂੰ ਰੋਟੀ ਖਾਣ ਲਈ ਕਹਿ ਆਓ, ਤੂੰ ਚਲੀ ਜਾ। ਉਸਨੇ ਸਾਫ਼ ਜਵਾਬ ਦੇ ਦਿੱਤਾ। ਕਾਂਤਾ ਨੇ ਆਵਾਜ਼ ਮਾਰਦਿਆਂ ਕੁੰਡਾ ਖੜਕਾ ਰਿਹਾ, ਆ ਰਹੇ ਹਾਂ ਮੋਮ। 1.5 ਘੰਟੇ ਬਾਅਦ ਸੰਸਕ੍ਰਿਤੀ ਦੇ ਖੁੱਲ੍ਹੇ ਵਾਲਾਂ 'ਚ ਸਕਾਫ਼ ਬੰਨਿਆ ਹੋਇਆ ਉੱਚੀ ਜਿਹੀ ਲੋਰ ਪਾਈ ਨਕੁਲ ਦੇ ਮਗਰ ਪੌੜੀਆਂ ਉੱਤਰ ਰਹੀ ਨੂੰ ਦੇਖ ਕਿਸ਼ਨ ਨੂੰ ਜਾਪਿਆ ਜਿਵੇਂ ਕੋਈ ਜਾਦੂਗਰਨੀ ਉਸ ਦੇ ਪੁੱਤ ਪਿੱਛੇ ਆ ਰਹੀ ਹੋਵੇ। ਰੋਟੀ ਖਾਂਦਿਆਂ ਨਕੁਲ ਨੇ ਮਲਵੀ ਜਿਹੀ ਜੀਭ ਨਾਲ ਪੁੱਛਿਆ, ਦੀਦੀ ਹੋਰੀ ਨਹੀਂ ਆਏ? ਕਾਂਤਾ ਨੇ ਕਿਹਾ, ਕੱਲ੍ਹ ਨੂੰ ਆਉਣਗੀਆਂ, ਫੋਨ ਕਰਤਾ ਸੀ। ਇੰਨੇ ਨੂੰ ਸੰਸਕ੍ਰਿਤੀ ਦਾ ਫੋਨ ਆ ਗਿਆ, ਓਕੇ ਮੈਂ ਜਾ ਰਹੀ ਹਾਂ ਉੱਪਰ, ਕਹਿੰਦੀ ਪੌੜੀਆਂ ਚੜ੍ਹ ਗਈ। ਦੇਰ ਰਾਤ ਤੱਕ ਕਿਸ਼ਨ ਦੀ ਅੱਖ ਨਾ ਲੱਗੀ, ਨੀਂਦ ਕਾਂਤਾ ਦੀਆਂ ਅੱਖਾਂ ਤੋਂ ਵੀ ਕੋਹਾਂ ਦੂਰ ਸੀ, ਪਰ ਉਹ ਚੁੱਪ ਚਾਪ ਭੰਨਾ ਘੜਤਾਂ ਵਿੱਚ ਪਏ ਰਹੇ। ਕਾਂਤਾ ਕਿਸ਼ਨ ਨੂੰ ਕਹਿੰਦੀ, ਤੁਸੀਂ ਨਕੁਲ ਨੂੰ ਪੁੱਛੋ, ਜੇ ਉਹਨੂੰ ਪਸੰਦ ਹੈ ਸੰਸਕ੍ਰਿਤੀ ਤਾਂ ਫਿਰ ਵਿਆਹ ਕਰਵਾ ਲਵੇ। ਵਿਆਹ ਕਰਵਾਉਣ 'ਚ ਹੁਣ ਕੀ ਬਾਕੀ ਰਹਿ ਗਿਆ? ਸਵੇਰੇ ਸੰਸਕ੍ਰਿਤੀ ਥੱਲੇ ਉਤਰੀ। ਲੌਬੀ ਵਿੱਚ ਬੈਠੇ ਕਿਸ਼ਨ ਅਤੇ ਕਾਂਤਾ ਅਖਬਾਰ ਪੜ੍ਹ ਰਹੇ ਸਨ। ਸੰਸਕ੍ਰਿਤੀ ਨੇ ਨਿੱਕਰ ਪਾਈ ਹੋਈ ਸੀ, ਛੋਟੀ ਜਿਹੀ ਟੀ ਸ਼ਰਟ। ਗੁੱਡ ਮੋਰਨਿੰਗ ਆਂਟੀ, ਗੁੱਡ ਮੋਰਨਿੰਗ ਅੰਕਲ। ਉਸਦਾ ਪਹਿਰਾਵਾ ਦੇਖ ਕਿਸ਼ਨ ਨੇ ਨੀਵੀਂ ਪਾ ਲਈ, ਮੁੜ ਉਸ ਵੱਲ ਝਾਕਿਆ ਤੱਕ ਨਹੀਂ। ਫਰਿੱਜ 'ਚੋਂ ਪਾਣੀ ਦੀ ਬੋਤਲ ਲੈ ਪੌੜੀਆਂ ਚੜ੍ਹਦੀ ਨੂੰ ਕਾਂਤਾ ਨੇ ਕਿਹਾ, ਨਕੁਲ ਨੂੰ ਭੇਜੀ ਬੇਟਾ? ਘੰਟੇ ਕੁ ਬਾਅਦ ਨਕੁਲ ਥੱਲੇ ਆਇਆ। ਕਾਂਤਾ ਪੁੱਛਦੀ, ਪੁੱਤ ਜੇ ਕੋਈ ਗੱਲਬਾਤ ਹੈਗੀ ਆ ਤਾਂ ਤੁਹਾਡਾ ਵਿਆਹ ਕਰ ਦਿੰਦੇ ਹਾਂ, ਕੀ ਗੱਲ ਕਰੀ ਜਾਂਦੇ ਹੋ? ਪੁੱਤ ਇਹਦਾ ਪਹਿਰਾਵਾ ਤਾਂ ਦੇਖ, ਜੇ ਕਿਸੇ ਆਂਢੀ ਗੁਆਂਢੀ ਨੇ ਦੇਖ ਲਿਆ ਤਾਂ ਖੰਭਾਂ ਦੀਆਂ ਡਾਰਾਂ ਬਣਾਉਣਗੇ। ਤੁਸੀਂ ਤਾਂ ਮੰਮੀ ਬਹੁਤ ਨੈਰੋ ਮਾਈਂਡਡ ਹੋ। ਉਹ ਦੋਵੇਂ ਚੁੱਪ ਕਰ ਗਏ। ਨੈਰੋ ਮਾਈਂਡਡ ਸ਼ਬਦ ਉਹਨਾਂ ਦੇ ਸਿਰ 'ਚ ਘਣ ਵਾਂਗੂ ਵੱਜਿਆ। ਅਸੀਂ ਸ਼ਿਮਲੇ ਘੁੰਮਣ ਜਾਣਾ, ਪਰਸੋਂ ਆਵਾਂਗੇ, ਕਹਿ ਕੇ ਪੌੜੀਆਂ ਚੜ੍ਹ ਗਿਆ। ਨੈਰੋ ਮਾਈਂਡਡ, ਨੈਰੋ ਮਾਈਂਡਡ, ਜਿਵੇਂ ਕੰਧਾਂ ਵੀ ਉਹਨਾਂ ਨੂੰ ਕਹਿ ਰਹੀਆਂ ਹੋਣ। ਕਿਸ਼ਨ ਦਾ ਜਦ ਨਵਾਂ ਨਵਾਂ ਵਿਆਹ ਹੋਇਆ ਸੀ, ਕਾਂਤਾ ਵੀ ਪੜ੍ਹੀ ਲਿਖੀ ਸੀ। ਕਿਸ਼ਨ ਦੀ ਮਾਂ ਨੇ ਕਿਹਾ ਕਰਨਾ, ਬਹੂ ਸਹੁਰੇ ਕੋਲੋਂ ਘੁੰਡ ਕੱਢ ਕੇ ਰੱਖਿਆ ਕਰ। 4 ਕੁ ਦਿਨ ਘੁੰਡ ਕੱਢਿਆ ਤਾਂ ਉਸਨੇ ਫਿਰ ਇਹ ਕਹਿ ਕੇ ਘੁੰਡ ਚੱਕ ਦਿੱਤਾ, ਇਹ ਤਾਂ ਬਹੁਤ ਨੈਰੋ ਮਾਈਂਡਡ ਨੇ। ਹੁਣ ਕਿਸ਼ਨ ਨੂੰ ਕਹਿੰਦੀ, ਸੱਚੀ ਆਪਾਂ ਨੈਰੋ ਮਾਈਂਡਡ ਹੋ ਗਏ ਹਾਂ? ਕਿਸ਼ਨ ਫਿੱਕਾ

0: ਇਹ ਹੱਸਿਆ। ਫਿਰ ਗੰਭੀਰ ਹੁੰਦਾ ਬੋਲਿਆ, ਕੋਈ ਨਾ, ਇਹਨਾਂ ਨੂੰ ਮਾਪੇ ਬਣ ਲੈਣ ਦੇ, ਇਹਨਾਂ ਨੇ ਵੀ ਨੈਰੋ ਮਾਈਂਡਡ ਹੋ ਜਾਣਾ। ਫਿਰ ਜਦੋਂ ਨਕੁਲ ਥੱਲੇ ਆਇਆ, ਕਾਂਤਾ ਨੇ ਸਮਝਾਉਂਦਿਆਂ ਕਿਹਾ, ਠੀਕ ਹੈ ਜੇ ਆ ਗਈ ਤੇਰੇ ਨਾਲ, ਪਰ ਤੂੰ ਨਾ ਜਾਵੀਂ ਇਹਦੇ ਸ਼ਹਿਰ। ਨਕੁਲ ਕਹਿੰਦਾ, ਪਿਛਲੇ ਸਾਲ ਹੀ ਗਿਆ ਸੀ ਕਲਕੱਤੇ, ਬੜੇ ਖੁੱਲ੍ਹੇ ਸੁਭਾਅ ਦੇ ਨੇ ਸੰਸਕ੍ਰਿਤੀ ਦੇ ਪੇਰੈਂਟਸ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਤਾਂ ਬਸ ਐਵੇਂ ਹੀ। ਕਿਸ਼ਨ ਅਤੇ ਕਾਂਤਾ ਕਲਕੱਤੇ ਜਾਣ ਵਾਲੀ ਗੱਲ ਸੁਣ ਕੇ ਸੁੰਨ ਜਿਹੇ ਹੋ ਗਏ। ਕਿਸ਼ਨ ਸੋਚਦਾ, ਕਿਤੇ ਬੰਗਾਲਣ ਨਕੁਲ ਨੂੰ ਨਿੰਬੂ ਵਾਂਗ ਨਿਚੋੜ ਕੇ ਹੀ ਨਾ ਰੱਖ ਦੇਵੇ, ਉਸਦੇ ਅੱਲੇ ਪੱਲੇ ਕੁਝ ਰਹੇ ਨਾ। ਕਿਸ਼ਨ ਵੀ ਨਕੁਲ ਨੂੰ ਕਹਿਣਾ ਚਾਹੁੰਦਾ ਸੀ, ਜੇ ਤੈਨੂੰ ਸੰਸਕ੍ਰਿਤੀ ਪਸੰਦ ਹੈ ਤਾਂ ਤੁਸੀਂ ਵਿਆਹ ਕਰਵਾ ਲਵੋ। ਡੈਡੀ, ਅਸੀਂ ਇੱਕ ਦੂਜੇ ਨੂੰ ਸਮਝ ਤਾਂ ਲਈਏ, ਸਮਝਣ ਸਮਝਾਉਣ 'ਚ ਵੀ ਹੁਣ ਕੀ ਰਹਿ ਗਿਆ? ਉਹ ਉੱਖੜੇ ਕਹਾੜੇ ਵਾਂਗ ਪਿਆ, ਜੇ ਤੁਸੀਂ ਮੇਰੀ ਲਾਈਫ ਵਿੱਚ ਇੰਟਰਫੇਅਰ ਕਰਨਾ ਤਾਂ ਮੈਂ ਮੁੜ ਕੇ ਨਹੀਂ ਆਉਣਾ। ਕਾਂਤਾ ਕਹਿੰਦੀ, ਜਵਾਨ ਮੁੰਡੇ ਨਾਲ ਕਿਵੇਂ ਗੱਲ ਕਰੀਦੀ ਹੈ, ਤੁਹਾਨੂੰ ਨਹੀਂ ਪਤਾ? ਆਹੋ, ਮੈਨੂੰ ਨਹੀਂ ਪਤਾ, ਅਸੀਂ ਇਹਨੂੰ ਪਾਲਿਆ ਪੜ੍ਹਾਇਆ, ਮਾਪੇ ਪੜ੍ਹਾਉਂਦੇ ਹੀ ਹੁੰਦੇ ਨੇ ਬੱਚਿਆਂ ਨੂੰ, ਤੁਸੀਂ ਕੋਈ ਵੱਖਰਾ ਨਹੀਂ ਕਰਤਾ। ਮੇਰੀ ਲਾਈਫ ਹੈ, ਮੈਂ ਜਿਵੇਂ ਮਰਜ਼ੀ ਜੀਵਾਂ, ਜੇ ਵਿਆਹ ਕਰਵਾ ਲਿਆ ਫਿਰ ਹੋ ਗਈਆਂ ਤਰੱਕੀਆਂ। ਕਿਸ਼ਨ ਨੂੰ ਯਾਦ ਆਇਆ, ਤਰੱਕੀ ਕਰਨ ਕਰਕੇ ਹੀ ਕਾਂਤਾ ਦੇ ਕਹਿਣ 'ਤੇ ਪਿੰਡ ਛੱਡ ਦਿੱਤਾ ਸੀ। ਨਕੁਲ ਨੇ ਉੱਪਰੋਂ ਆਵਾਜ਼ ਮਾਰ ਕੇ ਕਿਹਾ, ਮੰਮੀ ਦੋ ਕੱਪ ਕੌਫੀ ਭੇਜ ਦਿਓ। ਕਾਂਤਾ ਨੇ ਕੌਫੀ ਬਣਾ ਕੇ ਕਿਸ਼ਨ ਨੂੰ ਹਾਕ ਮਾਰੀ ਕਿ ਉੱਪਰ ਕੌਫੀ ਦੇ ਆਵੇ। ਪਹਿਲਾਂ ਤਾਂ ਕਿਸ਼ਨ ਨੇ ਨਾਂਹ ਨੁੱਕਰ ਕੀਤੀ, ਫਿਰ ਕਾਂਤਾ ਦੇ ਤੇਵਰ ਦੇਖ ਕੌਫੀ ਵਾਲੀ ਟਰੇ ਚੁੱਕ ਬੁੜਬੁੜ ਕਰਦਾ ਪੌੜੀਆਂ ਵੱਲ ਤੁਰ ਪਿਆ। ਕਾਂਤਾ ਨੇ ਮਖੌਲ ਕੀਤਾ, ਕੀ ਕਹਿੰਦੀ ਫਿਰ ਬੰਗਾਲਣ, ਜਦ ਆਪਣਾ ਹੀ ਪੈਸਾ ਖੋਟਾ ਤਾਂ ਬਾਣੀਏ ਨੂੰ ਕੀ ਦੋਸ਼? ਕਿਸ਼ਨ ਨੇ ਖਿੱਚ ਕੇ ਕਿਹਾ। ਕਾਂਤਾ ਨੇ ਕਿਹਾ, ਗੱਲ ਤੁਹਾਡੀ ਠੀਕ ਹੈ, ਬੰਗਾਲਣ ਨੇ ਜਾਦੂ ਕਰਤਾ ਨਕੁਲ 'ਤੇ, ਸਿਰ 'ਚ ਪਾਤਾ ਉਹਦੇ ਕੁਛ। ਇਹੋ ਗੱਲ ਮਾਂ ਨੇ ਕਿਸ਼ਨ ਨੂੰ ਕਹੀ ਸੀ, ਤੇਰੇ ਤਾਂ ਸਿਰ 'ਚ ਪਾਤਾ ਕੁਛ ਤੇਰੀ ਘਰ ਵਾਲੀ ਨੇ, ਜਾਦੂ ਕਰਤਾ ਤੇਰੇ 'ਤੇ। ਜਦੋਂ ਕਿਸ਼ਨ ਨੇ ਘਰੋਂ ਸਮਾਨ ਚੁੱਕਿਆ ਸੀ ਤਾਂ ਉਸਦੀ ਮਾਂ ਨੇ ਹੌਕਾ ਭਰਿਆ ਸੀ, ਘਰੋਂ ਪੈਰ ਨਹੀਂ ਪੁੱਟੀ ਦਾ ਪੁੱਤ, ਪਿੰਡ ਕੀ ਨਹੀਂ ਹੈਗਾ? ਤੁਸੀਂ ਨਹੀਂ ਪੜ੍ਹੇ ਪਿੰਡਾਂ ਵਿੱਚ? ਨਾ ਪਿੰਡਾਂ 'ਚ ਰਹਿਣ ਵਾਲੇ ਕਿਤੇ ਤਰੱਕੀਆਂ ਨਹੀਂ ਕਰਦੇ? ਕਿਸ਼ਨ ਦੇ ਦਿਮਾਗ 'ਚ ਕਈ ਗੱਲਾਂ ਘੁੰਮਣ ਲੱਗੀਆਂ। ਉਹ ਕਿਸੇ ਨਾਲ ਆਪਣਾ ਦੁੱਖ ਵੀ ਸਾਂਝਾ ਨਹੀਂ ਸੀ ਕਰ ਸਕਦਾ। ਦੁਖੀ ਹੋਇਆ ਕਿਸ਼ਨ ਨਕੁਲ ਨੂੰ ਕਹਿੰਦਾ, ਜੇ ਆਹੀ ਕੁਛ ਕਰਨਾ ਤਾਂ ਮੈਂ ਸੂਸਾਈਡ ਕਰ ਲਵਾਂਗਾ, ਨਹੀਂ ਤਾਂ ਫਿਰ ਨੌਕਰੀ ਛੱਡ ਕੇ ਵਾਪਸ ਆ ਜਾ। ਡੈਡੀ, ਇਹਦੇ ਵਿੱਚ ਮਰਨ ਮਰਾਉਣ ਦੀ ਕਿਹੜੀ ਗੱਲ ਆ ਗਈ? ਮੇਰੀ ਜ਼ਿੰਦਗੀ ਹੈ, ਮੈਂ ਪਹਿਲਾਂ ਵੀ ਕਿਹਾ ਸੀ ਮੈਂ ਆਪਣੇ ਹਿਸਾਬ ਨਾਲ ਜੀਵਾਂਗਾ, ਮੇਰੀ ਫਰੈਂਡ ਹੈ ਸੰਸਕ੍ਰਿਤੀ। ਗੁੱਸਾ ਨਾ ਚੜ੍ਹਾ ਪੁੱਤ, ਤੇਰੇ ਪਿਓ ਦਾ ਦਿਮਾਗ ਖਰਾਬ ਹੋ ਗਿਆ। ਆਹੋ, ਮੇਰਾ ਦਿਮਾਗ ਖਰਾਬ ਹੋ ਗਿਆ? ਤੈਂ ਹੀ ਕੀਤਾ ਮੇਰਾ ਦਿਮਾਗ ਖਰਾਬ, ਜਲੂਸ ਕਿਉਂ ਕਢਵਾਉਂਦੇ ਹੋ? ਹੌਲੀ ਬੋਲੋ। ਉਹ ਕਚੀਚੀ ਵੱਟ ਕੇ ਅੱਖਾਂ ਕੱਢਦੀ ਬੋਲੀ। ਕਾਂਤਾ ਦਾ ਗੁੱਸਾ ਦੇਖ ਉਹ ਹੌਲੀ ਬੋਲਿਆ, ਤੂੰ ਹੀ ਸਮਝਾ ਲੈ ਆਪਣੇ ਲਾਡਲੇ ਨੂੰ, ਇੰਨੇ ਨੂੰ ਸੰਸਕ੍ਰਿਤੀ ਦੀ ਪੌੜੀਆਂ ਤੋਂ ਉਤਰਨ ਦੀ ਠੱਕ ਠੱਕ ਫਿਰ ਉਸਦੇ ਕੰਨਾਂ ਵਿੱਚ ਗੂੰਜਣ ਲੱਗੀ ਤਾਂ ਉਹ ਬਾਹਰ ਨੂੰ ਤੁਰ ਪਿਆ। ਦੂਸਰੇ ਦਿਨ ਸੰਸਕ੍ਰਿਤੀ ਅਤੇ ਨਕੁਲ ਆਪਣੇ ਆਪਣੇ ਬੈਗ ਚੁੱਕ ਥੱਲੇ ਆ ਗਏ। ਕਾਂਤਾ ਨੇ ਉਹਨਾਂ ਨੂੰ ਸ਼ਗਨ ਦਿੱਤਾ, ਸਮਾਨ ਚੁੱਕ ਟੈਕਸੀ ਵੱਲ ਨੂੰ ਤੁਰਦਿਆਂ ਨਕੁਲ ਨੇ ਕਿਸ਼ਨ ਦੇ ਪੈਰੀ ਹੱਥ ਲਾਇਆ। ਉਹ ਚੁੱਪ ਚਾਪ ਬੈਠਾ ਰਿਹਾ, ਉਹਨਾਂ ਨੂੰ ਛੱਡਣ ਲਈ ਬਾਹਰ ਤੱਕ ਨਾ ਗਿਆ। ਬੇਟਾ, ਪਹੁੰਚ ਕੇ ਫੋਨ ਕਰ ਦੇਵੀਂ। ਸੰਸਕ੍ਰਿਤੀ ਬੇਟਾ, ਖਿਆਲ ਰੱਖੀ ਮੇਰੇ ਪੁੱਤ ਦਾ। ਡੋਂਟ ਵਰੀ ਆਂਟੀ, ਮੰਮੀ ਕੀ ਗੱਲ ਕਰੀ ਜਾਂਦੇ ਹੋ, ਕਹਿ ਨਕੁਲ ਟੈਕਸੀ 'ਚ ਬੈਠ ਗਿਆ ਅਤੇ ਸੰਸਕ੍ਰਿਤੀ ਵੀ। 6 ਮਹੀਨੇ ਬਾਅਦ ਫੋਨ ਆਇਆ, ਮੰਮੀ ਮੇਰੀ ਪ੍ਰਮੋਸ਼ਨ ਹੋ ਗਈ ਹੈ ਅਤੇ ਮੈਂ ਕੋਰਟ ਮੈਰਿਜ ਵੀ ਕਰਵਾ ਲਈ ਹੈ। ਕਾਂਤਾ ਨੇ ਖੁਸ਼ੀ 'ਚ ਕਿਹਾ, ਬੇਟਾ ਸੰਸਕ੍ਰਿਤੀ ਨਾਲ ਗੱਲ ਕਰਵਾ। ਨਕੁਲ ਕਹਿੰਦਾ, ਇਹ ਸੰਸਕ੍ਰਿਤੀ ਨਹੀਂ, ਮ੍ਰਿਦੁਲਾ ਹੈ, ਇਹਦੇ ਡੈਡੀ ਅਮੈਰੀਕਾ ਸੈੱਟ ਨੇ, ਅਸੀਂ ਛੇਤੀ ਹੀ ਅਮੈਰੀਕਾ ਚਲੇ ਜਾਣਾ। ਇਹ ਗੱਲ ਸੁਣ ਕਾਂਤਾ ਖੜੀ ਨਾ ਰਹਿ ਸਕੀ, ਡਿੱਗਦੀ ਨੂੰ ਕਿਸ਼ਨ ਨੇ ਸਹਾਰਾ ਦੇ ਕੇ ਸਾਂਭਿਆ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਕਹਾਣੀ। ਆ ਸੁਣਦੇ ਹਾਂ ਗਜ਼ਲ, ਜਗਜੀਤ ਸਿੰਘ ਦੀ ਗਾਈ, ਵੋ ਨਹੀਂ ਮਿਲਾ।

0: ਆਪਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। 8 ਵਜ ਰਹੇ ਨੇ, ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਚ ਪਰਮਜੀਤ ਵੱਲੋਂ ਨਮਸਕਾਰ।
3: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਵੀ ਨਮਸਕਾਰ।
2: ਦੇਖੋ, ਇਸ ਵਾਰ ਮੈਂ ਨਮਸਕਾਰ ਕਹਿਣ ਤੋਂ ਬਾਅਦ ਛੋਟਾ ਜਿਹਾ ਪੌਜ਼ ਨਹੀਂ ਲਿਆ। ਇਹਦਾ ਮਤਲਬ ਇਹ ਸੀ ਕਿ ਮੈਨੂੰ ਉਮੀਦ ਸੀ ਕਿ ਹੁਣ ਤੁਹਾਡੀ ਆਵਾਜ਼ ਆਏਗੀ ਨਾਲ।

0: 8 ਵਜ ਰਹੇ ਨੇ, ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ 'ਚ ਪਰਮਜੀਤ ਵੱਲੋਂ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਵੀ ਨਮਸਕਾਰ।
1: ਦੇਖੋ, ਇਸ ਵਾਰ ਮੈਂ ਨਮਸਕਾਰ ਕਹਿਣ ਤੋਂ ਬਾਅਦ 'ਚ ਛੋਟਾ ਜਿਹਾ ਪੌਜ਼ ਨਹੀਂ ਲਿਆ। ਇਹਦਾ ਮਤਲਬ ਇਹ ਸੀ ਕਿ ਮੈਨੂੰ ਉਮੀਦ ਸੀ ਕਿ ਹੁਣ ਤੁਹਾਡੀ ਆਵਾਜ਼ ਆਏਗੀ ਨਾਲ।
2: ਬਿਲਕੁਲ, ਅਤੇ ਸਰੋਤੇ ਵੀ ਉਮੀਦ ਕਰ ਰਹੇ ਹੋਣਗੇ ਕਿ ਅੱਜ ਤਾਂ ਪੂਨਮ ਜੀ ਪੱਕਾ ਆਉਣਗੇ।
1: ਮੈਨੂੰ ਤਾਂ ਇਉਂ ਲੱਗਣ ਲੱਗਿਆ ਕਿ ਕਿਤੇ ਸੁਣਨ ਵਾਲੇ ਦੋਸਤਾਂ ਨੂੰ ਤੁਹਾਡੀ ਆਵਾਜ਼ ਦੀ ਪਹਿਚਾਣ ਨਾ ਭੁੱਲ ਜਾਵੇ।
2: ਅੱਛਾ, ਵੈਸੇ ਅੱਜ ਚਿੱਠੀਆਂ ਕੁਝ ਆਈਆਂ ਹੋਈਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਇਹ ਪੁੱਛਿਆ ਗਿਆ ਹੈ ਕਿ ਪੂਨਮ ਜੀ ਕਿਉਂ ਨਹੀਂ ਆ ਰਹੇ,
1: ਕਿੱਥੇ ਰਹਿੰਦੇ ਨੇ ਅੱਜ ਕੱਲ੍ਹ, ਕਿਹੜੀ ਦੁਨੀਆ ਵਿੱਚ।
2: ਜੀ, ਇਹ ਜਿਹੜਾ ਕਈ ਵਾਰੀ ਥੋੜਾ ਜਿਹਾ ਗੈਪ ਪੈ ਜਾਂਦਾ ਨਾ, ਉਸ ਦੇ ਨਾਲ ਅਸੀਂ ਕਈ ਵਾਰ ਕੁਝ ਕਲੁੱਕ। ਅੱਜ ਨਾ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਖਤ ਸਭ ਤੋਂ ਪਹਿਲਾਂ ਸ਼ਾਮਿਲ ਕਰਨ ਜਾ ਰਹੇ ਹਾਂ, ਇਹਨਾਂ ਨੇ ਦਰਵਾਜ਼ਾ ਪਹਿਲੀ ਵਾਰ ਖੜਕਾਇਆ।
1: ਅੱਛਾ,
2: ਇਹ ਨੇ ਦੋਸਤ ਬਲਵੀਰ ਸਿੰਘ, ਪੁੱਤਰ ਜਰਨੈਲ ਸਿੰਘ, ਪਿੰਡ ਚੱਕ ਹਾਜ਼ੀਪੁਰ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
1: ਵਾਹ ਵਾਹ ਵਾਹ, ਕੀ ਬਾਤ ਹੈ ਜੀ। ਖੁਸ਼ ਆਮਦੀਦ ਬਲਬੀਰ ਸਿੰਘ ਜੀ, ਔਰ ਤੁਹਾਡੇ ਨਾਲ ਤੁਹਾਡੇ ਸਾਥੀ, ਤੁਹਾਡੀ ਪਤਨੀ, ਤੁਹਾਡਾ ਬੇਟਾ ਔਰ ਤੁਹਾਡੀ ਲੜਕੀ, ਸਭ ਨੂੰ ਖੁਸ਼ ਆਮਦੀਦ ਹੈ ਜੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪਹਿਲੀ ਵਾਰ ਦਰਵਾਜ਼ਾ ਖੜਕਾਇਆ ਅਤੇ ਪਹਿਲੀ ਵਾਰ ਦਰਵਾਜ਼ਾ ਖੁੱਲਿਆ ਵੀ ਤੁਹਾਡੀ ਨੌਕ 'ਤੇ ਹੀ ਹੈ।
2: ਬਿਲਕੁਲ ਜੀ, ਅਤੇ ਸਭ ਤੋਂ ਪਹਿਲਾਂ ਤੁਹਾਡਾ ਹੀ ਵੈਲਕਮ ਕਰ ਰਿਹਾ
1: ਜੀ।
2: ਕਹਿੰਦੇ ਖਤ ਮੈਂ ਪਹਿਲੀ ਵਾਰ ਲਿਖ ਰਿਹਾ ਅਤੇ ਰੇਡੀਓ ਮੈਂ ਵੈਸੇ 1980 ਦਾ ਸੁਣਦਾ ਆ ਰਿਹਾ।
1: ਦੇਖਿਆ ਪੂਨਮ ਜੀ, ਮੈਂ ਕਹਿੰਦਾ ਸੀ ਨਾ ਕਿ ਖਤ ਲਿਖਣ ਵਾਲੇ ਸਰੋਤੇ ਜਿਹੜੇ ਨੇ ਉਹ ਘੱਟ ਨੇ,
2: ਹੈਨਾ,
1: ਸਾਡੇ ਤੱਕ ਪਹੁੰਚ ਬਣਾਉਣ ਵਾਲੇ ਸਰੋਤੇ ਘੱਟ ਨੇ, ਪਰ ਸੁਣਨ ਵਾਲੇ ਤੇ ਅਣਗਿਣਤ ਨੇ, ਬਹੁਤ ਜ਼ਿਆਦਾ ਨੇ, ਹੈਨਾ।
2: ਬਿਲਕੁਲ।
1: ਸੋ ਇੰਜ ਹੀ ਬਲਬੀਰ ਸਿੰਘ ਹੋਰਾਂ ਵਰਗੇ ਸੱਜਣ ਪਤਾ ਨਹੀਂ ਕਿੰਨੇ ਹੋਰ ਹੋਣਗੇ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ, ਜਿਹੜੇ ਪਤਾ ਨਹੀਂ ਕਦੋਂ ਤੋਂ, ਮੁੱਢ ਕਦੀਮ ਤੋਂ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ ਨੂੰ ਸੁਣਦੇ ਨੇ ਪਰ ਖਤ ਨਹੀਂ ਲਿਖਦੇ, ਹੈਨਾ।
2: ਬਿਲਕੁਲ। ਹੁਣ
1: ਇਹਨਾਂ ਨੇ, ਬਲਬੀਰ ਸਿੰਘ ਹੋਰਾਂ ਨੇ ਦਸਤਕ ਦਿੱਤੀ ਹੈ, ਤੁਸੀਂ ਬਾਕੀਆਂ ਨੂੰ ਵੀ ਗੁਜ਼ਾਰਿਸ਼ ਕਰ ਦਈਏ ਕਿ ਤੁਸੀਂ ਵੀ ਇੰਜ ਹੀ ਕਰੋ ਜੀ, ਕਿਤੇ ਨਾ ਕਿਤੇ ਦਰਵਾਜ਼ਾ ਖੜਕਾਓ, ਜ਼ਰੂਰ ਆ ਕੇ ਸਾਡਾ।
2: ਬਹੁਤ ਹੀ ਵਧੀਆ ਲੱਗਦਾ ਜੀ ਸਾਨੂੰ ਜਦੋਂ ਨਵੇਂ ਦੋਸਤ ਸਾਡੇ ਨਾਲ ਜੁੜਦੇ ਨੇ। ਅੱਗੇ ਲਿਖਦੇ ਨੇ ਕਿ ਮੇਰੀ ਉਮਰ 55 ਸਾਲ ਹੈ, ਮੈਂ ਪੰਜਾਬ ਪੁਲਿਸ ਵਿੱਚ ਚੰਡੀਗੜ੍ਹ ਵਿਖੇ ਨੌਕਰੀ ਕਰਦਾ
1: ਜੀ।
2: ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਖਤ ਜ਼ਰੂਰ ਸ਼ਾਮਿਲ ਕਰੋਗੇ।
1: ਪੂਰਾ ਯਕੀਨ ਹੋ ਗਿਆ ਜੀ। ਜੀ,
2: ਮੇਰੇ ਘਰ ਦੇ ਵਿੱਚ ਕਹਿੰਦੇ ਰੇਡੀਓ ਹੈ ਅਤੇ ਮੈਂ ਆਲ ਇੰਡੀਆ ਰੇਡੀਓ ਐਪ ਰਾਹੀਂ ਰੇਡੀਓ ਸੁਣਦਾ,
1: ਯਾਨੀ ਨਿਊਜ਼ ਔਨ 에ਅਰ ਐਪ ਦੇ ਜ਼ਰੀਏ ਇਹ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣਦੇ ਨੇ।
2: ਬਿਲਕੁਲ ਜੀ, ਇਹਨਾਂ ਕੋਲ ਰੇਡੀਓ ਵੀ ਹੈ ਪਰ ਇਹ ਮੋਬਾਈਲ ਐਪ ਤੇ ਵੀ ਸੁਣਦੇ ਨੇ
1: ਜੀ।
2: ਮੈਨੂੰ ਰੇਡੀਓ ਦੇ ਸਾਰੇ ਪ੍ਰੋਗਰਾਮ ਕਹਿੰਦੇ ਤਾਂ ਮੈਂ ਨਹੀਂ ਸੁਣ ਪਾਉਂਦਾ, ਨੌਕਰੀ ਵੀ ਕਰਦਾ, ਸ਼ਨੀਵਾਰ ਤੇ ਐਤਵਾਰ ਸਾਰੇ ਪ੍ਰੋਗਰਾਮ ਸੁਣਦਾ।
1: ਵਾਹ ਵਾਹ।
2: ਮੈਂ ਨੌਕਰੀ ਦੇ ਨਾਲ ਨਾਲ ਖੇਤੀਬਾੜੀ ਵੀ ਕਰਦਾ ਹਾਂ।
1: ਬਹੁਤ ਵਧੀਆ ਗੱਲ ਹੈ ਜੀ।
2: ਜੀ, ਕਹਿੰਦੇ ਮੈਨੂੰ ਦਿਹਾਤੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਜਾਣਕਾਰੀ ਭਰਪੂਰ ਹੁੰਦਾ, ਧਮਕ ਜਲੰਧਰ ਪੈਂਦੀ, ਜ਼ਿੰਦਗੀ ਹਸੀਨ ਹੈ, ਤੁਹਾਡੀ ਫਰਮਾਇਸ਼ ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਫੌਜੀ ਵੀਰਾਂ ਲਈ ਰੰਗਲੀ ਧਰਤੀ, ਗੁਰਬਾਣੀ ਦਾ ਸਿੱਧਾ ਪ੍ਰਸਾਰਣ, ਸੋਹਣੀ ਸਵੇਰ ਤਾਂ ਮੈਂ ਹਰ ਰੋਜ਼ ਸੁਣਦਾ।
1: ਵਾਹ।
2: ਵੀਰੇਂਦਰ ਜੀ ਦੀ ਪੇਸ਼ਕਾਰੀ ਬਾ ਕਮਾਲ ਹੁੰਦੀ ਹੈ, ਨਵੇਂ ਅਨਾਊਂਸਰ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਜੇ ਮੇਰੀ ਚਿੱਠੀ ਸ਼ਾਮਿਲ ਕੀਤੀ ਗਈ ਤਾਂ ਮੈਂ ਫਿਰ ਦੁਬਾਰਾ ਜ਼ਰੂਰ ਚਿੱਠੀ ਲਿਖਾਂਗਾ।
1: ਸੋ ਪੂਨਮ ਜੀ, ਮਤਲਬ ਇਹ ਹੈ ਕਿ ਬਲਬੀਰ ਸਿੰਘ ਹੋਰਾਂ ਦਾ ਖਤ ਪਹਿਲੇ ਨੰਬਰ 'ਤੇ ਸ਼ਾਮਿਲ ਕਰਕੇ ਤੁਸੀਂ ਆਪਣੇ ਇੱਕ ਸਰੋਤਾ, ਪ੍ਰੋਗਰਾਮ ਲਿਖਣ ਵਾਲੇ ਇੱਕ ਸਰੋਤਾ ਦੀ ਅਗਲੀ ਹਾਜ਼ਰੀ ਜਿਹੜੀ ਉਹ ਪੱਕੀ ਕਰ ਲਈ ਹੈ।
2: ਬਿਲਕੁਲ
1: ਬਲਬੀਰ ਸਿੰਘ ਜੀ, ਯਕੀਨ ਮੰਨੋ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਨੌਕਰੀ ਕਰਦੇ ਹੋ, ਨਾਲ ਖੇਤੀਬਾੜੀ ਵੀ ਕਰਦੇ ਹੋ, ਔਰ ਪ੍ਰੋਗਰਾਮ ਨੂੰ ਚਲੋ ਹਫ਼ਤੇ ਭਰ 'ਚ ਤਾਂ ਨਹੀਂ ਸੁਣ ਸਕਦੇ, ਮੈਨੂੰ ਪਤਾ ਹੈ ਕੰਮ ਕਾਜ ਵੀ ਜ਼ਰੂਰੀ ਹੈ, ਨੌਕਰੀ ਵੀ ਜ਼ਰੂਰੀ ਹੈ, ਪਰ ਸ਼ਨਿਚਰ ਐਤਵਾਰ ਨੂੰ ਜ਼ਰੂਰ ਔਰ ਜ਼ਰੂਰ ਰੇਡੀਓ ਸੁਣਦੇ ਹੋ। ਤੁਸੀਂ ਯਕੀਨ ਮੰਨੋ ਕਿ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਦੱਸ ਨਹੀਂ ਸਕਦੇ। ਇੱਕ ਗੱਲ ਹੋਰ ਇਸੇ ਖਤ ਦੇ ਹਵਾਲੇ ਨਾਲ ਮੈਂ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਲਿਖਿਆ ਹੈ ਕਿ ਮੇਰੇ ਕੋਲ ਰੇਡੀਓ ਵੀ ਹੈ ਪਰ ਮੈਂ AIR ਮੋਬਾਈਲ ਐਪ ਜਿਹੜੀ ਹੈ, ਯਾਨੀ ਨਿਊਜ਼ ਔਨ AIR ਮੋਬਾਈਲ ਐਪ ਰਾਹੀਂ ਇਹ ਪ੍ਰੋਗਰਾਮ ਸੁਣਦਾ। ਸਾਡੇ ਕਈ ਸੁਣਨ ਵਾਲੇ ਸਾਨੂੰ ਲਿਖਦੇ ਆ ਜੀ ਕਿ ਸਾਡੇ ਕੋਲ ਮੋਬਾਈਲ ਤਾਂ ਹੈਗੇ ਨੇ ਪਰ ਰੇਡੀਓ ਸੁਣਨ ਦਾ ਮਜ਼ਾ ਜੋ ਰੇਡੀਓ ਤੋਂ ਆਉਂਦਾ ਹੈ ਉਹ ਮੋਬਾਈਲ ਐਪ ਤੋਂ ਨਹੀਂ ਆਉਂਦਾ। ਇਹ ਬਿਲਕੁਲ ਉਂਝ ਹੈ ਜਿਵੇਂ ਸਾਡੇ ਸੁਣਨ ਵਾਲੇ ਕਈ ਵਾਰੀ ਸਾਨੂੰ ਚਿੱਠੀਆਂ ਲਿਖਦੇ ਨੇ ਤੇ ਕਹਿੰਦੇ ਨੇ ਜੀ ਕਿ ਚਿੱਠੀ ਤਾਂ ਅਸੀਂ ਈਮੇਲ ਦੇ ਜ਼ਰੀਏ ਵੀ ਭੇਜ ਸਕਦੇ ਹਾਂ ਪਰ ਜੋ ਮਜ਼ਾ ਚਿੱਠੀ ਲਿਖ ਕੇ ਆਉਂਦਾ ਹੈ ਨਾ, ਔਰ ਸਾਨੂੰ ਵੀ ਜੋ ਮਜ਼ਾ ਚਿੱਠੀ ਪੜ੍ਹ ਕੇ ਆਉਂਦਾ ਹੈ ਉਹ ਈਮੇਲ 'ਤੇ ਨਹੀਂ ਆਉਂਦਾ। ਖੈਰ, ਇਹ ਕਹਿਣਾ ਦਰੁਸਤ ਨਹੀਂ ਹੈ ਕਿਉਂਕਿ ਟੈਕਨੋਲੋਜੀ ਹੈ, ਜ਼ਮਾਨੇ ਦੇ ਨਾਲ ਨਾਲ ਹਰ ਇੱਕ ਚੀਜ਼ ਬਦਲਣੀ ਹੈ ਔਰ ਹਰ ਇੱਕ ਚੀਜ਼ ਦੇ ਨਾਲ ਨਾਲ ਅਸੀਂ ਬਦਲਣਾ ਹੈ, ਤਾਂ ਹੀ ਅਸੀਂ ਆਪਣੇ ਆਪ ਨੂੰ ਸਮੇਂ ਦੇ ਹਾਣੀ ਕਹਿ ਸਕਦੇ ਹਾਂ, ਹੈ ਨਾ, ਕਿ ਅਸੀਂ ਸਮੇਂ ਦੇ ਨਾਲ ਨਾਲ ਚੱਲਦੇ ਹਾਂ।
2: ਬਿਲਕੁਲ।
1: ਸੋ ਸਾਡੇ ਬਲਬੀਰ ਸਿੰਘ ਜੀ ਸਮੇਂ ਦੇ ਨਾਲ ਨਾਲ ਚੱਲਦੇ ਨੇ, ਰੇਡੀਓ ਵੀ ਇਹਨਾਂ ਕੋਲ ਹੈ ਔਰ ਮੋਬਾਈਲ ਐਪ 'ਤੇ ਵੀ ਇਹ ਪ੍ਰੋਗਰਾਮ ਸੁਣਦੇ ਨੇ, ਔਰ ਇਸੇ ਤਰ੍ਹਾਂ ਇਹ ਈਮੇਲ ਵੀ ਕਰ ਸਕਦੇ ਸੀਗੇ ਪਰ ਇਹਨਾਂ ਨੇ ਸਾਨੂੰ ਚਿੱਠੀ ਹੱਥ ਨਾਲ ਲਿਖ ਕੇ ਪਾਈ ਹੈ।
2: ਬਹੁਤ
1: ਸ਼ੁਕਰੀਆ ਜੀ, ਔਰ ਅਸੀਂ ਉਮੀਦ ਨਹੀਂ ਬਲਕਿ ਯਕੀਨ ਰੱਖਦੇ ਹਾਂ ਜੀ ਕਿ ਅਗਲੇ ਪ੍ਰੋਗਰਾਮ ਵਾਸਤੇ ਵੀ ਤੁਹਾਡੀ ਚਿੱਠੀ ਜ਼ਰੂਰ ਆਏਗੀ।
2: ਇੱਕ ਇਹਨਾਂ ਦੀ ਚਿੱਠੀ ਖੋਲਦੇ ਵਕਤ ਇੱਕ ਹੋਰ ਮੈਂ ਸਾਂਝੀ

0: ਕਰਨਾ ਚਾਹਾਂਗੀ ਗੱਲ ਕਿ ਇਹਨਾਂ ਨੇ ਚਿੱਠੀ ਜਦੋਂ ਸਾਨੂੰ ਭੇਜੀ ਹੈ ਤਾਂ ਅਸੀਂ ਉਸਦਾ ਜਦੋਂ ਲਿਫਾਫਾ ਖੋਲਿਆ ਨਾ
1: ਜੀ
0: ਤਾਂ ਉਹ ਉਹ ਪੁਰਾਣੀ ਸਮੇਂ ਦੀਆਂ ਜਦੋਂ ਚਿੱਠੀ ਖੋਲਣ ਵੇਲੇ ਖੁਸ਼ੀ ਹੁੰਦੀ ਸੀ ਜਾਂ ਇੱਕ
1: ਜੀ
0: ਸਰਪ੍ਰਾਈਜ਼ ਹੁੰਦਾ ਸੀ ਨਾ ਉਹ ਬਿਲਕੁਲ ਉਂਝ ਦਾ ਹੀ ਮਹਿਸੂਸ ਹੋਇਆ।
1: ਮਤਲਬ ਇਹ ਕਹਿਣਾ ਚਾਹੁੰਦੇ ਨੇ ਪੂਨਮ ਜੀ ਕਿ ਸਾਡੇ ਕੋਲ ਬਹੁਤੇ ਜਿਹੜੇ ਖਤ ਆਉਂਦੇ ਨੇ ਨਾ ਉਹ ਪੀਲੇ ਪੋਸਟ ਕਾਰਡ ਆਉਂਦੇ ਨੇ,
0: ਜੀ
1: ਹਨਾ,
0: ਜਾਂ ਈਮੇਲ ਆਉਂਦੇ ਨੇ।
1: ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਮਿਲਦਾ, ਹਨਾ,
0: ਹਾਂਜੀ
1: ਇਹ ਚਿੱਠੀ ਜਦੋਂ ਇੱਕ ਕੋਨੇ ਤੋਂ ਫਾੜ ਕੇ। ਔਰ
0: ਜੀ
1: ਇੱਕ ਹੋਰ ਗੱਲ ਦੱਸਦੇ ਹਾਂ ਕਿ ਸਾਡੇ ਇੱਕ ਸੁਣਨ ਵਾਲੇ ਸੱਜਣ ਨੇ, ਮੈਨੂੰ ਯਾਦ ਨਹੀਂ ਆ ਕਿਹੜੀ ਜਗ੍ਹਾ ਤੋਂ ਖਤ ਲਿਖਦੇ ਨੇ, ਉਹ ਨੀਲਾ ਨੀਲੀ ਚਿੱਠੀ ਨਹੀਂ ਹੁੰਦੀ ਜਿਹੜੀ ਤਿੰਨ ਪਾਸਿਆਂ ਤੋਂ ਬੰਦ
0: ਜੀ ਜੀ
1: ਕੀਤੀ ਹੁੰਦੀ ਹੈ,
0: ਬਿਲਕੁਲ।
1: ਔਰ ਇੱਕ ਵਾਰ ਤਾਂ ਉਹਨਾਂ ਨੇ ਖਤ ਭੇਜਿਆ ਤੇ ਉਹ ਆਟੇ ਨਾਲ ਜੋੜਿਆ ਹੋਇਆ ਸੀ ਆ ਤਿੰਨ ਪਾਸਿਆਂ ਤੋਂ, ਹਨਾ,
0: ਠੀਕ ਹੈ।
1: ਬਚਪਨ 'ਚ ਯਾਦ ਹੈ ਨਾ ਪੂਨਮ ਜੀ, ਅਸੀਂ ਵੀ
0: ਬਿਲਕੁਲ
1: ਆਟੇ ਦੇ ਨਾਲ ਪਤੰਗ ਜੋੜਦੇ ਹੁੰਦੇ
0: ਜੀ,
1: ਸੀ, ਹਨਾ,
0: ਬਿਲਕੁਲ ਯਾਦ ਹੈ।
1: ਸੋ ਉਹ ਆਟੇ ਨਾਲ ਜੋੜਿਆ ਹੋਇਆ ਸੀ ਤੇ ਉਹਨੂੰ ਖੋਲਣ ਵੇਲੇ ਤੇ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਅਸੀਂ ਦੱਸ ਨਹੀਂ ਸਕਦੇ
0: ਜੀ
1: ਜੀ।
0: ਇਹ ਸਾਰੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨਾ ਚਿੱਠੀਆਂ ਦੇ ਜ਼ਰੀਏ ਯਾਦਾਂ ਤਰੋ ਤਾਜ਼ਾ ਹੋ ਜਾਂਦੀਆਂ ਨੇ,
1: ਬਿਲਕੁਲ ਸਹੀ ਜੀ।
0: ਅਗਲਾ ਖਤ ਦੋਸਤ ਨੇ ਪੱਪੂ ਰਾਜਾ ਖੁਸ਼ ਦਿਲ ਹੋਣਾ ਦਾ, ਨਾਲ ਸੰਗੀਤਾ ਜਿੰਦਲ ਚਕਲਾ ਬਾਜ਼ਾਰ ਸਮਾਣਾ ਤੋਂ।
1: ਟ੍ਰਿਪਲੀਕੇਟ ਮਾਰਿਆ ਇਹਨਾਂ ਨੇ
0: ਜੀ,
1: ਪੈਨ ਹਰ ਇੱਕ ਖਤ ਦੇ ਵਿੱਚ ਵੱਖੋ ਵੱਖਰੇ ਵਰਤੇ ਨੇ, ਹਨਾ,
0: ਸਾਰੇ ਸਕੈਚ ਰੱਖੇ ਹੋਏ ਨੇ
1: ਜੀ।
0: ਕਹਿੰਦੇ ਕਿ 11 ਅਪ੍ਰੈਲ ਦਾ ਤੁਹਾਡੀ ਚਿੱਠੀ ਮਿਲੀ, ਇਕੱਲੇ ਪਰਮਜੀਤ ਜੀ ਨੇ ਪੇਸ਼ ਕੀਤਾ, ਪੂਨਮ ਜੀ ਉਸ ਦਿਨ ਆਏ ਨੀ, ਕੀ ਕਾਰਨ ਹੈ?
1: ਜਵਾਬ ਦਿਓ
0: ਜੀ। ਬਾਕੀ ਤੁਹਾਡੇ ਸਾਰੇ ਅਨਾਊਂਸਰ ਕਹਿੰਦੇ ਚੰਗਾ ਪ੍ਰੋਗਰਾਮ ਪੇਸ਼ ਕਰਦੇ ਨੇ, 10 ਅਪ੍ਰੈਲ ਦਾ ਦਿਹਾਤੀ ਪ੍ਰੋਗਰਾਮ ਸਭ ਦੀ ਪਸੰਦ ਚੰਗਾ ਲੱਗਾ, ਉਸੇ ਦਿਨ ਦਾ ਹੈਲੋ ਫਰਮਾਇਸ਼ ਪਸੰਦ ਆਇਆ, ਸੁਗਾਤ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ 71 ਨੰਬਰ ਫੋਨ ਖਰਾਬ ਰਹਿੰਦਾ, ਉਸਨੂੰ ਜਲਦੀ ਠੀਕ ਕਰਾਓ ਜੀ, ਪਰ ਜਦੋਂ ਇੱਕ ਨੰਬਰ ਖਰਾਬ ਹੁੰਦਾ ਦੂਸਰਾ ਨੰਬਰ ਜ਼ਰੂਰ ਚੱਲਦਾ ਰਹਿੰਦਾ ਜੀ
1: ਜੀ। ਔਰ ਅਸੀਂ ਅਨਾਊਂਸ ਵੀ ਕਰਦੇ ਰਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਕਿ ਅੱਜ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ।
0: ਅੱਗੇ ਲਿਖਦੇ ਨੇ ਕਿ 18 ਅਪ੍ਰੈਲ ਦਾ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਪ੍ਰਭਜੋਤ ਜੀ ਤੇ ਸੋਨ ਜੀ ਨੇ ਚੰਗਾ ਪੇਸ਼ ਕੀਤਾ ਪਰ ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ, ਕੀ ਕਾਰਨ ਹੈ?
1: ਕੀ ਕਾਰਨ ਹੈ? ਇਹ ਕਿਤੇ ਇਹ ਤਾਂ ਨਹੀਂ ਕਿ ਉਹ ਪਿਛਲੀ ਚਿੱਠੀ ਜਿਹੜੀ ਤੁਸੀਂ ਪੜ੍ਹੀ ਆ ਉਹ ਉਸ ਪ੍ਰੋਗਰਾਮ ਦੀ ਹੋਵੇ ਤੇ ਉਦੋਂ ਪਹੁੰਚੀ ਨਾ ਹੋਵੇ ਤੇ ਅੱਜ ਪਹੁੰਚ ਗਈ ਹੋਵੇ?
0: ਬਿਲਕੁਲ ਹੋ ਸਕਦਾ
1: ਜੀ,
0: ਉਸੇ ਦਿਨ ਦਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਪਸੰਦ ਹੈ, ਉਸੇ ਦਿਨ ਵਸਦੇ ਵਿਹੜੇ ਪ੍ਰੋਗਰਾਮ ਫਰਮਾਇਸ਼ੀ ਝਾਂਜਰਾਂ ਦੀ ਬੋਰ ਪਸੰਦ ਹੈ, 10 ਵਜੇ ਵਾਲਾ ਹੈਲੋ ਫਰਮਾਇਸ਼ ਫੋਨ ਇਨ ਹੀ ਖਤ ਵੀ ਸ਼ਾਮਿਲ ਕਰੋ ਕਹਿੰਦੇ ਇਸ ਦੇ ਵਿੱਚ
1: ਜੀ। ਸਭ ਤੋਂ ਪਹਿਲਾਂ ਤੇ ਪੱਪੂ ਰਾਜਾ ਖੁਸ਼ਦਿਲ ਜੀ ਔਰ ਸੰਗੀਤਾ ਜਿੰਦਲ ਜੀ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਪਿਛਲੀ ਪ੍ਰੋਗਰਾਮ 'ਚ ਤੁਹਾਡੀ ਚਿੱਠੀ ਨਾ ਸ਼ਾਮਿਲ ਹੋਣ ਦਾ ਕਾਰਨ ਇਹ ਹੋ ਸਕਦਾ ਕਿ ਉਹ ਚਿੱਠੀ ਥੋੜ੍ਹੀ ਜਿਹੀ ਪਛੜ ਕੇ ਸਾਡੇ ਕੋਲ ਪਹੁੰਚੀ ਹੋਵੇ। ਬਾਕੀ 10 ਵਜੇ ਵਾਲੇ ਪ੍ਰੋਗਰਾਮ ਦੇ ਬਾਰੇ 'ਚ ਤੁਸੀਂ ਕਿਹਾ ਕਿ ਉਹਦੇ ਵਿੱਚ ਚਿੱਠੀਆਂ ਵੀ ਸ਼ਾਮਿਲ ਕਰੋ, ਹੈ ਨਾ। ਮੇਰਾ ਖਿਆਲ ਹੈ ਪੂਨਮ ਜੀ ਅਸੀਂ ਅੱਗੇ ਵੀ ਆਪਣੇ ਸੁਣਨ ਵਾਲਿਆਂ ਨੂੰ ਦੱਸ ਚੁੱਕੇ ਹਾਂ ਕਿ ਸਾਡੇ ਵੱਖ ਵੱਖ ਸਿਲਸਿਲੇ ਜਿਹੜੇ ਨੇ ਉਹ ਵੱਖ ਵੱਖ ਪਲੈਟਫਾਰਮਸ 'ਤੇ ਆਧਾਰਿਤ ਨੇ, ਯਾਨੀ ਚਿੱਠੀਆਂ ਵਾਲੇ ਪ੍ਰੋਗਰਾਮ ਵੱਖਰੇ ਨੇ, ਫੋਨ ਵਾਲੇ ਪ੍ਰੋਗਰਾਮ ਵੱਖਰੇ ਨੇ ਔਰ ਵਟਸਐਪ ਆਧਾਰਿਤ ਫਰਮਾਇਸ਼ ਵਾਲੇ ਪ੍ਰੋਗਰਾਮ ਵੱਖਰੇ ਨੇ। ਮੇਰਾ ਖਿਆਲ ਹੈ ਜੇ ਤੁਸੀਂ ਕਿਸੇ ਦੂਸਰੇ ਮੋਡ ਨਾਲ ਹਾਜ਼ਰੀ ਲਗਵਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਪ੍ਰੋਗਰਾਮ 'ਚ ਵੀ ਸ਼ਾਮਿਲ ਹੋ ਸਕਦੇ ਹੋ, ਕਿਉਂਕਿ ਇੱਕੋ ਪ੍ਰੋਗਰਾਮ 'ਚ ਜਦੋਂ ਸਾਰੇ ਰਸਤੇ ਸ਼ਾਮਿਲ ਕਰ ਲਿੱਤੇ ਜਾਂਦੇ ਨੇ ਨਾ ਤਾਂ ਬੜਾ ਅਜੀਬ ਜਿਹਾ ਮਿਲਗੋਬਾ ਜਿਹਾ ਬਣ ਜਾਂਦਾ ਵਾ, ਹੈ ਨਾ
0: ਜੀ। ਜੀ ਸ਼ੁਕਰੀਆ ਜੀ ਖਤ ਲਿਖਣ ਦੇ ਲਈ, ਅਜੇ ਇਹਨਾਂ ਦਾ ਖਤ ਹੋ ਬਾਕੀ ਹੈ। 4 ਅਪ੍ਰੈਲ ਦਾ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਇਹਨਾਂ ਨੂੰ ਬਹੁਤ ਚੰਗਾ ਲੱਗਾ, ਸਾਡੀ ਚਿੱਠੀ ਫਿਰ ਨਹੀਂ ਸ਼ਾਮਿਲ ਕੀਤੀ, ਫਿਰ ਦੱਸੋ ਕੀ ਕਾਰਨ ਹੈ? ਇਹ ਹਰ ਖਤ ਦੇ ਵਿੱਚ ਕਾਰਨ ਜ਼ਰੂਰ ਪੁੱਛ ਰਹੇ ਨੇ
1: ਜੀ। ਜੀ
0: ਤੁਹਾਡੇ ਸਾਰੇ ਅਨਾਊਂਸਰ ਦੀਆਂ ਆਵਾਜ਼ਾਂ ਕਹਿੰਦੇ ਬਹੁਤ ਵਧੀਆ ਲੱਗਦੀਆਂ ਨੇ, ਸਾਡੀ ਬੇਨਤੀ ਹੈ ਕਿ ਤੁਸੀਂ ਫਰਮਾਇਸ਼ੀ ਪ੍ਰੋਗਰਾਮ ਵਟਸਐਪ 'ਤੇ ਵੀ ਜ਼ਰੂਰ ਸ਼ੁਰੂ ਕਰ ਦਿਉ। ਫਰਮਾਇਸ਼ੀ ਪ੍ਰੋਗਰਾਮ ਵੈਸੇ ਤਾਂ ਮਗ ਜਲੰਧਰ ਪੈਂਦੀ ਪ੍ਰੋਗਰਾਮ ਜਿਹੜਾ ਹੈ ਜੀ, ਉਹ ਤਾਂ ਵਟਸਐਪ 'ਤੇ ਹੀ ਹੈ
1: ਜੀ। ਹਾਂ ਬਿਲਕੁਲ ਬਿਲਕੁਲ, ਮੇਰਾ ਖਿਆਲ ਹੈ ਦਿਨ ਵੇਲੇ ਵੀ ਇਹ ਸਾਡੇ ਪ੍ਰੋਗਰਾਮ ਸੁਣਦੇ ਹੋਣਗੇ ਜ਼ਰੂਰ। ਬਾਕੀ ਤੁਸੀਂ ਕਿਹਾ ਨਾ ਕਿ ਹਰ ਖਤ ਵਿੱਚ ਇਹ ਪੁੱਛਦੇ ਨੇ ਕਿ ਸਾਡੀ ਚਿੱਠੀ ਸ਼ਾਮਿਲ ਕਿਉਂ ਨਹੀਂ ਕੀਤੀ ਗਈ, ਪੁੱਛਣਾ ਬਣਦਾ ਵੀ ਹੈ। ਹੁਣ ਤੁਸੀਂ ਦੇਖੋ ਕਿੰਨੇ ਰੰਗਾਂ ਦੇ ਸਕੈਚ ਪੈਨ ਇਹਨਾਂ ਨੇ ਰੱਖੇ ਹੋਏ ਨੇ, ਹੈ ਨਾ, ਅਤੇ ਸਾਰੇ ਰੰਗਾਂ ਨੂੰ ਬਦਲ ਬਦਲ ਕੇ ਵਰਤਣ ਦੇ ਵਿੱਚ ਚਿੱਠੀ ਲਿਖਣ ਦੇ ਵਿੱਚ ਚੰਗੀ ਮਿਹਨਤ ਵੀ ਆਉਂਦੀ ਹੈ ਔਰ ਅਖੀਰ ਉਹਨਾਂ ਨੇ ਗੱਲ ਵੀ ਪਤੇ ਦੀ ਲਿਖੀ ਹੁੰਦੀ ਹੈ ਆਪਣੀ ਚਿੱਠੀ ਦੇ ਵਿੱਚ, ਅਤੇ ਫਿਰ ਕਿਉਂ ਨਾ ਇਹ ਤਵੱਕੋਂ ਹੋਵੇ ਕਿ ਉਹਨਾਂ ਦੀ ਚਿੱਠੀ ਸ਼ਾਮਿਲ ਕੀਤੀ ਜਾਵੇ ਪ੍ਰੋਗਰਾਮ 'ਚ, ਅਤੇ ਜੇ ਸ਼ਾਮਿਲ ਨਹੀਂ ਕੀਤੀ ਜਾ ਸਕੀ ਤਾਂ ਫਿਰ ਪੁੱਛਣਾ ਤਾਂ ਬਣਦਾ ਹੀ ਹੈ ਨਾ ਪੂਨਮ ਜੀ ਕਿ ਕੀ ਗੱਲ ਹੋ ਗਈ, ਸ਼ਾਮਿਲ ਕਿਉਂ ਨਹੀਂ ਕੀਤਾ। ਸੋ ਮਾਫ਼ੀ ਚਾਹੁੰਦੇ ਹਾਂ ਜੀ, ਤੁਹਾਨੂੰ ਇੰਤਜ਼ਾਰ ਕਰਨਾ ਪਿਆ ਔਰ ਇੰਤਜ਼ਾਰ ਦਾ ਫਲ ਵੀ ਨਹੀਂ ਮਿਲਿਆ, ਪਰ ਮੈਨੂੰ ਲੱਗਦਾ ਕਿ ਹੋ ਸਕਦਾ ਤੁਹਾਡੇ ਉਹ ਖਤ ਇਕੱਠੇ ਹੋ ਕੇ ਅੱਜ ਆ ਗਏ ਹੁਣ। ਅੱਜ ਅਸੀਂ ਤੁਹਾਡੇ 3 ਖਤ ਇਸ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਨੇ, ਜਾਂ ਇਹ ਕਹਿ ਲਓ ਕਿ ਇੱਕੋ ਚਿੱਠੀ 3 ਕਿਸ਼ਤਾਂ ਵਿੱਚ ਪੜ੍ਹ ਦਿੱਤੀ ਆਪਾਂ।
0: ਬਿਲਕੁਲ ਜੀ, ਅਤੇ ਇਹਨਾਂ ਨੇ ਜਿਹੜੇ ਕਾਰਨ ਪੁੱਛਿਆ ਉਸਦਾ ਥੋੜ੍ਹਾ ਜਵਾਬ ਇਹ ਵੀ ਦੇ ਦਿੰਦੇ ਹਾਂ ਕਿ ਬਹੁਤ ਸਾਰੇ ਸਰੋਤੇ ਸਾਨੂੰ ਪੁੱਛਦੇ ਨੇ ਕਿ ਸਾਡਾ ਖਤ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ, ਤੁਸੀਂ ਸਾਡਾ ਖਤ ਨਹੀਂ ਸ਼ਾਮਿਲ ਕਰਦੇ। ਸੋ ਗੱਲ ਇਹ ਹੈ ਕਿ ਜਦੋਂ ਵੀ ਸਾਡੇ ਕੋਲ ਖਤ ਪਹੁੰਚਦਾ ਹੈ ਤਾਂ ਅਸੀਂ ਖਤ ਜ਼ਰੂਰ ਸ਼ਾਮਿਲ ਕਰਦੇ ਹਾਂ, ਜੇ ਤੁਹਾਡਾ ਖਤ ਸਾਡੇ ਕੋਲ ਅਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕੀਤਾ, ਇਸ ਦਾ ਮਤਲਬ ਹੈ ਕਿ ਹਜੇ ਸਾਡੇ ਕੋਲ ਨਹੀਂ ਪਹੁੰਚਿਆ, ਦੇਰ ਸਵੇਰ ਪਹੁੰਚ ਜਾਏਗਾ
1: ਜੀ।
0: ਜੱਗਾ ਸਿੰਘ ਰਾਮਾ ਮੰਡੀ ਤੋਂ ਆਏ ਨੇ ਹੁਣ, ਬਲਜੀਤ ਕੌਰ ਤੇ ਨਾਲ ਪੋਤਰੇ ਤਨਵੀਰ, ਗੁਰਵੀਰ ਤੇ ਜਸਨੂਰ ਦੇ ਨਾਲ।
1: ਵਾਹ ਵਾਹ, ਖੁਸ਼ ਆਮਦੀਦ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
0: ਕਹਿੰਦੇ ਆਪ ਜੀ

0: ਮੋਬਾਈਲ ਦੇ ਪ੍ਰੋਗਰਾਮਾਂ ਉੱਤੇ ਦਿਲ ਨਹੀਂ ਜੰਮਦਾ, ਮਨ ਨਹੀਂ ਜੰਮਦਾ, ਜਿਸ ਕਰਕੇ ਟੀਵੀ ਮੋਬਾਈਲ ਦੇ ਪ੍ਰੋਗਰਾਮ ਜ਼ਿਆਦਾ ਸਮੇਂ ਤੱਕ ਯਾਦ ਨਹੀਂ ਰਹਿੰਦੇ ਕਿ ਕਿਹੜੇ ਪ੍ਰੋਗਰਾਮ ਵਿੱਚ ਕੀ ਗਿਆ ਕਿਹਾ ਗਿਆ ਸੀ। ਸ਼ਨੀਵਾਰ ਵਾਲੇ ਦਿਨ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਤਰੀਕੇ ਦੇ ਨਾਲ ਚਿੱਠੀਆਂ ਦੇ ਜਵਾਬ ਦਿੱਤੇ ਗਏ, ਮੇਰੀ ਚਿੱਠੀ ਦਾ ਜਵਾਬ ਵੀ ਦਿੱਤਾ ਗਿਆ, ਮੈਨੂੰ ਵੀ ਬਹੁਤ ਖੁਸ਼ੀ ਹੋਈ। ਇਸੇ ਦਿਨ ਹੀ 12:15 ਵਿਸ਼ਵ ਲੀਵਰ ਦਿਵਸ ਦੇ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ, ਜੋ ਕਿ ਮੈਡਮ ਸੁਖਜੀਤ ਜੀ ਨੇ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਨੇ ਦੱਸੀ, ਸਰੋਤਿਆਂ ਦੇ ਸਾਰੇ ਭਰਮ ਭੁਲੇਖੇ ਮੁਲਾਕਾਤ ਨੂੰ ਸੁਣਨ ਦੇ ਨਾਲ ਦੂਰ ਹੋ ਗਏ। ਅਜਿਹੀਆਂ ਜਾਣਕਾਰੀਆਂ ਸਮੇਂ ਸਮੇਂ 'ਤੇ ਤੁਸੀਂ ਦਿੰਦੇ ਰਹਿੰਦੇ ਹੋ, ਜਿਨ੍ਹਾਂ ਕਰਕੇ ਸਰੋਤੇ ਜਾਗਰਿਤ ਹੋ ਜਾਂਦੇ ਨੇ ਅਤੇ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਲੈਂਦੇ ਨੇ।
1: ਵਾਹ ਵਾਹ, ਖੂਬ ਲਿਖਿਆ ਜੀ, ਬਹੁਤ ਵਧੀਆ ਲਿਖਿਆ ਉਹਨਾਂ ਨੇ
0: ਜੀ। ਅੱਗੇ ਲਿਖਦੇ ਨੇ ਕਿ 23 ਮਾਰਚ ਦਿਨ ਸ਼ਨੀਵਾਰ, ਬੜੀ ਪੁਰਾਣੀ ਚਿੱਠੀ ਹੈ ਸਾਡੇ ਕੋਲ ਪਹੁੰਚੀ, ਦੇਖੋ। ਸ਼ਨੀਵਾਰ ਨੂੰ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਸੁਣਿਆ, ਸੁਣ ਕੇ ਆਨੰਦ ਆ ਗਿਆ। ਬੜੀਆਂ ਚਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਅਤੇ ਜਵਾਬ ਵੀ ਬਹੁਤ ਵਧੀਆ ਦਿੱਤੇ ਗਏ, ਕਿਸੇ ਵੀ ਸਰੋਤੇ ਨੂੰ ਨਾਰਾਜ਼ ਨਹੀਂ ਕੀਤਾ ਗਿਆ। ਸਾਰੇ ਪ੍ਰੋਗਰਾਮ ਮੈਂ ਬੜੇ ਧਿਆਨ ਨਾਲ ਸੁਣਿਆ, ਟਾਈਮ ਦਾ ਪਤਾ ਹੀ ਨਹੀਂ ਲੱਗਿਆ। ਬੇਸ਼ੱਕ ਮੇਰੇ ਖਤ ਦਾ ਜਵਾਬ ਨਹੀਂ ਮਿਲਿਆ, ਪਰ ਮੈਨੂੰ ਚੰਗਾ ਬਹੁਤ ਲੱਗਾ, ਕਿਉਂਕਿ ਹਰ ਇੱਕ ਸਰੋਤੇ ਨੂੰ ਇਹ ਆਸ ਹੁੰਦੀ ਹੈ ਕਿ ਮੇਰੇ ਖਤ ਦਾ ਜਵਾਬ ਆਵੇ। ਇਸ ਉਡੀਕ ਦੇ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਸਾਡੀ ਸੁਰਤੀ, ਸਾਡੀ ਤਾਰ, ਸਾਡੀ ਰੂਹ, ਸਾਡੀ ਆਤਮਾ ਆਪ ਜੀ ਦੇ ਸਟੇਸ਼ਨ ਦੇ ਨਾਲ ਜੁੜ ਜਾਂਦੀ ਹੈ। ਪ੍ਰੋਗਰਾਮ ਸਾਰੇ ਸਲਾਉਣ ਯੋਗ ਹੁੰਦੇ ਨੇ। ਸ਼ਨੀਵਾਰ ਨੂੰ 10 ਵਜੇ ਜਲ ਹੈ ਤਾਂ ਕੱਲ੍ਹ ਹੈ ਦੇ ਵਾਕ ਅਨੁਸਾਰ ਪਾਣੀ ਦੀ ਮਹਾਨਤਾ ਦੇ ਬਾਰੇ ਇੱਕ ਗੱਲਬਾਤ ਸੁਣਾਈ ਗਈ, ਜੋ ਕਿ ਬਹੁਤ ਹੀ ਮਹੱਤਵਪੂਰਨ ਸੀ, ਸਾਰੇ ਸਰੋਤਿਆਂ ਨੂੰ ਫਾਇਦੇਮੰਦ, ਲਾਹੇਵੰਦ ਅਤੇ ਗਿਆਨਵਰਧਕ ਲੱਗੀ ਸੀ।
1: ਮਤਲਬ ਇਹ ਹੈ ਪੂਨਮ ਜੀ ਕਿ ਜੱਗਾ ਸਿੰਘ ਹੋਰਾਂ ਨੇ ਆਪਣੀ ਚਿੱਠੀ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਖਤ ਸੀਗਾ ਨਾ, ਉਹਨਾਂ ਦਾ ਜਵਾਬ ਵੀ ਦੇ ਦਿੱਤਾ ਕਿ ਚਿੱਠੀ ਪਾਈ ਹੈ ਅਤੇ ਉਡੀਕ ਰਹਿੰਦੀ ਹੈ, ਤਾਰ ਜੁੜੀ ਰਹਿੰਦੀ ਹੈ, ਕਿਉਂਕਿ ਉਡੀਕ ਦੇ ਵਿੱਚ ਬੜਾ ਅਸਰ ਹੁੰਦਾ ਹੈ ਨਾ।
0: ਬਿਲਕੁਲ,
1: ਜਿੰਨਾ ਚਿਰ ਉਡੀਕ ਰਹਿੰਦੀ ਹੈ ਬੰਦਾ ਜਿਉਂਦਾ ਜਾਗਦਾ ਸਾਹ ਲੈਂਦਾ ਖੁਦ ਨੂੰ ਮਹਿਸੂਸ ਕਰਦਾ ਹੈ
0: ਜੀ, ਉਡੀਕ ਦੇ ਵਿੱਚ ਉਮੀਦ ਹੈ
1: ਜੀ।
0: ਅੱਗੇ ਲਿਖਦੇ ਨੇ ਕਿ 4:30 ਸ਼੍ਰੀ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਸਰੋਤਿਆਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ, ਕਿਉਂਕਿ ਰੇਡੀਓ ਜ਼ਿਆਦਾਤਰ ਵੱਡੀ ਉਮਰ ਦੇ ਲੋਕ ਵੱਧ ਸੁਣਦੇ ਨੇ। ਮੇਰੇ ਨਿੱਕੇ ਨਿੱਕੇ ਪੋਤਰੇ ਜਦੋਂ ਵੀ ਆਪਣੇ ਨਾਲ ਰੇਡੀਓ 'ਤੇ ਸੁਣਦੇ ਨੇ ਤਾਂ ਉਹਨਾਂ ਨੂੰ ਬੜਾ ਚਾਅ ਚੜ੍ਹ ਜਾਂਦਾ ਹੈ, ਨੱਚਣ ਲੱਗ ਪੈਂਦੇ ਨੇ। ਇਸ ਪ੍ਰੋਗਰਾਮ ਨੂੰ ਤਾਂ ਉਡੀਕਦੇ ਹੀ ਰਹਿੰਦੇ ਨੇ। 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਆਪ ਜੀ ਨੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪ੍ਰਸਾਰਿਤ ਕੀਤਾ ਤਾਂ ਸੁਣ ਕੇ ਬਹੁਤ ਖੁਸ਼ੀ ਹੋਈ, ਮੇਰੀ ਚਿੱਠੀ ਵੀ ਸ਼ਾਮਿਲ ਕੀਤੀ ਗਈ। ਜਿਹੜਾ ਪ੍ਰੋਗਰਾਮ ਵਸਦੇ ਵੇਲੇ ਤੁਸੀਂ ਪੇਸ਼ ਕਰਦੇ ਹੋ, ਉਹ ਵੀ ਇੱਕ ਪਰਿਵਾਰਿਕ ਪ੍ਰੋਗਰਾਮ ਹੁੰਦਾ ਹੈ, ਜੋ ਕਿ ਬੀਬੀਆਂ ਭੈਣਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਸ ਪਿੱਛੋਂ ਫੌਜੀ ਵੀਰਾਂ ਦੀ ਪਸੰਦ ਚੱਲਦੀ ਹੈ, ਉਸ ਨੂੰ ਵੀ ਮੈਂ ਦਿਲ ਲਾ ਕੇ ਸੁਣਦਾ। ਮੇਰੇ ਦੋਨੋਂ ਬੇਟੇ ਹੀ ਫੌਜ ਦੇ ਵਿੱਚ ਨੌਕਰੀ ਕਰਕੇ ਦੇਸ਼ ਦੀ ਸੇਵਾ ਕਰਦੇ ਨੇ ਅਤੇ ਤੁਹਾਡੇ ਗੀਤਾਂ ਦਾ ਆਨੰਦ ਮਾਣਦੇ ਨੇ।
1: ਵਾਹ ਵਾਹ ਵਾਹ, ਬਹੁਤ ਖੁਸ਼ੀ ਹੋਈ ਜੀ ਇਹ ਸੁਣ ਕੇ ਤੁਹਾਡੇ ਪਰਿਵਾਰ ਬਾਰੇ। ਬਾਕੀ ਤੁਹਾਡਾ ਜਿਹੜਾ ਮੋਹ ਹੈ, ਤੁਹਾਡੀ ਜਿਹੜੀ ਅਪਣੱਤ ਹੈ ਇਸ ਪ੍ਰੋਗਰਾਮ ਨੂੰ ਅਕਸਰ ਮਿਲਦੀ ਰਹਿੰਦੀ ਹੈ, ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਔਰ ਉਸ ਬਾਬਤ ਆਪਣੀ ਰਾਏ ਦਾ ਇਜ਼ਹਾਰ ਵੀ ਕਰਦੇ ਹੋ, ਬਹੁਤ ਵਧੀਆ ਲੱਗਦਾ ਜੱਗਾ ਸਿੰਘ ਜੀ। ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਪਿਆਰ, ਇਹ ਦੁਲਾਰ, ਇਹ ਰੀਝ ਕਾਇਮ ਰਹੇਗੀ ਔਰ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ।
0: ਅਗਲੇ ਦੋ ਸਾਡੇ ਨਾਲ ਜੁੜੇ ਨੇ ਜੀ, ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਰਾਮ ਸਿੰਘ ਰੁਪਾਲ
1: ਜੀ,
0: ਪੋਤੀ ਖੁਸ਼ਪ੍ਰੀਤ ਕੌਰ ਰੁਪਾਲ ਅਤੇ ਸਾਰਾ ਪਰਿਵਾਰ, ਸਾਰੇ ਸਟਾਫ ਨੂੰ ਇਹ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਅਤੇ ਨਾਲ ਲਿਖਦੇ ਨੇ ਕਿ ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਬੜੇ ਪਿਆਰ ਨਾਲ ਸੁਣਦੇ ਹਾਂ। ਇੱਕ ਸ਼ਿਕਾਇਤ ਹੈ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਵਿੱਚ ਸਾਡਾ ਜਵਾਬ ਨਹੀਂ ਦਿੱਤਾ ਜਾਂਦਾ। 5 ਸ਼ਨੀਵਾਰ ਤੁਹਾਡੀ ਚਿੱਠੀ ਮਿਲੀ ਵਿੱਚ ਸਾਡੀ ਖਤ ਦਾ ਜਵਾਬ ਨਹੀਂ ਦਿੱਤਾ ਗਿਆ, ਸਾਡੇ ਤੋਂ ਕੀ ਗਲਤੀ ਹੋ ਗਈ? ਜੇਕਰ ਗਲਤੀ ਹੋ ਗਈ ਹੈ ਤਾਂ ਮਾਫ਼ ਕਰ ਦਿਓ ਜੀ, ਕਿ ਆਸਾ ਉਮੀਦ ਹੈ ਕਿ ਸਾਡੇ ਖਤ ਤੁਸੀਂ ਜ਼ਰੂਰ ਸ਼ਾਮਿਲ ਕਰੋਗੇ।
1: ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਜੀ, ਜ਼ਿਲ੍ਹਾ ਹਨੂੰਮਾਨਗੜ੍ਹ ਵਾਲੇ ਇਹਨਾਂ ਸੱਜਣਾਂ ਨੂੰ, ਕਿ ਨਾਮ ਹੈਗੇ ਨੇ ਜੀ ਰਾਮ ਸਿੰਘ ਜੀ ਅਤੇ ਇਹਨਾਂ ਦੀ ਪੋਤੀ ਖੁਸ਼ਪ੍ਰੀਤ ਕੌਰ ਇਹਨਾਂ ਦੇ ਨਾਲ ਹੈ, ਹੈ ਨਾ। ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੇ ਜੀ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਕਿਸੇ ਗੱਲ ਤੋਂ ਨਾਰਾਜ਼ ਹੋਵਾਂਗੇ ਜਾਂ ਗੁੱਸੇ ਹੋਵਾਂਗੇ ਜਾਂ ਕੋਈ ਗਲਤੀ ਹੋ ਗਈ ਹੋਵੇਗੀ? ਸਾਡੇ ਸੁਣਨ ਵਾਲੇ ਜਦੋਂ ਸਾਨੂੰ ਚਿੱਠੀ ਲਿਖਦੇ ਨੇ ਨਾ, ਉਹ ਚਿੱਠੀ ਜਦੋਂ ਸਾਡੇ ਕੋਲ ਪਹੁੰਚਦੀ ਹੈ ਤਾਂ ਜਿਵੇਂ ਜੱਗਾ ਸਿੰਘ ਹੋਰਾਂ ਨੇ ਆਪਣੇ ਖਤ 'ਚ ਲਿਖਿਆ ਨਾ ਕਿ ਉਹਨਾਂ ਦੇ ਪੋਤਰੇ ਜਿਹੜੇ ਨੇ ਉਹ ਮੰਜੇ 'ਤੇ ਚੜ੍ਹ ਕੇ ਨੱਚਣਾ ਸ਼ੁਰੂ ਕਰ ਦਿੰਦੇ ਨੇ, ਜਦੋਂ ਤੁਹਾਡੀ ਚਿੱਠੀ ਸਾਡੇ ਸਟੂਡੀਓ 'ਚ ਪਹੁੰਚਦੀ ਹੈ ਨਾ, ਤਾਂ ਸਾਡਾ ਵੀ ਕੁਝ ਇਹੋ ਜਿਹਾ ਹੀ ਮਨੋਦਸ਼ਾ ਹੁੰਦੀ ਹੈ ਸਾਡੀ। ਦਿਲ ਕਰਦਾ ਹੈ ਸਾਡੇ ਸੁਣਨ ਵਾਲਿਆਂ ਦੇ ਖਤ ਹੱਥ ਵਿੱਚ ਫੜ ਕੇ ਨੱਚੀਏ ਥੋੜ੍ਹੀ ਦੇਰ, ਖੁਸ਼ੀ ਮਨਾਈਏ, ਕਿਉਂਕਿ ਜੋ ਪਿਆਰ ਮੁਹੱਬਤ ਇਹਨਾਂ ਚਿੱਠੀਆਂ ਵਿੱਚ ਝਲਕਦਾ ਨਾ ਜੀ, ਉਹ ਜ਼ਿੰਦਗੀ 'ਚ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ।
0: ਬਿਲਕੁਲ ਸਹੀ।
1: ਸੋ ਇਹ ਹਰਗਿਜ਼ ਨਾ ਸੋਚਿਓ ਕਿ ਸਾਡੇ ਕੋਲ ਤੁਹਾਡੀ ਚਿੱਠੀ ਆਈ ਹੋਵੇ ਅਤੇ ਉਹ ਸ਼ਾਮਿਲ ਨਾ ਕੀਤੀ ਗਈ ਹੋਵੇ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੀ ਚਿੱਠੀ ਸਾਡੇ ਕੋਲ ਨਹੀਂ ਮਿਲੀ। ਵੈਸੇ ਵੀ ਪੂਨਮ ਜੀ, ਇਹਨਾਂ ਨੇ ਜਿਸ ਤਰ੍ਹਾਂ ਵੱਖ ਵੱਖ ਰੰਗ ਬਿਰੰਗੇ ਪੈਨਾਂ ਦੇ ਨਾਲ ਇਹ ਚਿੱਠੀ ਲਿਖੀ ਹੈ, ਤੁਹਾਡੇ ਜ਼ਿਹਨ 'ਚ ਜਾਂ ਮੇਰੇ ਜ਼ਿਹਨ 'ਚ ਇਸ ਤਰ੍ਹਾਂ ਦੀ ਚਿੱਠੀ ਕਦੇ ਲੰਘੀ ਹੋਵੇ? ਮੈਨੂੰ ਯਾਦ ਨਹੀਂ ਆ।
0: ਬਿਲਕੁਲ ਬਿਲਕੁਲ ਜੀ, ਬਾਕੀ ਸਾਨੂੰ ਤੁਹਾਡੀ ਚਿੱਠੀ ਨਹੀਂ ਮਿਲੀ, ਜੇਕਰ ਮਿਲੀ ਹੁੰਦੀ ਤਾਂ ਜ਼ਰੂਰ ਸ਼ਾਮਿਲ ਕਰਦੇ।
1: ਸੋ ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਤੋਂ ਰਾਮ ਸਿੰਘ ਜੀ ਔਰ ਇਹਨਾਂ ਦੀ ਪੋਤੀ ਖੁਸ਼ਪ੍ਰੀਤ ਕੌਰ ਜੀ, ਅਸੀਂ ਹਮੇਸ਼ਾ ਤੁਹਾਡੇ ਖਤ ਨੂੰ ਸੀਨੇ ਦੇ ਨਾਲ ਲਾਵਾਂਗੇ, ਹਿੱਕ ਦੇ ਨਾਲ

0: ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚਿੱਠੀ ਨੂੰ ਲਿਖਣ ਵਾਸਤੇ ਇਹ ਅਸੀਂ ਪਹਿਲਾ ਖਤ ਸਮਝ ਰਹੇ ਹਾਂ ਅਗਲੀਆਂ ਚਿੱਠੀਆਂ ਦੀ ਉਡੀਕ ਰਹੇਗੀ
1: ਅਗਲਾ ਖਤ ਹੈ ਜੀ ਰਾਮਨਾਥ ਅਤਾਪੁਰ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਖਾਨਾ ਚਨਾਰਥਨ
0: ਅੱਛਾ ਜੀ
1: ਤੋਂ ਰਾਮਨਾਥ ਹੁਣੀ ਆਏ ਨੇ
0: ਜੀ
1: ਇਹ ਲਿਖਦੇ ਨੇ ਜੀ ਕਿ ਪੋਤਰਾ ਸੁਖਮਨਜੀਤ ਪੋਤਰੀ ਸਹਿਜਪ੍ਰੀਤ ਕੌਰ
0: ਉਹ ਵੀ ਨਾਲ ਨੇ ਹੈ ਨਾ
1: ਜੀ
0: ਜੀ
1: ਇਹ ਵੀ ਨਾਲ ਨੇ ਕਹਿੰਦੇ ਸਾਰੇ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੇ ਵਧੀਆ ਚੱਲ ਰਹੇ ਨੇ ਕਾਬਲੇ ਤਾਰੀਫ ਨੇ ਸਾਰੇ ਹੀ ਆਰ ਜੇ ਪ੍ਰੋਗਰਾਮ ਵਧੀਆ ਪੇਸ਼ ਕਰਦੇ ਨੇ ਮਿੱਠੀਆਂ ਆਵਾਜ਼ਾਂ ਦੇ ਮਾਲਿਕ ਨੇ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ ਸਵੇਰ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਸੁਣਦੇ ਰਹਿੰਦੇ ਆ ਮੈਡਮ ਪੂਨਮ ਜੀ ਸੁਖਪ੍ਰੀਤ ਜੀ ਪੂਜਾ ਹਾਂਡਾ ਦੀਪਾਲੀ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਬਿਰਿੰਦਰ ਜੀ ਦੀ ਪੇਸ਼ਕਸ਼ ਵੀ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਹੈ ਅਤੇ ਕਹਿੰਦੇ ਕਿ ਸੱਜਰੀ ਸਵੇਰ ਹੈਲੋ ਫਰਮਾਇਸ਼ ਧਮਕ ਜਲੰਧਰ ਪੈਂਦੀ ਰੰਗਲੀ ਧਰਤੀ ਸਾਰੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਅਤੇ ਇਹਨਾਂ ਨੇ ਬਹੁਤ ਦੁਆਵਾਂ ਵੀ ਭੇਜੀਆਂ ਨੇ
0: ਵਾਹ ਰਾਮਨਾਥ ਸਿੰਘ ਅਤਾਪੁਰ ਜੀ ਅਤਾਪੁਰ ਕਲੋਨੀ ਤੋਂ ਤੁਸੀਂ ਇਹ ਖਤ ਲਿਖਿਆ ਹੈ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਪਿਆਰ ਵਾਸਤੇ ਇਸ ਮੁਹੱਬਤ ਵਾਸਤੇ ਬਾਕੀ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਪੂਨਮ ਜੀ ਕਿ ਇਹਨਾਂ
1: ਜੀ
0: ਨੇ ਆਪਣੀ ਚਿੱਠੀ ਦੇ ਵਿੱਚ ਨਾ ਕੁਛ ਜਨਰਲ ਗੱਲਾਂ ਲਿਖੀਆਂ ਨੇ ਕੁਛ ਆਰਜੇ ਸਾਹਿਬਾਨ ਜਾਂ ਪ੍ਰੋਗਰਾਮਾਂ ਬਾਬਤ ਇੱਕ ਜਨਰਲ ਜੀ ਆਪਣੀ ਰਾਏ ਦਾ ਇਜ਼ਹਾਰ ਕੀਤਾ ਹੈ ਬਹੁਤ ਚੰਗਾ ਹੋਏਗਾ ਜੇ ਕੁਛ ਖਾਸ ਪ੍ਰੋਗਰਾਮਾਂ 'ਚ ਤੁਸੀਂ ਕੀ ਸੁਣਿਆ ਉਹ ਸੁਣਨ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ ਕਿਹੜੀ ਚੀਜ਼ ਚੰਗੀ ਨਹੀਂ ਲੱਗੀ ਇਸ ਤਰ੍ਹਾਂ ਨਾਲ ਵੀ ਲਿਖ ਕੇ ਭੇਜੋ ਤਾਂ ਸਾਨੂੰ ਸੱਚਮੁੱਚ ਇਹ ਲੱਗੇਗਾ ਕਿ ਤੁਸੀਂ ਬੜੀ ਨੀਝ ਦੇ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸੁਣਿਆ ਔਰ ਉਸ ਤੋਂ ਬਾਅਦ ਇਹ ਖਤ ਸਾਨੂੰ ਲਿਖਿਆ ਹੈ ਬਹੁਤ
1: ਜੀ
0: ਸ਼ੁਕਰੀਆ ਜੀ ਇਸ ਮਿੱਠੇ ਜਿਹੇ ਪਿਆਰੇ ਜਿਹੇ ਖਤ ਵਾਸਤੇ
1: ਜੀ ਅਸੀਂ ਇਸ ਤੋਂ ਪਹਿਲਾਂ ਖਤ ਸ਼ਾਮਿਲ ਕੀਤਾ ਸੀਗਾ ਰਾਮ ਸਿੰਘ ਰੁਪਾਲ ਹੋਣਾ ਦਾ ਤੇ ਇਹਨਾਂ ਦਾ ਖਤ ਇੱਕ ਹੋਰ ਪਿਆ ਸਾਡੇ ਕੋਲ
0: ਅੱਛਾ ਇਹ ਸਕੈਚ ਪੈਨ ਨਾਲ ਨਹੀਂ ਲਿਖਿਆ
1: ਇਹ
0: ਹੋਇਆ ਇਹਨਾਂ
1: ਲੱਗਦਾ
0: ਨੇ
1: ਕਿ
0: ਹਨਾ
1: ਬਾਅਦ ਵਿੱਚ ਲਿਖਿਆ ਇਹਨਾਂ ਨੇ
0: ਜੀ
1: ਲਓ ਜੀ ਅੱਜ ਦੋ ਖਤ ਸ਼ਾਮਿਲ ਹੋ ਗਏ ਤੁਹਾਡੇ ਪ੍ਰੋਗਰਾਮ ਦੇ ਵਿੱਚ
0: ਬਿਲਕੁਲ ਪਿਛਲਾ ਗਿਲਾ ਖਤਮ ਹੈ ਨਾ
1: ਕਹਿੰਦੇ ਕਿ ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ ਅਸੀਂ ਦੁਆ ਮੰਗਦੇ ਹਾਂ ਕਿ ਇਹ ਜਲੰਧਰ ਸਟੇਸ਼ਨ ਤਰੱਕੀਆਂ ਕਰਦਾ ਰਹੇ ਸਾਡਾ ਸੁਝਾਅ ਹੈ ਕਿ ਚੁਟਕਲਿਆਂ ਦਾ ਵੀ ਕੋਈ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇ
0: ਜੀ
1: ਤਾਂ ਹੋਰ 4 ਚੰਦ ਲੱਗ ਜਾਣਗੇ ਕਹਿੰਦੇ ਕਿ ਸਾਡਾ ਸੁਝਾਅ ਇਹ ਵੀ ਹੈ ਅੱਛਾ ਸਾਡੀ ਸ਼ਿਕਾਇਤ ਹੈ ਕਿ ਸਾਡੇ ਖਤ ਦਾ ਜਵਾਬ ਨਹੀਂ ਮਿਲਦਾ ਇਹਨਾਂ ਨੇ ਫਿਰ ਪੁੱਛਿਆ ਕਿ ਸਾਡੇ ਤੋਂ ਕਿਹੜੀ ਗਲਤੀ ਹੋ ਗਈ
0: ਕੋਈ ਗਲਤੀ ਨਹੀਂ ਹੋਈ ਜੀ ਹੁਣ ਦੇਖੋ ਅੱਜ ਦੇ ਪ੍ਰੋਗਰਾਮ 'ਚ ਤੁਹਾਡੀਆਂ ਦੋ ਦੋ ਚਿੱਠੀਆਂ ਸ਼ਾਮਿਲ ਹੋ ਗਈਆਂ
1: ਜੀ
0: ਇਹਦਾ ਮਤਲਬ ਇਹ ਹੈ ਕਿ ਨਾ ਕਿਸੇ ਕੋਲੋਂ ਕੋਈ ਗਲਤੀ ਹੋਈ ਹੈ ਅਤੇ ਨਾ ਹੀ ਜਾਣ ਬੁੱਝ ਕੇ ਤੁਹਾਡੇ ਖਤਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਤੋਂ ਰੋਕਿਆ ਜਾ ਰਿਹਾ ਬਾਕੀ ਚੁਟਕਲਿਆਂ ਦੇ ਪ੍ਰੋਗਰਾਮ ਦੀ ਗੱਲ ਬਾਤ ਕੀਤੀ ਹੈ ਤਾਂ ਅਸੀਂ ਇਹ ਦੱਸ ਦਈਏ ਜੀ ਕਿ ਸਾਡਾ FM ਰੇਨਬੋ ਚੈਨਲ ਜਿਹੜਾ ਹੈ ਉਹਦੇ 'ਤੇ ਲਾਈਟਰ ਵੇਨ ਯਾਨੀ ਹਲਕੇ ਫੁਲਕੇ ਹਾਸਾ ਮਜ਼ਾਕ ਵਾਲੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਤੁਸੀਂ ਉਸ ਚੈਨਲ ਨੂੰ ਵੀ ਜ਼ਰੂਰ ਸੁਣੋ ਔਰ ਭਰਪੂਰ ਮੁਹੱਬਤ ਤੁਹਾਡੀ ਸਾਨੂੰ ਮਿਲੇਗੀ ਇਸ ਗੱਲ ਦੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਸ ਖਤ ਨੂੰ ਲਿਖਣ ਵਾਸਤੇ
1: ਪਿੰਡ ਮਾਧੋਪੁਰ ਨੇੜੇ ਸਰਹੰਦ ਚੌਕ ਬੱਤੀਆਂ ਵਾਲਾ ਤੋਂ ਬਲਵਿੰਦਰ ਬਿਲਾ ਮਾਧੋਪੁਰ ਆਏ ਨੇ
0: ਇਹ ਬੜੀ ਦੇਰ ਬਾਅਦ ਆਏ ਨੇ ਹਨਾ
1: ਅੱਛਾ ਜੀ
0: ਆਪਾਂ ਮਿਸ ਕਰਨ ਲੱਗ ਪਿਆ ਸੀ
1: ਮੈਂ ਨਹੀਂ ਦੱਸ ਸਕਦੀ ਜੀ ਕਿਉਂਕਿ ਮੈਂ ਖੁਦ ਬੜੀ ਦੇਰ ਬਾਅਦ ਆਈ
0: ਜੀ
1: ਇਹ ਲਿਖਦੇ ਨੇ ਕਿ ਪਰਮਜੀਤ ਜੀ ਨੇ ਕਈ ਚਿੱਠੀਆਂ ਤੇ ਈਮੇਲ ਪੜ੍ਹੀਆਂ 11 ਤਾਰੀਖ ਦੀ ਗੱਲ ਰਹੇ ਨੇ 11 ਅਪ੍ਰੈਲ ਦੀ
0: ਅੱਛਾ ਜੀ
1: ਪਰ ਸਾਡੀ ਹਰ ਵਾਰ ਦੀ ਤਰ੍ਹਾਂ ਗੈਰ ਹਾਜ਼ਰੀ ਹੀ ਲੱਗੀ ਜਦੋਂ ਦੇ ਸੁਖਜੀਤ ਮੈਡਮ ਜੀ ਰਿਟਾਇਰ ਹੋਏ ਨੇ ਉਦੋਂ ਦੀ ਮੇਰੀ ਚਿੱਠੀ ਨਹੀਂ ਪੜ੍ਹੀ ਜਾਂਦੀ
0: ਪੂਨਮ ਜੀ ਦੇਖੋ
1: ਮਤਲਬ ਕਿ ਨਾ ਚਿੱਠੀ ਸੁਖਜੀਤ ਜੀ ਪੜ੍ਹਦੇ ਸੀ ਸਿਰਫ ਉਹ ਇਹ ਕਹਿਣਾ ਚਾਹ ਰਹੇ ਨੇ
0: ਦੇਖੋ ਜੀ ਇਹ ਤੇ ਸਰਾਸਰ ਨਜਾਇਜ਼ ਕਰਤੀ ਇਹਨਾਂ ਨੇ ਸਾਡੇ ਨਾਲ ਹੈ ਨਾ ਮੈਂ ਤੇ ਜਿਉਂ ਹੀ ਤੁਹਾਡੇ ਹੱਥ 'ਚ ਇਹ ਖਤ ਆਇਆ ਤੁਸੀਂ ਨਾਮ ਪੜਿਆ ਤੇ ਮੈਂ ਖੁਦ ਹੀ ਕਿਹਾ ਕਿ ਬੜੇ ਦੇਰ ਬਾਅਦ ਇਹਨਾਂ ਦੀ ਹਾਜ਼ਰੀ ਲੱਗੀ ਹੈ ਇਸ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਬਿੱਲਾ ਮਾਧੋਪੁਰ ਜੀ ਯਕੀਨ ਮੰਨੋ ਤੁਹਾਡੇ ਕੋਈ ਵੀ ਖਤ ਸਾਨੂੰ ਨਹੀਂ ਮਿਲੇ ਹੁਣ ਇਹ ਨਹੀਂ ਹੋ ਸਕਦਾ ਕਿ ਤੁਸੀਂ ਪਤਾ ਗਲਤ ਲਿਖ ਦਿੱਤਾ ਹੋਵੇ ਜਾਂ ਕੀ ਕਾਰਨ ਕਿਉਂਕਿ ਤੁਹਾਡੇ ਅਕਸਰ ਖਤ ਸਾਡੇ ਕੋਲ ਆਉਂਦੇ ਰਹਿੰਦੇ ਨੇ ਆਉਂਦੇ ਰਹਿੰਦੇ ਸਨ ਹੁਣ ਬੜੀ ਦੇਰ ਬਾਅਦ ਤੁਹਾਡੀ ਚਿੱਠੀ ਸਾਨੂੰ ਮਿਲੀ ਹੈ ਜੀ ਔਰ ਜਿਉਂ ਹੀ ਮਿਲੀ ਹੈ ਪ੍ਰੋਗਰਾਮ 'ਚ ਸ਼ਾਮਿਲ ਹੋ ਗਈ ਹੈ ਨਾ
1: ਬਿਲਕੁਲ ਜੀ ਹੋ ਸਕਦਾ ਤੁਹਾਡਾ ਖਤ ਸਾਨੂੰ ਬਾਅਦ ਦੇ ਵਿੱਚ ਮਿਲ ਜਾਏ ਜਿਹੜੇ ਵੀ ਤੁਸੀਂ ਲਿਖੇ ਨੇ ਅੱਗੇ ਲਿਖਦੇ ਨੇ ਕਿ 8/4 ਨੂੰ ਨਾਟਕ ਸੁਣਿਆ ਦੇਸ਼ ਹੋਇਆ ਪ੍ਰਦੇਸ਼ ਬਹੁਤ ਵਧੀਆ ਲੱਗਾ
0: ਵਾਹ
1: ਚਿੱਠੀਆਂ ਮਿੱਠੀਆਂ ਪਹਿਲਾਂ ਵਾਂਗ ਫੋਨ 'ਤੇ ਕਰ ਦਿਓ ਜੀ ਸਰੋਤੇ ਆਪਣੀ ਮਰਜ਼ੀ ਨਾਲ ਗੀਤ ਲਵਾ ਸਕਣ ਬਾਕੀ ਵਿਸਾਖੀ ਦੀਆਂ ਵਧਾਈਆਂ ਹੋਣ ਵੈਸੇ ਸਾਰੇ ਸਰੋਤਿਆਂ ਦੀਆਂ ਅਲੱਗ ਅਲੱਗ ਡਿਮਾਂਡਸ ਹੁੰਦੀਆਂ ਨੇ ਨਾ ਫੋਨ ਇਨ ਪ੍ਰੋਗਰਾਮ ਦੇ ਵਿੱਚ ਕਈ ਲੋਕ ਚਾਹ ਰਹੇ ਨੇ ਕਿ ਚਿੱਠੀਆਂ ਸ਼ਾਮਿਲ ਕੀਤੀਆਂ ਜਾਣ ਅਤੇ ਚਿੱਠੀਆਂ ਦੇ ਪ੍ਰੋਗਰਾਮ ਵਿੱਚ ਚਾਹ ਰਹੇ ਨੇ ਕਿ ਫੋਨ ਸ਼ਾਮਿਲ ਕੀਤਾ ਜਾਵੇ
0: ਜੀ ਇਸੇ ਕਰਕੇ ਮੇਰਾ ਖਿਆਲ ਇਹ ਹੈ ਪੂਨਮ ਜੀ ਕਿ ਜੋ ਤਬਦੀਲੀਆਂ ਕੀਤੀਆਂ ਗਈਆਂ ਨੇ ਉਹ ਬਿਹਤਰੀ ਵਾਸਤੇ ਹੀ ਕੀਤੀਆਂ ਗਈਆਂ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ
1: ਬਿਲਕੁਲ
0: ਹੈ ਨਾ ਜੇ ਤੁਸੀਂ ਫੋਨ ਦੇ ਜ਼ਰੀਏ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸਾਡਾ ਦੂਸਰਾ ਪ੍ਰੋਗਰਾਮ ਹੈ ਬਲਕਿ ਸਾਡੇ ਕਈ ਪ੍ਰੋਗਰਾਮ ਨੇ ਜਿਨ੍ਹਾਂ 'ਚ ਟੈਲੀਫੋਨ ਦੇ ਜ਼ਰੀਏ ਤੁਸੀਂ ਹਾਜ਼ਰੀ ਲਗਵਾ ਸਕਦੇ ਹੋ ਅਗਰ ਚਿੱਠੀਆਂ ਦੇ ਜ਼ਰੀਏ ਇਸ ਪ੍ਰੋਗਰਾਮ 'ਚ ਆਉਣਾ ਚਾਹੁੰਦੇ ਹੋ ਤਾਂ ਚਿੱਠੀਆਂ ਮਿੱਠੀਆਂ ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਚਿੱਠੀਆਂ ਮਿੱਠੀਆਂ ਹੈ
1: ਜੀ ਦੇਖੋ ਖਤ ਤੁਹਾਡਾ ਬੜਾ ਪੁਰਾਣਾ ਹੈ ਇਹ ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਵਿਸਾਖੀ ਦੀਆਂ ਵਧਾਈਆਂ ਭੇਜੀਆਂ ਨੇ
0: ਮਤਲਬ 11/4 ਦਾ ਸ਼ਾਇਦ ਲਿਖਿਆ
1: ਇਸ ਤੋਂ
0: ਹੈ
1: ਪਹਿਲਾਂ ਦਾ ਹਾਂਜੀ ਬਿਲਕੁਲ
0: ਜੀ
1: ਇਹ 11/4 ਦੀ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ
0: ਜੀ
1: ਉਦੋਂ ਹੀ ਬਿਲਕੁਲ ਲਿਖਿਆ ਇਹਨਾਂ ਨੇ
0: ਜੀ
1: ਤੇ ਅੱਗੇ ਲਿਖਦੇ ਨੇ ਕਿ ਸਾਰੇ ਸਰੋਤਿਆਂ ਨੂੰ ਚਿੱਠੀ ਸਾਰੇ ਸਰੋਤਿਆਂ ਦੀਆਂ ਚਿੱਠੀਆਂ ਜ਼ਰੂਰ

0: ਲਈ ਜ਼ਰੂਰ ਸੰਭਾਲ ਕੇ ਰੱਖਦੇ ਹਾਂ।
1: ਲਓ ਜੀ, ਹੁਣ ਵਾਰੀ ਆ ਗਈ ਹੈ ਈਮੇਲਸ ਦੀ
0: ਜੀ,
1: ਤੇ ਹੁਣ ਈਮੇਲ ਸਭ ਤੋਂ ਪਹਿਲਾਂ ਜੋ ਸ਼ਾਮਿਲ ਕਰਨ ਜਾ ਰਹੇ ਹਾਂ ਸੁਭਾਸ਼ ਗੁਦਾਰਾ ਹੁਣਾਂ ਦੀ ਹੈ।
0: ਅੱਛਾ ਜੀ,
1: ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜੀ ਇਹਨਾਂ ਨੇ, ਨਾਲ ਨੇ ਸੁਭਾਸ਼, ਬਿਮਲਾ, ਇੰਦੂ, ਹਿਮਾਂਸ਼ੂ, ਸਰਵਣ ਰਿੰਡਵਾ, ਹਜ਼ਾਰੀ ਲਾਲ ਸ਼ਰਮਾ
0: ਜੀ,
1: ਕਹਿੰਦੇ ਕਿ ਤੁਹਾਡੇ ਜੇਠੀ ਮਿਲੀ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, ਪਿਛਲਾ ਪ੍ਰੋਗਰਾਮ ਵੀ ਸੁਣਿਆ ਜਿਸ ਵਿੱਚ ਮੇਰਾ ਵੀ ਮੇਲ ਸ਼ਾਮਿਲ ਹੋਇਆ। 5 ਤਾਰੀਖ ਨੂੰ ਸ਼ਾਮੀ ਯੁਵਾਣੀ ਦਾ ਸੈਗਮੈਂਟ ਯੰਗਿਸਤਾਨ ਵਿੱਚ ਆਰ ਜੇ ਦੀਕਸ਼ਾ ਅਤੇ ਆਰ ਜੇ ਹਰਲੀਨ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
0: ਜੀ।
1: ਇਸੇ ਦਿਨ ਰਾਤ ਨੂੰ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਵੀਰੇਂਦਰ ਜੀ ਨੇ IPL ਕ੍ਰਿਕਟ ਬਾਰੇ ਵਿਵੇਕ ਮਹਾਜਨ ਅਤੇ ਅੰਜੁਮਨ ਵਸੀ ਨਾਲ ਕੀਤੀ ਗੱਲਬਾਤ ਜੋ ਕੀਤੀ ਸੀ ਬਹੁਤ ਹੀ ਵਧੀਆ ਲੱਗੀ
0: ਜੀ।
1: ਮੇਰੀ ਇੱਕ ਸ਼ਿਕਾਇਤ ਇਸ ਪ੍ਰੋਗਰਾਮ ਨਾਲ ਦੂਰ ਹੋ ਗਈ ਕਿ IPL ਬਾਰੇ ਜਾਣਕਾਰੀ ਦਿੱਤੀ ਜਾਵੇ
0: ਜੀ।
1: 6 ਤਾਰੀਖ ਨੂੰ FM ਰੇਨਬੋ ਜਲੰਧਰ ਤੋਂ 12:30 ਆਰ ਜੇ ਰਿਚਾ ਨੇ ਡਾਕਟਰ ਗੁਰਲੀਨ ਕੌਰ ਨਾਲ ਜੋ ਗੱਲਬਾਤ ਕੀਤੀ ਸੀ ਇਹਨਾਂ ਨੂੰ ਚੰਗੀ ਲੱਗੀ ਹੈ। ਇਸ ਦਿਨ ਸ਼ਾਮੀ ਯੁਵਾਣੀ ਵਿੱਚ ਆਰ ਜੇ ਭੂਮਿਕਾ ਅਤੇ ਆਰ ਜੇ ਨੇਹਾ ਨੇ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਚੰਗੀ ਲੱਗੀ। 7 ਤਾਰੀਖ ਨੂੰ ਪ੍ਰੋਗਰਾਮ ਵਾਸਤੇ ਵਿੜੇ ਵਿੱਚ 12:05 ਡਾਕਟਰ ਬੇਅੰਤ ਸਿੰਘ ਹੱਡੀਆਂ ਦੇ ਮਾਹਰ ਸਨ, ਇਹਨਾਂ ਨੇ ਵਧੀਆ ਜਾਣਕਾਰੀ ਦਿੱਤੀ। ਬਾਕੀ ਦੇ ਪ੍ਰੋਗਰਾਮ ਜਿਵੇਂ ਹੈਲੋ ਫਰਮਾਇਸ਼, ਧਮਕ ਜਲੰਧਰ, ਪੈਂਦੇ ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਸਾਰੇ ਹੀ FM ਰੇਨਬੋ ਸਾਡਾ ਮਨੋਰੰਜਨ ਕਰ ਰਹੇ ਨੇ। ਇੱਕ ਵਾਰ ਫਿਰ ਤੋਂ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦੀ ਸਾਰੇ ਹੀ ਆਕਾਸ਼ਵਾਣੀ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
0: ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕ ਜੀ। ਆਕਾਸ਼ਵਾਣੀ ਨੇ ਬੜੀ ਬੜੇ ਹੀ ਮਾਣ ਦੇ ਨਾਲ ਆਪਣੇ 90 ਸਾਲ ਪੂਰੇ ਕੀਤੇ ਨੇ, ਔਰ ਇਹਦੇ ਵਿੱਚ ਤੁਹਾਡਾ ਭਰਪੂਰ ਪਿਆਰ ਜਿਹੜਾ ਹੈ ਇਹ ਸਾਡਾ ਮੁੱਖ ਸੋਮਾ ਰਿਹਾ ਐਨਰਜੀ ਦਾ
1: ਜੀ,
0: ਔਰ ਇੰਨੀ ਸਾਰੀ ਐਨਰਜੀ ਦੇਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਦੀ ਇਸ ਚਿੱਠੀ ਵਾਸਤੇ ਵੀ ਸੁਭਾਸ਼ ਗੁਦਾਰਾ ਜੀ ਅਤੇ ਇਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਸ਼ੁਕਰੀਆ।
1: ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਤੇ ਮੁਬਾਰਕਾਂ। ਅਗਲੇ ਸਾਥੀ ਨੇ ਵੀ ਭੇਜਿਆ ਨੇ, ਇਹ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਜਿਸ਼ਾਨ ਖਾਨ, ਹਨੂਮਾਨਗੜ੍ਹ ਰਾਜਸਥਾਨ ਤੋਂ
0: ਜੀ।
1: ਕਹਿੰਦੇ ਕਿ ਤੁਹਾਡੇ ਜੇਠੀ ਮਿਲੀ ਪ੍ਰੋਗਰਾਮ ਪੇਸ਼ਕਰਤਾ ਨੂੰ ਨਮਸਕਾਰ। ਇਹ ਪ੍ਰੋਗਰਾਮ ਅਸੀਂ ਹਰ ਰੋਜ਼ ਹਰ ਵਾਰ ਸੁਣਦੇ ਹਾਂ ਅਤੇ 2 ਆਵਾਜ਼ਾਂ 'ਚ ਪ੍ਰੋਗਰਾਮ ਦੇ ਵਿੱਚ 8 ਚੰਦ ਲੱਗ ਜਾਂਦੇ ਨੇ, 4 ਚੰਦ ਨਹੀਂ 8 ਚੰਦ
0: ਜੀ ਜੀ, 4-4 ਹੋ ਗਿਆ ਨਾ ਦੋਨੋਂ ਪਾਸੇ
1: ਜੀ। ਸੋਹਣੀ ਸਵੇਰ ਸਾਡਾ ਮਨਪਸੰਦ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਜਾਣਕਾਰੀ ਦੇ ਨਾਲ ਨਾਲ ਗੀਤ, ਸੰਗੀਤ, ਮਨੋਰੰਜਨ ਬਹੁਤ ਚੰਗਾ ਲੱਗਦਾ ਹੈ। ਪ੍ਰੋਗਰਾਮ ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪੈਂਦੀ ਵਾਸਤੇ ਵਿੜੇ ਚਿੱਠੀਆਂ ਮਿੱਠੀਆਂ, ਤੁਹਾਡੀ ਫਰਮਾਇਸ਼ ਚੰਗੇ ਚੱਲ ਰਹੇ ਨੇ। ਝਾਂਜਰਾਂ ਦੇ ਬੋਰ ਫਰਮਾਇਸ਼ੀ ਹਫ਼ਤੇ ਵਿੱਚ 2 ਦਿਨ ਕਰ ਦਿੱਤਾ ਜਾਵੇ ਤਾਂ ਜ਼ਿਆਦਾ ਸਰੋਤੇ ਇਸ ਵਿੱਚ ਸ਼ਾਮਿਲ ਹੋ ਸਕਦੇ ਨੇ
0: ਜੀ। ਅਸਲ ਵਿੱਚ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਇਸ ਮੁਹੱਬਤ ਵਾਸਤੇ। ਦੂਸਰਾ, ਝਾਂਜਰਾਂ ਦੇ ਬੋਰ ਦੇ ਬਾਰੇ 'ਚ ਇਹਨਾਂ ਨੇ ਕਿਹਾ ਹੈ, ਅਸਲ ਵਿੱਚ ਜਿਹੜਾ ਸਾਡਾ ਵਸਦੇ ਵੇੜੇ ਪ੍ਰੋਗਰਾਮ ਹੈ ਇਹਦੇ 'ਚ ਪੂਰੇ ਹਫ਼ਤੇ 'ਚ ਨਿਯਮਤ ਕੀਤੇ ਗਏ ਨੇ ਵੱਖ ਵੱਖ ਸਿਲਸਿਲੇ ਜਿਹੜੇ ਬਹੁਤ ਜ਼ਰੂਰੀ ਨੇ, ਔਰ ਕਿਉਂਕਿ ਆਕਾਸ਼ਵਾਣੀ ਜਿਹੜਾ ਹੈ ਉਹ ਪਬਲਿਕ ਸਰਵਿਸ ਬ੍ਰੌਡਕਾਸਟਰ ਹੈ, ਸੋ ਉਸ ਇਮੇਜ ਨੂੰ ਨਿਭਾਉਂਦੇ ਹੋਏ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਨੇ, ਇਸ ਕਰਕੇ ਫਿਲਹਾਲ ਸੰਭਵ ਨਹੀਂ ਹੈ। ਹਾਂ, ਫਰਮਾਇਸ਼ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਸਿਲਸਿਲੇ ਨੇ ਜਿਹੜੇ ਚੱਲਦੇ ਰਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੁਸੀਂ ਉਹਨਾਂ ਵਿੱਚ ਵੀ ਹਿੱਸਾ ਲੈ ਸਕਦੇ ਹੋ। ਬਹੁਤ ਸ਼ੁਕਰੀਆ ਰਜ਼ਾਕ ਮੁਹੰਮਦ ਜੀ ਔਰ ਬਾਕੀ ਸਾਰੇ ਸਾਥੀਆਂ ਦਾ ਇਸ ਪ੍ਰੋਗਰਾਮ ਨੂੰ ਚਿੱਠੀ ਲਿਖਣ ਵਾਸਤੇ
1: ਜੀ। ਅਗਲੇ ਖਾਤਾ ਜੋ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਨਾ, ਇਸ ਖਾਤੇ ਦੇ ਵਿੱਚ ਜਵਾਬ ਤੁਹਾਨੂੰ ਨਹੀਂ, ਮੈਨੂੰ ਲੱਗਦਾ ਕਿ ਮੈਨੂੰ ਦੇਣਾ ਪੈਣਾ।
0: ਅੱਛਾ,
1: ਹਾਂਜੀ
0: ਜੀ,
1: ਕਿਉਂਕਿ ਇਹ ਪੁੱਛ ਰਹੇ ਨੇ ਕਿ ਪੂਨਮ ਜੀ ਪਿਛਲੇ ਕਾਫੀ ਸਮੇਂ ਤੋਂ ਕਿਉਂ ਨਹੀਂ ਆ ਰਹੇ
0: ਜੀ।
1: ਇਹ ਸਾਥੀ ਨੇ ਰਾਜੂ ਟੁਟੇਜਾ, ਖੁਸ਼ਦਿਲ, ਉਰਮਿਲਾ ਟੁਟੇਜਾ, ਗੋਵਿੰਦਗੜ੍ਹ ਮਾਜੀ ਵਾਲਾ, ਸ਼ਿਕਰਨਪੁਰ, ਜ਼ਿਲ੍ਹਾ ਸ਼੍ਰੀਗੰਗਾਨਗਰ, ਰਾਜਸਥਾਨ ਤੋਂ।
0: ਮਤਲਬ ਅੱਜ ਉਹ ਦਿਨ ਹੈ ਜਿਸ ਦਿਨ ਪੂਨਮ ਜੀ ਕੋਲੋਂ ਪੂਰੀ ਤਰ੍ਹਾਂ ਨਾਲ ਐਕਸਪਲੇਨੇਸ਼ਨ ਲਈ ਜਾਏਗੀ
1: ਜੀ। ਕਹਿੰਦੇ ਸਾਨੂੰ ਉਮੀਦ ਹੈ ਕਿ ਇਸ ਵਾਰ ਦੇ ਤੁਹਾਡੇ ਚਿੱਠੀ ਮਿਲੀ ਪ੍ਰੋਗਰਾਮ ਵਿੱਚ ਪਰਮਜੀਤ ਜੀ ਦੇ ਨਾਲ ਪੂਨਮ ਜੀ ਜ਼ਰੂਰ ਸਾਂਝ ਨਿਭਾਉਣਗੇ।
0: ਤੁਹਾਡਾ ਜਿਹੜਾ ਯਕੀਨ ਸੀ ਉਹ 100% ਹੀ ਸੱਚਾ ਹੋ ਗਿਆ ਜੀ।
1: ਦੇਖੋ ਜੀ, ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ, ਤੇ ਤੁਸੀਂ ਇੰਨੀ ਸ਼ਿੱਦਤ ਨਾਲ ਯਾਦ ਕੀਤਾ ਕਿ ਅਸੀਂ ਹੁਣ ਪ੍ਰੋਗਰਾਮ 'ਚ ਸ਼ਾਮਿਲ ਰੈਗੂਲਰ ਹੋ ਹੀ ਰਹੇ ਹਾਂ ਤੇ ਹੋਇਆ ਕਰਾਂਗੇ ਵੀ।
0: ਬਾਕੀ ਇੱਕ ਗੱਲ ਹੋਰ ਦੱਸਦਾਂ ਕਿ ਪੂਨਮ ਜੀ ਜਿਹੜੇ ਨੇ ਨਾ, ਇਹ ਟੁਟੇਜਾ ਜੀ ਤੁਹਾਡੀ ਚਿੱਠੀ ਨੂੰ ਪ੍ਰਿੰਟ ਹੋਣ ਤੋਂ ਪਹਿਲਾਂ ਤੈਅ ਹੋ ਚੁੱਕਾ ਸੀ ਕਿ ਅੱਜ ਪੂਨਮ ਜੀ ਹੋਣਗੇ ਪ੍ਰੋਗਰਾਮ ਦੇ ਵਿੱਚ ਜੀ
1: ਜੀ। ਸ਼ੁਕਰੀਆ ਜੀ ਯਾਦ ਕਰਨ ਦੇ ਲਈ। ਬਾਕੀ ਕਈ ਵਾਰੀ ਕੁਝ ਰੁਝੇਵੇਂ ਇਹੋ ਜਿਹੇ ਹੋ ਜਾਂਦੇ ਨੇ ਕਿ ਅਸੀਂ ਤੁਹਾਨੂੰ ਨਹੀਂ ਮਿਲ ਪਾਉਂਦੇ, ਪਰ ਫਿਰ ਵਾਪਸ ਮੁੜ ਆਉਂਦੇ ਹਾਂ ਤੁਹਾਡੇ ਕੋਲ
0: ਜੀ।
1: ਅੱਗੇ ਲਿਖਦੇ ਨੇ ਕਿ ਕਈ ਵਾਰੀ ਇੰਝ ਹੁੰਦਾ ਹੈ ਕਿ ਦੋਹਾਂ ਤੋਂ ਬਿਨਾਂ, ਦੋ ਐਂਕਰਸ ਤੋਂ ਬਿਨਾਂ ਪ੍ਰੋਗਰਾਮ ਸੁਣਨ ਦੇ ਵਿੱਚ ਓਨਾ ਆਨੰਦ ਨਹੀਂ ਆਉਂਦਾ। ਇੰਝ ਕਰਿਆ ਕਰੋ ਕਿ ਜਦੋਂ ਕੋਈ ਇੱਕ ਐਂਕਰ ਸ਼ਾਮਿਲ ਨਹੀਂ ਹੁੰਦਾ ਤਾਂ ਉਸਦੀ ਜਗ੍ਹਾ ਦੂਸਰੇ ਨੂੰ ਲੈ ਲਿਆ ਕਰੋ। ਕਹਿੰਦੇ ਕਿ ਵੀਰੇਂਦਰ ਜੀ ਨੂੰ ਵੀ ਲੈ ਕੇ ਆਇਆ ਕਰੋ। ਤੇ ਇੱਕ ਸ਼ਿਕਾਇਤ ਹੈ ਪਰਮਜੀਤ ਜੀ ਕਿ ਪਿਛਲੇ 3-4 ਹਫ਼ਤੇ ਤੋਂ ਸਭ ਦੀ ਪਸੰਦ ਪ੍ਰੋਗਰਾਮ ਪੇਸ਼ ਨਹੀਂ ਹੋ ਰਿਹਾ। ਨਾਟਕ ਦੀ ਵਜ੍ਹਾ ਕਰਕੇ ਸਾਡਾ ਸੁਝਾਅ ਹੈ ਕਿ ਸਭ ਦੀ ਪਸੰਦ ਪ੍ਰੋਗਰਾਮ ਨੂੰ ਪਹਿਲੇ ਵਾਲੇ ਦਿਨ ਬੁੱਧਵਾਰ ਨੂੰ ਕਰ ਦਿਓ
0: ਜੀ।
1: ਤੇ ਇੱਕ ਹੋਰ ਸੁਝਾਅ ਹੈ ਕਿ ਤੁਹਾਡੀ ਫਰਮਾਇਸ਼ ਰਾਤ 10:30 ਵਜੇ ਪ੍ਰੋਗਰਾਮ ਨੂੰ ਹਫ਼ਤੇ ਵਿੱਚ 3 ਵਾਰ ਕਰ ਦਿਓ। ਬੁੱਧਵਾਰ ਤਾਂ ਹੈ ਹੀ, ਐਤਵਾਰ ਇੱਕ ਵੀ ਕਰ ਦਿਓ। ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਹਫ਼ਤੇ ਵਿੱਚ ਰਾਤ ਨੂੰ ਘੱਟ ਤੋਂ ਘੱਟ 3 ਵਾਰ ਤੁਹਾਡੀ ਫਰਮਾਇਸ਼ ਹੋਣੀ ਚਾਹੀਦੀ ਹੈ। ਬਾਕੀ ਆਖਿਰ ਦੇ ਵਿੱਚ ਇਹ ਕਈ ਪ੍ਰੋਗਰਾਮਾਂ ਦਾ ਜ਼ਿਕਰ ਕਰ

0: ਜਿਹਨਾਂ ਨੂੰ ਪਸੰਦ ਆਈ ਨੇ।
1: ਸਭ ਤੋਂ ਪਹਿਲਾਂ ਤਾਂ ਪਸੰਦ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਾਸਤੇ ਸ਼ੁਕਰੀਆ। ਜਿਹੜੀ ਤੁਸੀਂ ਬੁੱਧਵਾਰ ਦੀ ਫਰਮਾਇਸ਼ ਦਾ ਜ਼ਿਕਰ ਕੀਤਾ ਹੈ ਹਫ਼ਤੇ 'ਚ ਜ਼ਿਆਦਾ ਦਿਨ ਕਰਨ ਵਾਸਤੇ, ਉਹ ਫਿਲਹਾਲ ਸੰਭਵ ਨਹੀਂ ਹੈ, ਉਹਦੇ ਵਾਸਤੇ ਮਾਫ਼ੀ ਚਾਹਾਂਗੇ। ਔਰ ਜਿਹੜੀ ਖਾਸ ਕਰਕੇ ਗੱਲ ਤੁਸੀਂ ਲਿਖੀ ਹੈ ਨਾ ਜੀ, ਕਿ ਅਗਰ ਇੱਕ ਸਾਥੀ ਛੁੱਟੀ 'ਤੇ ਆ ਤਾਂ ਉਹਦੀ ਜਗ੍ਹਾ ਕਿਸੇ ਹੋਰ ਨੂੰ ਲੈ ਆਇਆ ਕਰੋ, ਇਹ ਖਾਸ ਕਰਕੇ ਇਸ਼ਾਰਾ ਮੇਰੇ ਵੱਲ ਆ, ਕਿਉਂਕਿ ਮੈਂ ਸਮਝ ਰਿਹਾ ਸੀ ਕਿ ਪੂਨਮ ਜੀ ਦੀ ਗੈਰ ਮੌਜੂਦਗੀ ਜਿਹੜੀ ਆ ਉਹਦਾ ਅਹਿਸਾਸ ਨਹੀਂ ਹੋਣ ਦਿਆਂਗਾ, ਪਰ ਪੂਨਮ ਜੀ ਦੇਖ ਲਓ ਲੋਕ ਤੁਹਾਨੂੰ ਮਿਸ ਕਰਦੇ ਨੇ ਸੁਣਨ ਵਾਲੇ, ਹੈ ਨਾ। ਸੋ ਇਸ ਕਰਕੇ ਮਾਫ਼ੀ ਚਾਹੁੰਦੇ ਹਾਂ ਜੀ, ਅਗਲੀ ਵਾਰ ਕੋਸ਼ਿਸ਼ ਕਰਾਂਗੇ ਜੀ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਆ ਉਹ ਦੂਰ ਕੀਤੀ ਜਾ ਸਕੇ।
0: ਸ਼ੁਕਰੀਆ ਜੀ ਖਤ ਲਿਖਣ ਦੇ ਲਈ। ਅਗਲਾ ਈਮੇਲ ਜੋ ਪ੍ਰੋਗਰਾਮ ਦਾ ਆਖਰੀ ਈਮੇਲ ਵੀ ਹੈ ਅੱਜ, ਇਹ ਹੈ ਜੀ ਰਮਨ ਵਰਮਾ ਦਾ
1: ਜੀ।
0: ਇਹ ਲਿਖਦੇ ਨੇ ਦਿਵਿਆਸ਼ ਵਰਮਾ, ਰਮਨ ਵਰਮਾ, ਅਮਨ ਵਰਮਾ, ਇਹ ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂੰਮਾਨ ਫਾਜ਼ਿਲਕਾ ਤੋਂ ਲਿਖਦੇ ਨੇ।
1: ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ
0: ਜੀ। ਕਹਿੰਦੇ ਕਿ ਗੁਰੂ ਅਮਰਦਾਸ ਜੀ ਦੇ ਪ੍ਰਸੰਗ ਸੁਣੇ, ਇਸ ਲਈ ਆਕਾਸ਼ਵਾਣੀ ਜਲੰਧਰ ਦਾ ਦਿਲੋਂ ਧੰਨਵਾਦ ਜੀ ਪ੍ਰਸੰਗ ਸੁਣਾਉਣ ਦੇ ਲਈ। ਇੰਟਰਨੈਸ਼ਨਲ ਮਜ਼ਦੂਰ ਦਿਵਸ 'ਤੇ ਨੇਹਾ ਸ਼ਰਮਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ। ਸਬਰੰਗ ਪ੍ਰੋਗਰਾਮ ਵਿੱਚ ਕਲਾਮ ਸੁਣੇ, ਬਹੁਤ ਵਧੀਆ ਲੱਗਾ। ਰੂਬਰੂ ਪ੍ਰੋਗਰਾਮ ਵਿੱਚ ਪੰਜਾਬੀ ਰੰਗਮੰਚ ਨਰਿੰਦਰ ਸਾਗੀ ਦੀ ਇੰਟਰਵਿਊ ਸੁਣੀ। ਨਾਟਕ ਹੋਇਆ ਦੇਸ ਪਰਾਇਆ ਸੁਣਿਆ ਅਤੇ ਦਿਲ ਨੂੰ ਛੂ ਗਿਆ, ਸੱਚਮੁੱਚ ਅੱਖਾਂ ਨਮ ਹੋ ਗਈਆਂ ਨਾਟਕ ਨੂੰ ਸੁਣ ਕੇ। ਦਿਲੋਂ ਤਾਰੀਫ ਅਤੇ ਦਿਲੋਂ ਦੁਆਵਾਂ ਜੀ ਸਾਰੇ ਹੀ ਪਾਤਰਾਂ ਨੂੰ। ਸਾਂਝ ਪ੍ਰੋਗਰਾਮ ਵਿੱਚ ਬਾਲ ਵਿਆਹ ਅਤੇ ਕਾਨੂੰਨ ਬਾਰੇ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ ਮੈਡਮ ਨਿਰਮਲ ਰੰਧਾਵਾ ਵੱਲੋਂ, ਵਧੀਆ ਜਾਣਕਾਰੀ ਸੀ। ਦਿਹਾਤੀ ਪ੍ਰੋਗਰਾਮ ਵਿੱਚ ਡਾਕਟਰ ਮੈਡਮ ਹਰਪ੍ਰੀਤ ਕੌਰ ਦਾਲਾਂ ਦੀ ਕਾਸ਼ਤ ਬਾਰੇ ਵਧੀਆ ਜਾਣਕਾਰੀ ਦੇ ਕੇ ਗਏ, ਧੰਨਵਾਦ। ਵੀਰਵਾਰ ਨੂੰ 12:05 'ਤੇ ਡਾਕਟਰ ਬੇਅੰਤ ਸਿੰਘ ਹੱਡੀਆਂ ਦੇ ਸਪੈਸ਼ਲਿਸਟ ਗੋਡੇ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦੇ ਕੇ ਗਏ, ਬਹੁਤ ਹੀ ਵਡਮੁੱਲੀ ਜਾਣਕਾਰੀ ਮਿਲੀ। ਆਕਾਸ਼ਵਾਣੀ ਦਾ ਤਹਿ ਦਿਲੋਂ ਧੰਨਵਾਦ। ਜੀਤ ਲਾਲ ਲਹਿਰੀ ਦੀ ਆਵਾਜ਼ ਵਿੱਚ ਮਾਤਾ ਦੀਆਂ ਭੇਟਾਂ ਸੁਣੀਆਂ, ਚੰਗੀਆਂ ਲੱਗੀਆਂ। ਸਾਡੀ ਮਾਤਾ ਜੀ ਕ੍ਰਿਸ਼ਨਾ ਰਾਣੀ ਵਰਮਾ ਵੱਲੋਂ ਕਹਿੰਦੇ ਕਿ ਆਕਾਸ਼ਵਾਣੀ ਜਲੰਧਰ ਦਾ ਦਿਲੋਂ ਧੰਨਵਾਦ ਹੈ ਭੇਟਾਂ ਸੁਣਾਉਣ ਦੇ ਲਈ। ਅਤੇ 90 ਸਾਲ ਆਕਾਸ਼ਵਾਣੀ ਤਹਿਤ ਗੱਲਬਾਤ ਸੁਣੀ ਡਾਕਟਰ ਲਖਵਿੰਦਰ ਸਿੰਘ ਜੌਲ ਹੁਣਾਂ ਦੀ, ਬਹੁਤ ਹੀ ਆਨੰਦ ਆ ਗਿਆ ਇਸ ਖਾਸ ਇੰਟਰਵਿਊ ਨੂੰ ਸੁਣ ਕੇ। ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਹਰਦੇਵ ਸਿੰਘ ਲਾਲਾਬਾਈ ਦੀ ਆਵਾਜ਼ ਵਿੱਚ ਪ੍ਰਸੰਗ ਸੁਣੇ ਐਤਵਾਰ ਨੂੰ, ਬਹੁਤ ਵਧੀਆ ਲੱਗੇ। ਅਤੇ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਮਨ ਨੂੰ ਬਹੁਤ ਸਕੂਨ ਦਿੰਦਾ ਹੈ, ਇਸ ਦੇ ਲਈ ਵੀ ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਕਹਿੰਦੇ ਕਿ ਬੇਨਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸਾਡੀ ਬੜੇ ਚਿਰ ਤੋਂ ਨਿਮਰਤਾ ਸਾਹਿਬ ਬੇਨਤੀ ਨੂੰ ਸਵੀਕਾਰ ਕਰੋ, ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ 100.8 ਫਾਜ਼ਿਲਕਾ ਰੇਡੀਓ ਤੋਂ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿਓ।
1: ਸਭ ਤੋਂ ਪਹਿਲਾਂ ਤਾਂ ਰਮਨ ਵਰਮਾ ਜੀ ਔਰ ਇਹਨਾਂ ਦੇ ਬਾਕੀ ਸਾਰੇ ਸਾਥੀਆਂ ਦਾ, ਅਮਨ ਵਰਮਾ ਜੀ ਦਾ, ਦਿਵਿਆਂਸ਼ ਵਰਮਾ ਜੀ ਦਾ, ਡਾਕਟਰ ਮਦਨ ਲਾਲ ਵਰਮਾ ਜੀ ਦਾ ਔਰ ਸਮੂਹ ਵਰਮਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੇ ਪ੍ਰੋਗਰਾਮ ਇਹਨਾਂ ਨੇ ਸੁਣੇ ਔਰ ਉਸ ਬਾਬਤ ਆਪਣੀ ਰਾਏ ਦਾ ਇਜ਼ਹਾਰ ਵੀ ਕੀਤਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈ 100.8 ਫਾਜ਼ਿਲਕਾ ਤੋਂ ਪ੍ਰਸਾਰਿਤ ਕਰਨ ਬਾਰੇ ਕੋਸ਼ਿਸ਼ਾਂ ਜਾਰੀ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਇਹਨਾਂ ਕੋਸ਼ਿਸ਼ਾਂ ਦੇ ਸਾਰਥਕ ਨਤੀਜੇ ਨਿਕਲਣਗੇ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ, ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਜਲਦੀ ਹੀ ਕੋਈ ਨਾ ਕੋਈ ਖਬਰ ਜ਼ਰੂਰ ਮਿਲੇਗੀ।
0: ਸੋ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਖੱਤ ਲਿਖਿਆ, ਈਮੇਲ ਭੇਜੇ, ਅਤੇ ਉਮੀਦ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਖੱਤ ਭੇਜਦੇ ਰਹੋਗੇ।
1: ਅਤੇ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਦੋਸਤਾਂ ਕੋਲੋਂ ਇਜਾਜ਼ਤ ਲਈਏ, ਪ੍ਰੋਗਰਾਮ ਦਾ ਪਤਾ ਦੱਸ ਦਈਏ ਜੀ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001
0: ਜੀ। ਅਤੇ ਈਮੇਲ ਦਾ ਪਤਾ ਹੈ ਜੀ tcmjalandhar@gmail.com। ਅਤੇ ਹੁਣ ਲਈਏ ਜੀ ਆਪਣੇ ਸਰੋਤਿਆਂ ਤੋਂ ਇਜਾਜ਼ਤ।
1: ਨਮਸਕਾਰ।
2: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਜਿਸ ਦੇ ਵਿੱਚ ਸ਼ਰੋਤਿਆਂ ਨੇ ਆਪਣੀਆਂ ਚਿੱਠੀਆਂ ਦਾ ਜਵਾਬ ਲਿਆ। ਆਓ ਹੁਣ ਸੁਣਦੇ ਹਾਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹੈ ਅਲਕਾ ਯਾਗਨਿਕ ਕੁਮਾਰ ਸਾਨੂੰ ਅਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਦਿਲ ਕਾ ਰਿਸ਼ਤਾ

0: ਦੋਸਤੋ ਇਸ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਦੋਸਤਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੀ, ਅਤੇ ਅੱਜ ਦੇ ਪਹਿਲੇ ਦੋਸਤ ਹੈਲੋ
1: ਹੈਲੋ ਅਮਿਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਅਤੇ ਗੀਤ ਕਿਹੜਾ ਸੁਣਨਾ ਜਨਾਬ?
1: ਅਮਰਤ ਮਾਨ ਦਾ ਸੁਣਾ ਦਿਓ ਜੀ, ਸ਼ੁਕਰਾਨਾ।
0: ਫੋਨ ਕਰਨ ਲਈ ਸ਼ੁਕਰੀਆ ਜੀ।

0: ਨਮਸਕਾਰ ਜੀ।
1: ਨਮਸਕਾਰ ਜਨਾਬ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ
0: ਕਿੱਥੋਂ? ਮੈਂ ਰਣਜੀਤ ਸਿੰਘ ਬਾਂਗੜ ਗਾਉਂ ਜਗੂੜੀ ਜ਼ਿਲ੍ਹਾ ਯਮੁਨਾਨਗਰ ਸੇ ਹਰਿਆਣੇ ਸੇ ਜੀ।
1: ਹੋਰ ਸੁਣਾਈਏ ਜੀ, ਕਿਆ ਹਾਲ ਚਾਲ ਹੈ ਆਪਕੇ ਔਰ ਹਰਿਆਣਾ?
0: ਠੀਕ ਹੈ ਜੀ, ਠੀਕ ਹੈ ਜੀ। ਆਪਕੇ ਕੈਸੇ ਹੈਂ ਸਰ ਜੀ?
1: ਗੀਤ ਕੀ ਫਰਮਾਇਸ਼ ਬਤਾ ਦੀਜੀਏ, ਕੌਣ ਸਾ ਗੀਤ ਪਲੇ ਕਰੇ ਆਪਕੇ?
0: ਇਹ ਗੁਰਦਾਸ ਮਾਨ ਕਾ ਲਾਈ ਦੇ ਜੀ, ਮੈਂ ਆਪਕੇ ਪ੍ਰੋਗਰਾਮ ਬਹੁਤ ਸੁਣਤਾ ਹੂੰ ਜਲੰਧਰ ਕੇ ਜੀ।
1: ਧੰਨਵਾਦ ਜੀ, ਇਸੀ ਤਰ੍ਹਾਂ ਸੇ ਪ੍ਰੋਗਰਾਮ ਮੇਂ ਸ਼ਾਮਿਲ ਹੋਤੇ ਰਹੇ ਕੀਜੀਏ, ਆਪਣੀ ਫਰਮਾਇਸ਼ ਲੇਕਰ ਕੁਝ ਸੁਨੇਹਾ ਵੀ ਸ਼ਾਮਿਲ ਕਰਦੇ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ, ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਤੇ ਇਹਨਾਂ ਦਾ ਪੂਰਾ ਚੁੱਗ ਪਰਿਵਾਰ। ਸਹਾਰਨਪੁਰ ਤੋਂ ਸੁਰੇਸ਼ ਨਾਰੰਗ ਤੇ ਆਸ਼ਾ ਨਾਰੰਗ, ਮਿਲੀ ਜੁਲੀ ਫਰਮਾਇਸ਼ ਗੁਰਦਾਸ ਮਾਨ ਦੇ ਗਾਏ ਗੀਤ ਦੀ।

ਪਾਈਆਂ ਲਹੂ ਵਿੱਚ ਜੋਸ਼ ਆਇਆ ਮਾੜਾ ਵੇਖ ਕੇ ਡਾਂਗ ਡਰਾਉਣ ਲੱਗਾ ਟਲਦੀ ਗਈ ਜਵਾਨੀ ਦੀ ਉਮਰ ਜਿਉਂ ਜਿਉਂ ਬੀਤੇ ਵੇਲੇ ਨੂੰ ਫੇਰ ਪਛਤਾਉਣ ਲੱਗਾ।

ਸੁਮਰੇ ਲੋਕੋ, ਮੋੜ ਸਕੋ ਤਾਂ ਮੋੜੋ ਇਸ ਨੂੰ, ਰੋਕ ਸਕੋ ਤਾਂ ਰੋਕੋ। ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ, ਮਰ ਜਾਣੇ ਮਾਨਾ ਇਹ ਭੈੜੀ ਕਰਦੀ ਕੰਮ ਅਵੱਲੇ, ਮਰ ਜਾਣੇ ਮਾਨਾ ਇਹ ਭੈੜੀ ਕਰਦੀ ਕੰਮ ਅਵੱਲੇ। ਘੋੜੇ ਦੀ ਸਵਾਰੀ ਕਰ ਪੈਰਾਂ 'ਚ ਰਕਾਬ ਨੀ, ਘੋੜੇ ਦੀ ਸਵਾਰੀ ਕਰ ਪੈਰਾਂ 'ਚ ਰਕਾਬ ਨੀ, ਨੀ ਮਾਂ ਨੀ ਜਵਾਨੀਏ।

ਦਾ ਪੂਰਾ ਪਰਿਵਾਰ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹੰਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ, ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ।

0: हेलो अश्विनी सर जी नमस्कार।
1: तरमा सागर जी नमस्कार जी।
0: बहुत बहुत धन्यवाद सर जी ਤੁਹਾਡਾ ਤੇ ਸੁਜੀਤ ਬੰਦਰ ਜੀ ਦਾ ਗੀਤ ਸੁਣਾ ਰਹੇ ਹਾਂ।
1: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ। ਪੇਕੇ ਹੁੰਦੇ ਮਾਵਾਂ ਨਾਲ ਸੁਨੇਹਾ ਵੀ ਸ਼ਾਮਿਲ ਕਰਦੇ ਹਾਂ ਜੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਅਤੇ ਬੇਬੀ ਕੈਰਵੀ, ਕਰਨਵੀਰ ਹਾਊਸ ਬਾ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ। ਗੀਤ ਪੇਕੇ ਹੁੰਦੇ ਮਾਵਾਂ ਨਾਲ।

0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਹੈਲੋ,
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ?
1: ਗਿਆਨ ਸਿੰਘ ਖੇਡਾ, ਪਿੰਡ ਲੋਹਗੜ੍ਹ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ।
0: ਅਤੇ ਗੀਤ ਦੀ ਫਰਮਾਇਸ਼?
1: ਫਰਮਾਇਸ਼ ਨਰਿੰਦਰ ਵਿਵਾਦ ਮਿੱਤਰਾਂ ਦੀ ਖੰਗ ਵਿੱਚ ਖੰਗ ਬੰਨੀਏ।
0: ਫੋਨ ਕਰਨ ਲਈ ਸ਼ੁਕਰੀਆ ਜੀ,
1: ਧੰਨਵਾਦ।

0: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ।
0: ਕਿਆ ਬਾਤ ਹੈ ਜੀ, ਸਬਜ਼ੀ ਦਾ ਕੰਮ ਕਰਦੇ ਜੀ?
1: ਹੈ ਜੀ,
0: ਸਬਜ਼ੀ ਦਾ ਕੰਮ ਕਰਦੇ ਨਾ ਤੁਸੀਂ?
1: ਖੇਤੀਬਾੜੀ ਕਰਦੇ ਹਾਂ ਜੀ।
0: ਖੇਤੀਬਾੜੀ ਜੀ, ਤੇ ਕੀ ਬੀਜਿਆ ਜੀ?
1: ਮੈਂ ਹੁਣ ਤਾਂ ਪਨੀਰ ਹੀ ਪਾਉਣ ਰਹੀ ਧਾਨ ਦੀ।
0: ਓਕੇ,
1: ਹਾਂਜੀ,
0: ਤੇ ਬਿਜਾਈ ਸ਼ੁਰੂ ਹੋ ਗਈ ਜੀ?
1: ਮੇਰੀ ਤਿਆਰੀ ਆ ਜੀ।
0: ਓਕੇ,
1: ਹਾਂਜੀ,
0: ਤੇ ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਪਲੇ ਕਰੀਏ ਜੀ?
1: ਅੱਛਾ, ਮਦਰ ਡੇ ਦੀ ਮੁਬਾਰਕਾਂ ਜੀ। ਮਦਰ ਡੇ ਦੀ,
0: ਮਦਰ ਡੇ ਦੀਆਂ ਸਾਰੇ ਦੋਸਤਾਂ ਨੂੰ ਮੁਬਾਰਕਾਂ ਦੇਤੀਆਂ ਜੀ, ਤੇ ਤੁਸੀਂ ਫਰਮਾਇਸ਼ ਦੱਸ ਦਿਓ ਜੀ।
1: ਗੁਰਦਾਸ ਮਾਨ ਦਾ ਜਿਹੜਾ ਮਰਜ਼ੀ ਲੱਗ।
0: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਤੇ ਕੁਲਦੀਪ ਗਾਂਧੀ, ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਤੇ ਜਗਸੀਰ ਸਿੰਘ, ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਹੀ ਰਾਜ ਮਿਸਤਰੀ, ਮਾਰੂਆਨਾ ਬੋਦਲਾ ਤੋਂ ਸੁਰਿੰਦਰ ਕੌਰ, ਬਲਵਿੰਦਰ ਕੌਰ, ਰੀਨਾ ਬਾਈ, ਗੁਰਮੀਤ ਸਿੰਘ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ ਅਤੇ ਲਵਲੀ ਸ਼ਰਮਾ, ਇਹਨਾਂ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

0: ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ। ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੌੜ ਤੋਂ ਜੀ।
0: ਤੇ ਗੀਤ ਕਿਹੜਾ ਸੁਣਾਈਏ ਜੀ?
1: ਗੁਰਦਾਸ ਮਾਨ, ਕੀ ਬਣ ਦੁਨੀਆ ਦਾ ਜੀ।
0: ਜ਼ਰੂਰ ਸੁਣਾਵਾਂਗੇ ਜੀ। ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ ਜੀ।

0: ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ ਜੀ।
0: ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ। ਗੀਤ ਦੇ ਬੋਲ ਵੀ ਦੱਸ ਦਿਓ ਜੀ। ਗੋਰੀਆਂ ਗੁਲਾਬ ਦੀਆਂ ਗੱਲਾਂ ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ। ਪਿੰਡ ਕੁੜਿਆਣਾ ਪੰਜਾਬ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ ਤੇ ਇਹਨਾਂ ਦਾ ਪੋਤਾ ਗੁਰਸ਼ਬਦ ਸਿੰਘ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ ਤੇ ਵੰਸ਼ ਬੱਤਾ। ਗੀਤ ਦੀ ਫਰਮਾਇਸ਼ ਹੰਸਰਾਜ ਹੰਸ ਦੇ ਗਾਏ ਇਸ ਗੀਤ ਦੀ।
2: ਸੋਹਣੀ ਕੁੜੀ

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ

ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ iTunes ਦੋਵੇਂ ਪਲੇਟਫਾਰਮ ਤੇ ਉਪਲਬਧ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਦਦੁਆ ਨਾ ਦੇ, ਸਾਰੇ ਕਿਤੇ ਤੇਰੇ ਵਰਗੇ ਹੋ ਗਏ।

ਮ੍ਰਿਤੀ ਦਾ ਹਿੱਸਾ ਬਣਾਇਆ ਜਾਂਦਾ ਹੈ। ਕੇਵਲ ਸਿਧਾਂਤਕ ਪਰਪੱਕਤਾ ਵਜੋਂ ਹੀ ਨਹੀਂ, ਸਗੋਂ ਗੁਰੂ ਜੀ ਵੱਲੋਂ ਸਰਬੱਤ ਦਾ ਭਲਾ ਮੰਗਣ ਦੀ ਇਸ ਸੰਵੇਦਨਸ਼ੀਲ ਅਰਜ਼ੋਈ ਨੇ ਰੱਬੀ ਪ੍ਰੇਮੀਆਂ ਦਾ ਤਾਂ ਧੋਰਨ ਦਰੋਂ ਮਨ ਮੋਹ ਲਿਆ। ਨਿਰਮਲ ਰੱਬੀ ਭਾਉ ਦਾ ਇਹ ਰੂਹਾਨੀ ਸੰਦੇਸ਼ ਅਤੇ ਨਿਰਭਉ ਅਤੇ ਨਿਰਵੈਰ ਸਮਾਜ ਸਿਰਜਣ ਦਾ ਇਹ ਸੰਕਲਪ ਸਰਬਸਾਂਝੇ ਮਾਨਵੀ ਧਰਾਤਲ ਦੀ ਮੁੱਢਲੀ ਤਲਾਸ਼ ਕਿਹਾ ਜਾ ਸਕਦਾ ਹੈ। ਤੀਜੇ ਗੁਰੂ ਜੀ ਦੇ ਇਹ ਬੋਲ ਵਰਣਨਯੋਗ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤੇ ਤੈ ਲਿਹੋ ਉਬਾਰ। ਭਗਤ ਕਬੀਰ ਜੀ ਵੱਲੋਂ ਉਚਾਰਨ ਕੀਤੀ ਇਹ ਵਿਚਾਰਧੀਨ ਬਾਣੀ ਤੁਕ ਸੋ ਮੁੱਲਾਂ ਜੋ ਮਨਸੋਂ ਲੜੇ ਦੇ ਪੂਰੇ ਸ਼ਬਦ ਨੂੰ ਅਗਰ ਡੂੰਘੀ ਨੀਝ ਨਾਲ ਵਿਚਾਰਿਆ ਜਾਵੇ ਤਾਂ ਇਸ ਨੂੰ ਪਰਿਭਾਸ਼ਕ ਸ਼ਬਦਾਵਲੀ ਦੀ ਮੂਲ ਕੋਟੀ ਸ਼੍ਰੇਣੀ ਵਾਲਾ ਸ਼ਬਦ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਵਾਲੀ ਗੱਲ ਨਹੀਂ। ਮੂਲ ਸ਼ਬਦ ਦੇ ਪਹਿਲੇ ਤਿੰਨ ਪਦਾਂ ਵਿੱਚ ਮੁੱਲਾਂ ਕਾਜ਼ੀ ਸੁਲਤਾਨ ਨੂੰ ਰੱਬੀ ਚਿੰਤਨ ਦੇ ਅੰਤਰਗਤ ਕਬੀਰ ਜੀ ਵੱਲੋਂ ਸਿੱਧੇ ਤੌਰ 'ਤੇ ਪ੍ਰਭਾਸ਼ਿਤ ਕੀਤਾ ਗਿਆ ਹੈ ਅਤੇ ਇਸ ਸ਼ਬਦ ਦੇ ਆਖਰੀ ਭਾਵ ਚੌਥੇ ਪਦ ਵਿੱਚ ਯੋਗੀ ਹਿੰਦੂ ਅਤੇ ਮੁਸਲਮਾਨ ਇਹਨਾਂ ਤਿੰਨਾਂ ਮਤਾਂ ਦੇ ਪੈਦਾ ਹੋਏ ਧਾਰਮਿਕ ਵਖਰੇਵਿਆਂ ਅਥਵਾ ਨਿਵੇਕਲੇਪਣ ਤੋਂ ਉੱਪਰ ਉੱਠ ਕੇ ਕਬੀਰ ਜੀ ਨੇ ਪ੍ਰਭੂ ਦੀ ਸਰਵਵਿਆਪਕਤਾ ਦਾ ਅਹਿਸਾਸ ਕਰਵਾਇਆ ਹੈ। ਤਤਕਾਲੀਨ ਪ੍ਰਚਲਿਤ ਧਰਮਾਂ ਪ੍ਰਤੀ ਕਬੀਰ ਸਾਹਿਬ ਦੀ ਇਸ ਵਿਚਾਰਧਾਰਕ ਸੋਚ ਦੀ ਮੂਲ ਵਿਸ਼ੇਸ਼ਤਾ ਇਹੋ ਹੈ ਕਿ ਇਹ ਜਾਤ ਪਾਤ, ਧਰਮ, ਕੌਮ ਆਦਿਕ ਅਖੌਤੀ ਮਨੁੱਖੀ ਭੇਦਾਂ ਭਾਵਾਂ ਦੀ ਬਲਗਣ ਤੋਂ ਮੁਕਤ ਹੋ ਕੇ ਕੇਵਲ ਮਨੁੱਖ ਦੀ ਸਹੀ ਪਰਿਭਾਸ਼ਾ ਨੂੰ ਆਪਣਾ ਕੇਂਦਰ ਬਿੰਦੂ ਮਿੱਥਦੀ ਹੈ। ਇਹੋ ਕਾਰਨ ਹੈ ਉਹਨਾਂ ਦੀ ਸ਼ਖਸੀਅਤ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਰੱਖਦੀ ਹੈ। ਸੱਚ ਬੋਲਣ ਦੇ ਪ੍ਰਤੀਕਰਮ ਵਜੋਂ ਭਾਵੇਂ ਉਹਨਾਂ ਨੂੰ ਮੌਕੇ ਦੀ ਹਕੂਮਤ ਅਤੇ ਤਥਾਕਥਿਤ ਉੱਚ ਸ਼੍ਰੇਣੀਆਂ ਦਾ ਵਿਰੋਧ ਵੀ ਝੱਲਣਾ ਪਿਆ। ਅਜਿਹੀਆਂ ਕੁਝ ਘਟਨਾਵਾਂ ਦਾ ਜ਼ਿਕਰ ਤਾਂ ਸਿੱਧੇ ਤੌਰ 'ਤੇ ਕਈ ਥਾਵਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੋਇਆ ਹੈ। ਸੱਚ ਤਾਂ ਇਹ ਹੈ ਕਿ ਮੌਕੇ ਦੀ ਪੁਜਾਰੀ ਸ਼੍ਰੇਣੀ ਅਤੇ ਰਾਜਾ ਸ਼੍ਰੇਣੀ ਵੱਲੋਂ ਹੋਈਆਂ ਅਜਿਹੀਆਂ ਮਾਨਵ ਵਿਰੋਧੀ ਘਟਨਾਵਾਂ ਕਬੀਰ ਸਾਹਿਬ ਦਾ ਕੁਝ ਵੀ ਨਾ ਵਿਗਾੜ ਸਕੀਆਂ। ਸਗੋਂ ਫਖਰ ਵਾਲੀ ਗੱਲ ਤਾਂ ਇਹ ਹੈ ਕਿ ਉਹਨਾਂ ਇਮਤਿਹਾਨੀ ਘੜੀਆਂ ਵਿੱਚ ਵੀ ਉਹ ਮਨ ਨਾ ਡਿਗੈ ਤਨ ਕਾਹੇ ਕੋਟ ਰਾਏ ਚਰਨ ਕਮਲ ਚਿਤ ਰਹੋ ਸਮਾਏ ਦਾ ਗੁਣਗਾਨ ਕਰਦੇ ਰਹੇ। ਕਬੀਰ ਬਾਣੀ ਦੇ ਸਮੁੱਚੇ ਅਧਿਐਨ ਤੋਂ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਆਪਣੇ ਪ੍ਰਭੂ ਪ੍ਰਤੀ ਦ੍ਰਿੜ ਵਿਸ਼ਵਾਸੀ ਭਾਵਨਾ ਅਤੇ ਆਪਣੀ ਵਿਵੇਕੀ ਵਿਰਤੀ ਅਤੇ ਉਹਨਾਂ ਨੂੰ ਲੋੜਿਆਂ ਦਾ ਮਾਣ ਸੀ। ਉਹਨਾਂ ਦੀ ਬਾਣੀ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਉਹਨਾਂ ਦੀ ਧਰਮਗਤ ਚੇਤਨਾ ਰੱਬੀ ਅਨੁਭਵ ਦੇ ਨਾਲ ਨਾਲ ਮਨੁੱਖੀ ਕਦਰਾਂ ਕੀਮਤਾਂ ਨੂੰ ਵੀ ਵਿਸ਼ੇਸ਼ ਪਹਿਲ ਦਿੰਦੀ ਹੈ। ਲੌਕਿਕ ਅਤੇ ਅਲੌਕਿਕ ਜਗਤ ਅਥਵਾ ਜੀਵਾਤਮਾ ਅਤੇ ਪ੍ਰਭੂ ਪ੍ਰੀਤਮ ਦੀ ਇਸ ਅੰਤਰਮੁਖੀ ਸਾਂਝ ਦਾ ਇਹ ਰੱਬੀ ਮਾਡਲ ਬੜੀ ਸਦੀਵੀ ਚੇਤਨਾ ਵਾਲਾ ਹੈ। ਭਾਵੇਂ ਮੁੱਲਾਂ ਸ਼ਬਦ ਦਾ ਪ੍ਰਯੋਗ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਪ੍ਰਸੰਗਾਂ ਅਧੀਨ ਥਾਂ ਪਰ ਥਾਂ ਹੋਇਆ ਹੈ, ਪਰੰਤੂ ਮਨੁੱਖੀ ਕਦਰਾਂ ਕੀਮਤਾਂ ਦੇ ਵਿਸ਼ੇਸ਼ ਸੰਦਰਭ ਵਿੱਚ ਇਸਲਾਮੀ ਸੱਭਿਆਚਾਰ ਨਾਲ ਜੁੜੇ ਧਰਮ ਦੇ ਪੈਰੋਕਾਰ ਮੁੱਲਾਂ ਨੂੰ ਪ੍ਰਭਾਸ਼ਿਤ ਕਰਦੇ ਕਬੀਰ ਸਾਹਿਬ ਦੇ ਇਹ ਵਿਚਾਰ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ। ਸੋ ਮੁੱਲਾਂ ਜੋ ਮਨਸੋਂ ਲਰੈ, ਗੁਰ ਉਪਦੇਸ਼ ਕਾਲ ਸੋਂ ਜੁਰੈ, ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾਂ ਕੋ ਸਦਾ ਸਲਾਮ। ਭਾਵ ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨੂੰ ਬਸ ਕਰਨ ਲਈ ਹਮੇਸ਼ਾ ਯਤਨਸ਼ੀਲ ਹੁੰਦਾ ਹੈ। ਗੁਰ ਉਪਦੇਸ਼ ਦਾ ਅਨੁਸਾਰੀ ਹੋ ਕੇ ਉਹ ਆਪਣੇ ਆਪ ਨੂੰ ਮੌਤ ਦੇ ਡਰ ਤੋਂ ਵੀ ਮੁਕਤ ਕਰ ਲੈਂਦਾ ਹੈ। ਕਾਲ ਪੁਰਖ ਭਾਵ ਜਮਰਾਜ ਦੇ ਦਾਅਵਿਆਂ ਦਾ ਵੀ ਉਹ ਨਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਅਸਲ ਕਾਜ਼ੀ ਕੌਣ ਹੈ ਬਾਰੇ ਆਪਣਾ ਨਿਰਣਾ ਦਿੰਦੇ ਹੋਏ ਕਬੀਰ ਸਾਹਿਬ ਫਰਮਾਉਂਦੇ ਹਨ, ਕਾਜ਼ੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪ੍ਰਜਾਰੈ, ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜ਼ੀ ਕੋ ਜਰਾ ਨਾ ਮਰਨਾ। ਇਸੇ ਲੜੀ ਵਿੱਚ ਅਸਲ ਸੁਲਤਾਨ ਕੌਣ ਹੈ, ਸੋ ਸੁਲਤਾਨ ਜੋ ਦੋਏ ਸਰਤਾਨੈ, ਬਾਹਰ ਜਾਤਾ ਭੀਤਰ ਆਨੈ, ਗਗਨ ਮੰਡਲ ਮਹਿ ਲਸ਼ਕਰ ਕਰੈ, ਸੋ ਸੁਲਤਾਨ ਛਤਰ ਸਿਰ ਧਰੈ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਇਸ ਵਿਚਾਰਧੀਨ ਸ਼ਬਦ ਵਿੱਚ ਕਬੀਰ ਸਾਹਿਬ ਵੱਲੋਂ ਇਹਨਾਂ ਤਿੰਨਾਂ ਕਿਰਿਆਸ਼ੀਲ ਸ਼ਬਦਾਂ ਦਾ ਪ੍ਰਯੋਗ ਹੋਣਾ ਸਹਿਜ ਸੁਭਾਵਿਕ ਪ੍ਰਤੀਤ ਨਹੀਂ ਹੁੰਦਾ, ਸਗੋਂ ਆਪਣੇ ਮੂਲ ਕਿਰਦਾਰੀ ਪ੍ਰਤਿਭਾ ਵਜੋਂ ਇਹ ਤ੍ਰਿਕੜੀ ਮੌਕੇ ਦੇ ਪ੍ਰਬੰਧਕੀ ਢਾਂਚੇ ਦਾ ਅੰਗ ਬਣਦੀ ਹੋਈ ਇੱਕ ਮਾਨਵ ਵਿਰੋਧੀ ਧਿਰ ਦਾ ਵੀ ਅਹਿਸਾਸ ਕਰਵਾਉਂਦੀ ਹੈ ਅਤੇ ਇਸ ਦੇ ਸਮਾਨਾਂਤਰ ਹੀ ਇਸ ਵਿੱਚੋਂ ਮਾਨਵ ਪੱਖੀ ਧਿਰ ਵਜੋਂ ਕਬੀਰ ਜੀ ਦਾ ਸਵੈ ਹੰਡਾਇਆ ਸੱਚ ਵੀ ਪ੍ਰਤੱਖ ਹੁੰਦਾ ਹੈ। ਇਹੋ ਕਾਰਨ ਹੈ ਉਹਨਾਂ ਤਿੰਨਾਂ ਦੀ ਹੈਸੀਅਤ ਅਨੁਸਾਰ ਕਬੀਰ ਜੀ ਉਹਨਾਂ ਨੂੰ ਅਸਲ ਮਾਰਗ ਦੇ ਪਾਂਧੀ ਬਣਾਉਣ ਦਾ ਸੰਦੇਸ਼ ਦਿੰਦੇ ਹਨ। ਕਬੀਰ ਸਾਹਿਬ ਵੱਲੋਂ ਜਿਸ ਰੂਪ ਵਿੱਚ ਉਹਨਾਂ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ ਉਹਨਾਂ ਨੂੰ ਬਕਤ ਦੀ ਇਤਿਹਾਸਕ ਚੇਤਨਾ ਦੇ ਮੂਲ ਪਛਾਣ ਚਿੰਨ੍ਹ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦਾ ਮੂਲ ਆਧਾਰ ਅਜਿਹੀ ਧਰਮ ਚੇਤਨਾ ਬਣਦੀ ਹੈ ਜੋ ਮੌਕੇ ਦੀਆਂ ਰਾਜਨੀਤਿਕ ਸ਼ਕਤੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਧੋਰਨ ਦਰੋਂ ਪ੍ਰੇਰਿਤ ਕਰਦੀ ਹੈ, ਜਿਸ ਦੀ ਅਜੋਕੀ ਸਾਰਥਕਤਾ ਤੋਂ ਵੀ ਮੁੱਖ ਨਹੀਂ ਮੋੜਿਆ ਜਾ ਸਕਦਾ। ਵਿਚਾਰ ਅਧੀਨ

0: ਸੋ ਮੁੱਲਾਂ ਜੋ ਮਨਸੋਂ ਲਰੈ ਅਤੇ ਇਸ ਦੇ ਪੂਰੇ ਸ਼ਬਦ ਚੋਂ ਉੱਭਰਦੇ ਸਮੁੱਚੇ ਭਾਵ ਅਤੇ ਬਾਣੀ ਸਿਧਾਂਤ ਏਕ ਨੂਰ ਤੇ ਸਭ ਜਗ ਉਪਜਿਆ ਅਤੇ ਨਿਰਗੁਣ ਆਪ ਸਰਗੁਣ ਵੀ ਉਹੀ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਸਮੁੱਚੀ ਕਾਇਨਾਤ ਦਾ ਮਾਲਕ ਪ੍ਰਭੂ ਆਪ ਹੈ। ਉਸ ਦੀ ਸਰਵਵਿਆਪਕਤਾ ਦਾ ਇਹੋ ਗੁਣ ਬ੍ਰਹਿਮੰਡੀ ਚੇਤਨਾ ਦਾ ਲਖਾਇਕ ਹੈ ਜੋ ਵੱਖ ਵੱਖ ਧਰਮਾਂ ਜਾਤਾਂ ਕੌਮਾਂ ਦੇ ਲੋਕਾਂ ਨੂੰ ਸਰਬਸਾਂਝੀ ਬਲਤਾ ਦੀ ਇੱਕ ਲੜੀ ਵਿੱਚ ਪਰੋਂਦਾ ਹੈ। ਰੱਬੀ ਗੁਣਾਂ ਦੀ ਇਹ ਸਾਂਝ ਜਦੋਂ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਨਾਲ ਆਪਣਾ ਨਾਤਾ ਜੋੜਦੀ ਹੈ, ਧਰਮ ਪੈਰੋਕਾਰਾਂ ਦੇ ਨਾਮਕਰਨ ਅਤੇ ਉਹਨਾਂ ਦੇ ਕਰਮ ਕਾਂਡਾਂ ਦੇ ਨਿਵੇਕਲੇਪਣ ਦੇ ਆਧਾਰ 'ਤੇ ਉਹਨਾਂ ਨੂੰ ਪ੍ਰਭਾਸ਼ਿਤ ਕਰਕੇ ਧਰਮ ਚੇਤਨਾ ਦੇ ਅਸਲ ਮਾਰਗ ਦੇ ਪਾਂਧੀ ਬਣਾਉਂਦੀ ਹੈ। ਰੂਹਾਨੀਅਤ ਦਾ ਇਹ ਅਨੋਖਾ ਮਾਰਗ ਜਦੋਂ ਦੁਨਿਆਵੀ ਬਾਦਸ਼ਾਹ ਨੂੰ ਵੀ ਪ੍ਰਭਾਸ਼ਿਤ ਕਰਦਾ ਹੈ ਤਾਂ ਗਿਆਨ ਅਤੇ ਵਿਰਾਗ ਅਥਵਾ ਸਮਝ ਅਤੇ ਧਰਮ ਸੰਵੇਦਨਾ ਤੋਂ ਵਾਂਝੇ ਹੋ ਕੇ ਨਹੀਂ, ਸਗੋਂ ਮਨ 'ਤੇ ਕਾਬੂ ਪਾਉਣਾ ਅਤੇ ਸਤਿਗੁਣਾਂ ਨੂੰ ਧਾਰਨ ਕਰਨਾ ਵੀ ਉਸ ਦੀ ਲਾਜ਼ਮੀ ਸ਼ਰਤ ਹੈ। ਇਹ ਵੀ ਸੱਚ ਹੈ ਕਿ ਇਹਨਾਂ ਸਤਿਗੁਣਾਂ ਦਾ ਧਾਰਨੀ ਬਾਦਸ਼ਾਹ ਪ੍ਰਭੂ ਦੇ ਨਿਰਮਲ ਭਾਅ ਵਿੱਚ ਰਹਿ ਕੇ ਇਨਸਾਫ ਪਸੰਦੀ ਦਾ ਵੀ ਇਜ਼ਹਾਰ ਕਰੇਗਾ। ਸੱਚ ਤਾਂ ਇਹ ਹੈ ਕਿ ਕਬੀਰ ਸਾਹਿਬ ਵੱਲੋਂ ਮੌਕੇ ਦੀ ਹਕੂਮਤ ਅਤੇ ਪੁਜਾਰੀ ਸ਼੍ਰੇਣੀ ਦੇ ਪੈਰੋਕਾਰਾਂ ਪ੍ਰਤੀ ਅਜਿਹੀ ਆਵਾਜ਼ ਬੁਲੰਦ ਹੋਣੀ ਕੋਈ ਸੌਖੀ ਖੇਡ ਨਹੀਂ ਸੀ। ਇਹ ਪ੍ਰਭੂ ਦੀ ਨਾਮ ਸ਼ਕਤੀ ਦਾ ਹੀ ਪ੍ਰਤੀਕਰਮ ਸੀ। ਅੱਜ ਵੀ ਲੋੜ ਹੈ ਸਾਡੇ ਸਮਕਾਲੀ ਧਰਮਾਂ ਦੇ ਪੈਰੋਕਾਰ ਅਤੇ ਬਾਦਸ਼ਾਹੀ ਰੁਤਬਿਆਂ ਨੂੰ ਹਾਸਲ ਕਰਨ ਵਾਲੇ ਸਾਡੇ ਨੁਮਾਇੰਦੇ ਕਬੀਰ ਬਾਣੀ ਦੀ ਅਜੋਕੀ ਪ੍ਰਸੰਗਿਕਤਾ ਨੂੰ ਨੇੜਿਓਂ ਹੋ ਕੇ ਸਮਝਣ ਲਈ ਯਤਨਸ਼ੀਲ ਹੋਣ ਤਾਂ ਕਿ ਉਹ ਵੀ ਰਾਜਨੀਤੀ ਅਤੇ ਧਰਮ ਦੀ ਅਸਲ ਪਰਿਭਾਸ਼ਾ ਦੇ ਅਨੁਸਾਰੀ ਹੋ ਕੇ ਤਖ਼ਤ ਬਹਿ ਤਖ਼ਤ ਹੈ ਕਿ ਲਾਇਕ ਦੇ ਗੁਰਮਤਿ ਸਿਧਾਂਤ ਨੂੰ ਅਭਿਆਸੀ ਰੂਪ ਦੇ ਸਕਣ। ਇਸ ਦੇ ਉਲਟ ਹੋਵੇਗਾ ਤਾਂ ਰਾਜੇ ਸਿੰਘ ਮੁਕੱਦਮ ਕੁੱਤੇ ਕਲਕਾਤੀ ਰਾਜੇ ਕਾਸਾਈ ਰਾਜੇ ਪਾਵਕ ਮਾਮ ਦੇ ਆਦਿ ਤੁਕਾਂ ਦਾ ਇਹ ਇਤਿਹਾਸਕ ਪ੍ਰਪੇਖ ਨਿਸੰਦੇਹ ਸਾਡੀ ਕਿਰਦਾਰੀ ਪ੍ਰਤਿਭਾ 'ਤੇ ਇੱਕ ਸਵਾਲੀਆ ਚਿੰਨ੍ਹ ਬਣ ਜਾਵੇਗਾ। ਕੁੱਲ ਮਿਲਾ ਕੇ ਕਬੀਰ ਸਾਹਿਬ ਵੱਲੋਂ ਡੀ ਕੋਰਟ 'ਤੇ ਤਸੱਬਰ ਕੀਤੀ ਅਜਿਹੀ ਪ੍ਰਭਾਸ਼ਕ ਸ਼ਬਦਾਵਲੀ ਜੋ ਮਨੁੱਖੀ ਜੀਵਨ ਦਾ ਰੋਲ ਮਾਡਲ ਬਣਨ ਦੀ ਸਮਰੱਥਾ ਰੱਖਦੀ ਹੈ, ਇਸ ਨੂੰ ਹਮੇਸ਼ਾ ਅਮਲੀ ਰੂਪ ਦੇਣਾ ਬਣਦਾ ਹੈ।
1: ਸੋ ਮੁੱਲਾਂ ਜੋ ਮਨ ਸਿਓ ਲਰੈ, ਇਹ ਵਾਰਤਾ ਸੁਣਾ ਰਹੇ ਸਨ ਪ੍ਰਿੰਸੀਪਲ ਕ੍ਰਿਸ਼ਨ ਸਿੰਘ। ਉਹ ਪਰਮਾਤਮਾ ਸਰਬ ਸ਼ਕਤੀਮਾਨ ਹੈ, ਉਹ ਸਮਸਤ ਪ੍ਰਾਣੀਆਂ ਵਾਸਤੇ ਸਮਦ੍ਰਿਸ਼ਟ ਭਾਵ ਇੱਕ ਸਾਰ ਨਜ਼ਰੇ ਇਨਾਇਤ ਰੱਖਦਾ ਹੈ, ਇੱਥੋਂ ਤੱਕ ਕਿ ਨਾ ਸ਼ੁਕਰਿਆਂ ਦੀ ਵੀ ਪਾਲਣਾ ਕਰਦਾ ਹੈ। ਉਹ ਵੱਡਾ ਦਾਤਾ ਹੈ, ਦਾਨਾ ਹੈ, ਸਭਨਾ ਦਾ ਸਾਹਿਬ ਹੈ, ਸਿਰਮੌਰ ਹੈ। ਉਸ ਦੀ ਭਜਨ ਬੰਦਗੀ ਖਿਦਮਤ ਕਰਨ ਵਾਲਾ ਹੀ ਉਸਦਾ ਬੰਦਾ ਅਖਵਾਉਂਦਾ ਹੈ। ਫਰਮਾਨ ਹੈ, ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ। ਸਰਵਣ ਕਰਦੇ ਹਾਂ ਭਾਈ ਕਮਲਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣੇ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਕਲਾਈਐ ਕੂੜਾ ਨਾਲ ਸੁਧੀਐ ਇੱਕ ਨਾਲ ਵਧਾਈਐ ਫਲ ਤੇਵੇ ਹੋ ਪਾਈਐ ਦੇਵੇ ਹੀ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂਪ ਨਾ ਦੀ ਪਾਈਐ ਮਤ ਥੋੜੀ

ਸਹਿਜੇ ਹੀ ਸੱਚ ਸਮਾ ਜਿਉਂ

ਚੁੱਕੇ, ਇੱਕ ਬਿਨ ਦੂਗਣ ਜੋ ਤੋ ਰਹੇ। ਜਾ ਸਮੰਤਰ ਮਾਨ ਵੇਲੇ, ਜਲ ਪਾ ਪਦਾਰਥ ਇਚੜੇ, ਗੁਰ ਅਮਰਦਾਸ ਜਿੱਠੇ ਮਿਲੇ। ਸੱਚ ਨਾਮ ਕਰਤਾ ਤੋ ਦ੍ਰਿੜ ਨਾਨਕ ਸੰਗ ਰਿਹੋ, ਤਾਂ ਤੇ ਅੰਗਦ ਲੈਣਾ ਪ੍ਰਗਟ, ਤਾਸ ਚਰਨੇ ਲਿਵਰਿਓ, ਚਿੱਤ ਕੁਲ ਗੁਰ ਅਮਰਦਾਸ ਆਸਥਾ ਨਿਵਾਸ, ਦਸ ਗੁਣ ਕਵਨ ਬਖਾਨੋ, ਜੋ ਗੁਣ ਲੱਖ ਅਗੰਮ, ਤਿੰਨੇ ਗੁਣ

ਤੇਰੇ ਹੁਕਮ ਪਵੇ ਨਿਸ਼ਾਨ ਤੋਂ ਕਰੋ ਸਾਹਿਬ ਕੀ ਸੇਵਾ ਜਪ ਗੁਰ ਦੇਖੇ ਸ਼ੁਭ ਦਿਸ ਨਾਮ ਕਰਤਾ ਮੁਖ ਮੇਵਾ ਅਗਮ ਅਲਖ

ਨਾ ਬੁੱਝ ਵਿਚਾਰ ਪਾਵੈ। ਕੱਲ ਮੈਂ ਰੂਪ ਕਰਤਾ ਪੁਰਖ, ਸੋ ਜਾਣੇ ਜਿਨ ਖਿੱਚ ਕਿਓ, ਗੁਰ ਮਿਲਿਆ ਸੋ ਵਿਖਾ ਕਹੈ, ਤੈ ਰੰਗ ਦਰਸ਼ਨ ਦਿਓ।

सहज सुपाय दर्शन परसे गुरु कै जन्म मरण दुख जाय होवे सिफत खसम दी नूर अरसो कुरसो चटी है ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦੈ ਸ਼ਾਹੋ ਜਿਸ ਪਾਸ ਬੈਠਿਆ

Tilanga.

ਆਪਣੇ ਘਰ ਹਰ ਰੰਗੋ ਕੀ ਨਾ।

ਹਿਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ।

ਕਰ ਕਿਰਪਾ ਪਾਰ ਉਤਾਰਿਆ।